ਸੋ ਦੋਸਤੋ, ਤੁਸੀਂ ਆਪਣੀ ਡਾਇਟਿੰਗ ਦੇ ਨਾਲ ਫਾਈਟਿੰਗ ਕਦੀ ਨਹੀਂ ਕਰਨੀ। ਜੇਕਰ ਤੁਹਾਡਾ ਕਦੀ ਕਦੀ ਮਨ ਕਰੇ ਨਾ, ਕਦੀ ਕਦੀ ਸਿਰਫ, ਤਾਂ ਉਦੋਂ ਤੁਸੀਂ ਕੁਝ ਬਾਹਰ ਦਾ ਵੀ ਖਾ ਸਕਦੇ ਹੋ, ਚਟਪਟਾ ਘਰ ਬਣਾ ਕੇ ਖਾ ਸਕਦੇ ਹੋ। ਵੈਸੇ ਵਧੀਆ ਚੀਜ਼ ਤਾਂ ਇਹ ਹੈ ਕਿ ਜੇਕਰ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਘਰ ਖੁਦ ਬਣਾ ਕੇ ਖਾਓ, ਤਾਂ ਉਹਦਾ ਸਵਾਦ ਜਿਹੜਾ ਨਾ, ਉਹ ਦੁੱਗਣ ਚੌਗਣਾ ਹੋ ਜਾਂਦਾ। ਪਰ ਹਾਂ, ਮੈਂ ਮੰਨਦੀ ਹਾਂ ਕਿ ਉਹਦੇ ਵਾਸਤੇ ਥੋੜ੍ਹਾ ਜਿਹਾ ਸਾਨੂੰ ਕਸ਼ਟ ਕਰਨਾ ਪੈਂਦਾ। ਗਰਮੀ ਦੇ ਵਿੱਚ ਸਾਨੂੰ ਉਹ ਚੀਜ਼ਾਂ ਘਰ ਲਿਆ ਕੇ ਆਪ ਬਣਾਉਣੀਆਂ ਪੈਂਦੀਆਂ ਨੇ, ਜਿਹੜੀਆਂ ਸਾਨੂੰ ਈਜ਼ੀਲੀ ਮਾਰਕੀਟ ਦੇ ਵਿੱਚੋਂ ਨਾ ਬਸ ਜਾ ਕੇ ਔਡਰ ਕਰਨਾ ਹੈ ਅਤੇ ਸਾਨੂੰ ਮਿਲ ਜਾਣੀਆਂ। ਪਰ ਆਹ ਮੌਸਮ ਜਿਹੜਾ ਨਾ, ਬਾਹਰ ਖਾਣ ਵਾਲਾ ਤਾਂ ਬਿਲਕੁਲ ਵੀ ਨਹੀਂ ਹੈਗਾ। ਅਤੇ ਖਾਸ ਕਰਕੇ ਨਾ ਜਿਹੜੇ ਕੌਫੀ ਔਰ ਚਾਹ ਦੇ ਲਵਰ ਨੇ, ਉਹਨਾਂ ਨੂੰ ਨਾ ਆਹ ਮੌਸਮ ਦੇ ਵਿੱਚ ਬਹੁਤ ਇਹਤਿਆਤ ਵਰਤਣੀ ਜ਼ਰੂਰੀ। ਸੋ ਦੋਸਤੋ, ਤੁਸੀਂ ਆਪਣੀ ਡਾਇਟਿੰਗ ਦੇ ਨਾਲ ਫਾਈਟਿੰਗ ਕਦੀ ਨਹੀਂ ਕਰਨੀ। ਜੇਕਰ ਤੁਹਾਡਾ ਕਦੀ ਕਦੀ ਮਨ ਕਰੇ ਨਾ, ਕਦੀ ਕਦੀ ਸਿਰਫ, ਤਾਂ ਉਦੋਂ ਤੁਸੀਂ ਕੁਝ ਬਾਹਰ ਦਾ ਵੀ ਖਾ ਸਕਦੇ ਹੋ, ਚਟਪਟਾ ਘਰ ਬਣਾ ਕੇ ਖਾ ਸਕਦੇ ਹੋ। ਵੈਸੇ ਵਧੀਆ ਚੀਜ਼ ਤਾਂ ਇਹ ਹੈ ਕਿ ਜੇਕਰ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਘਰ ਖੁਦ ਬਣਾ ਕੇ ਖਾਓ, ਤਾਂ ਉਹਦਾ ਸਵਾਦ ਜਿਹੜਾ ਨਾ, ਉਹ ਦੁੱਗਣ ਚੌਗਣਾ ਹੋ ਜਾਂਦਾ। ਪਰ ਹਾਂ, ਮੈਂ ਮੰਨਦੀ ਹਾਂ ਕਿ ਉਹਦੇ ਵਾਸਤੇ ਥੋੜ੍ਹਾ ਜਿਹਾ ਸਾਨੂੰ ਕਸ਼ਟ ਕਰਨਾ ਪੈਂਦਾ। ਗਰਮੀ ਦੇ ਵਿੱਚ ਸਾਨੂੰ ਉਹ ਚੀਜ਼ਾਂ ਘਰ ਲਿਆ ਕੇ ਆਪ ਬਣਾਉਣੀਆਂ ਪੈਂਦੀਆਂ ਨੇ, ਜਿਹੜੀਆਂ ਸਾਨੂੰ ਈਜ਼ੀਲੀ ਮਾਰਕੀਟ ਦੇ ਵਿੱਚੋਂ ਨਾ ਬਸ ਜਾ ਕੇ ਔਡਰ ਕਰਨਾ ਹੈ ਅਤੇ ਸਾਨੂੰ ਮਿਲ ਜਾਣੀਆਂ। ਪਰ ਆਹ ਮੌਸਮ ਜਿਹੜਾ ਨਾ, ਬਾਹਰ ਖਾਣ ਵਾਲਾ ਤਾਂ ਬਿਲਕੁਲ ਵੀ ਨਹੀਂ ਹੈਗਾ। ਅਤੇ ਖਾਸ ਕਰਕੇ ਨਾ ਜਿਹੜੇ ਕੌਫੀ ਔਰ ਚਾਹ ਦੇ ਲਵਰ ਨੇ, ਉਹਨਾਂ ਨੂੰ ਨਾ ਆਹ ਮੌਸਮ ਦੇ ਵਿੱਚ ਬਹੁਤ ਇਹਤਿਆਤ ਵਰਤਣੀ ਜ਼ਰੂਰੀ ਹੈ। ਕਿਉਂਕਿ ਜੀ, ਇਸ ਮੌਸਮ ਦੇ ਵਿੱਚ ਜੇਕਰ ਤੁਸੀਂ ਜ਼ਿਆਦਾ ਕੌਫੀ ਔਰ ਜ਼ਿਆਦਾ ਚਾਹ ਪੀਂਦੇ ਹੋ, ਉਹਦੇ ਨਾਲ ਤੁਹਾਡੀ ਬੋਡੀ ਦੇ ਵਿੱਚ ਡੀਹਾਈਡਰੇਸ਼ਨ ਹੋ ਜਾਂਦੀ ਹੈ। ਮਤਲਬ ਪਾਣੀ ਦੀ ਮਾਤਰਾ ਘਟੂਗੀ, ਔਰ ਜਿਹੜਾ ਸੋਡੀਅਮ ਜਿਹੜਾ ਨਾ, ਸਾਨੂੰ ਯੂਰਿਨ ਰਾਹੀਂ ਸਾਡਾ ਨਿਕਲਦਾ ਬਾਹਰ, ਅਤੇ ਉਹਦੇ ਵਿੱਚ ਵੀ ਦਿੱਕਤ ਹੋ ਸਕਦੀ ਹੈ। ਮਤਲਬ ਜ਼ਿਆਦਾ ਚਾਹ ਔਰ ਜ਼ਿਆਦਾ ਪਾਣੀ ਵੈਸੇ ਵੀ ਸਾਡੀ ਹੈਲਥ ਵਾਸਤੇ ਬਿਲਕੁਲ ਸਹੀ ਨਹੀਂ ਹੈਗੀ। ਹਾਂ, ਇੱਕ ਦੋ ਵਾਰ ਜਾਂ ਤਿੰਨ ਵਾਰ, ਮਤਲਬ ਦੋ ਵਾਰ ਬਹੁਤ ਜ਼ਿਆਦਾ ਹੁੰਦਾ, ਅਤੇ ਇਸ ਤੋਂ ਵੱਧ ਤਾਂ ਫਿਰ ਜੀ, ਮਤਲਬ ਤੁਹਾਨੂੰ ਤਾਂ ਕਹਿੰਦੇ ਨੇ ਕਿ ਲੱਤ ਲੱਗੀ ਹੋਈ ਹੈ ਚਾਹ ਜਾਂ ਕੌਫੀ ਦੀ। ਸੋ ਕੋਸ਼ਿਸ਼ ਕਰਿਆ ਕਰੋ। ਕੋਸ਼ਿਸ਼ ਬਈ ਕਿਉਂ ਕਰਨੀ ਹੈ ਬਈ, ਜੇਕਰ ਤੁਹਾਨੂੰ ਆਪਣੀ ਹੈਲਥ ਦਾ, ਹੈਲਥ ਦੇ ਨਾਲ ਪਿਆਰ ਹੈ, ਆਪਣੀ ਜ਼ਿੰਦਗੀ ਦੇ ਨਾਲ ਪਿਆਰ ਹੈ, ਤਾਂ ਤੁਸੀਂ ਇਹ ਚੀਜ਼ਾਂ ਅਵੋਇਡ ਵੀ ਕਰ ਸਕਦੇ ਹੋ। ਸਰਦੀ ਨੂੰ ਜ਼ਿਆਦਾ ਚਾਹ ਕੌਫੀ ਪੀ ਲਓ, ਪਰ ਆਹ ਮੌਸਮ ਦੇ ਵਿੱਚ ਤਾਂ ਬਿਲਕੁਲ ਨਹੀਂ। ਔਰ ਸਪੈਸ਼ਲੀ ਜਿਹੜੇ ਠੰਡੇ ਠੰਡੇ ਡਰਿੰਕਸ ਅਸੀਂ ਬਾਹਰੋਂ ਲੈਂਦੇ ਹਾਂ, ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਸ਼ੂਗਰ ਹੁੰਦੀ ਹੈ, ਹੈ ਨਾ, ਉਹ ਤਾਂ ਬਿਲਕੁਲ ਅਵੋਇਡ ਕਰੋ। ਦਿਲ ਕਰਦਾ ਤਾਂ ਘਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬਣਾ ਕੇ ਪੀ ਸਕਦੇ ਹਾਂ, ਉਹਨਾਂ ਵੱਲ ਜ਼ਿਆਦਾ ਤਵੱਜੋ ਦਿਆ ਕਰੋ। ਪ੍ਰੋਗਰਾਮ ਹੈ ਜੀ ਹੋਮ ਸਵੀਟ ਹੋਮ, ਐਂਡ ਅਗਲਾ ਗੀਤ ਹੈ ਸੱਜਣ ਅਦੀਪ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ। ਬੜੇ ਪਿਆਰੇ ਗੀਤ ਨੇ ਸੱਜਣ ਅਦੀਪ ਦੇ। ਦਿਲ ਕਰਦਾ ਕਿ ਸਾਰੇ ਦੇ ਸਾਰੇ ਮੈਂ ਇੱਕੋ ਵਾਰ 'ਚ ਹੀ ਸੁਣ ਲਵਾਂ, ਪਰ ਇੱਦਾਂ ਪੋਸੀਬਲ ਨਹੀਂ ਹੋ ਸਕਦਾ। ਅਤੇ ਲਓ ਜੀ, ਝੁੰਮਕੇ ਸੁਣਦੇ ਹਾਂ ਜਿਹੜਾ ਕਿ ਉਹਨਾਂ ਨੇ ਤਾਰੀਫ ਦੇ ਵਿੱਚ ਕੀਤੇ ਨੇ ਅਤੇ ਦਿੱਤੇ ਨੇ ਆਪਣੀ ਪਿਆਰੀ ਨੂੰ।

ਜੀ 102.7 ਮੈਗਾਹਰਟਜ਼ 'ਤੇ ਤੁਸੀਂ ਇੰਜੋਏ ਕਰਿਓ ਜੀ ਪ੍ਰੋਗਰਾਮ ਹੋਮ ਸਵੀਟ ਹੋਮ, ਅਤੇ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੀ ਸੀ ਕਿ ਹਰ ਘਰ ਹਰ ਪਰਿਵਾਰ ਦੇ ਵਿੱਚ ਨਾ ਫਸਟ ਏਡ ਹੋਣਾ ਚਾਹੀਦਾ, ਔਰ ਸਭ ਤੋਂ ਜ਼ਰੂਰੀ ਗੱਲ ਕਿ ਉਸ ਬੋਕਸ ਦੇ ਵਿੱਚ ਹੋਣਾ ਕੀ ਚਾਹੀਦਾ। ਇਹ ਨਾ ਹੋਵੇ ਕਿ ਤੁਸੀਂ ਲੈ ਆਉਂਦਾ ਅਤੇ ਪਰ ਤੁਹਾਨੂੰ ਇਹ ਜਾਣਕਾਰੀ ਹੈ ਨਹੀਂ ਕਿ ਉਹਦੇ ਵਿੱਚ ਰੱਖਣਾ ਕੀ ਹੈ। ਉਹਦੇ ਵਿੱਚ ਜੀ ਪੱਟੀਆਂ ਹੋਣੀਆਂ ਸਭ ਤੋਂ ਜ਼ਰੂਰੀ ਲਾਜ਼ਮੀ ਨੇ, ਅਤੇ ਉਹਦੇ ਨਾਲ ਨਾਲ ਕੋਟਨ ਹੋਵੇ, ਬੈਂਡਡ ਹੋਣੀ ਚਾਹੀਦੀ ਹੈ, ਐਂਡ ਮੈਡੀਕਲ ਟੇਪ, ਕੈਂਚੀ, ਚਿਮਟੀ ਜਿਹਨੂੰ ਟਵੀਜ਼ਰ ਕਹਿੰਦੇ ਨੇ, ਡਿਜੀਟਲ ਥਰਮਾਮੀਟਰ ਹੋਣਾ ਚਾਹੀਦਾ ਹੈ, ਅਤੇ ਡਿਸਪੋਜ਼ੇਬਲ ਦਸਤਾਨੇ ਜ਼ਰੂਰ ਹੋਣੇ ਚਾਹੀਦੇ ਨੇ। ਜੇਕਰ ਤੁਸੀਂ ਕਿਸੇ ਨੂੰ ਬੈਂਡਡ ਜਾਂ ਪੱਟੀ ਕਰਨੀ ਹੈ, ਕੁਛ ਜ਼ਖਮ ਹੋ ਗਿਆ, ਅਤੇ ਉਹ ਤੋਂ ਪਹਿਲੇ ਤੁਸੀਂ ਉਸ ਕੋਟਨ ਦੇ ਨਾਲ ਸਾਫ਼ ਕਰਨ ਤੋਂ ਪਹਿਲੇ ਆਪਣੇ ਹੱਥ ਧੋ ਲੈਣੇ ਨੇ, ਅਤੇ ਜਿਹੜੇ ਦਸਤਾਨੇ ਨੇ, ਗਲਵਜ਼ ਨੇ, ਉਹ ਜ਼ਰੂਰ ਪਾ ਕੇ ਰੱਖਣੇ ਨੇ, ਐਂਡ ORS ਦੇ ਪੈਕਟ ਜਿਹੜੇ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਨੇ। ਔਰ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਬੁਖਾਰ ਜਾਂ ਦਰਦ ਦੀਆਂ ਨਾ ਕੁਛ ਜਿਹੜੀਆਂ ਮੈਡੀਸਨਸ ਆਉਂਦੀਆਂ ਨੇ ਉਹ ਤੁਸੀਂ ਇਸ ਬੋਕਸ ਦੇ ਵਿੱਚ ਰੱਖ ਸਕਦੇ ਹੋ। ਔਰ ਐਮਰਜੈਂਸੀ ਪੈਣ 'ਤੇ ਫੋਨ ਨੰਬਰਾਂ ਦੀ ਸੂਚੀ ਵੀ ਤੁਸੀਂ ਇੱਕ ਡਾਇਰੀ ਦੇ ਵਿੱਚ ਨੋਟ ਕਰਕੇ ਇਸ ਬੋਕਸ ਦੇ ਵਿੱਚ ਰੱਖਣੀ ਲਾਜ਼ਮੀ ਹੈ, ਕਿਉਂਕਿ ਇਕੱਲਾ ਬੋਕਸ ਰੱਖਣ ਦੇ ਨਾਲ ਹੀ ਨਹੀਂ, ਉਹਨੂੰ ਉਹਦੇ ਵਿੱਚ ਰੱਖੀਆਂ ਹੋਈਆਂ ਚੀਜ਼ਾਂ ਨੂੰ ਵੀ ਵਰਤੋਂ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਹੋਣੀ ਚਾਹੀਦੀ। ਔਰ ਘਰ ਪਰਿਵਾਰ ਦੇ ਵਿੱਚ ਇੱਕ ਮੈਂਬਰ ਅਜਿਹਾ ਜ਼ਰੂਰ ਹੋਣਾ ਚਾਹੀਦਾ ਜਿਹਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹੋਵੇ। ਫਸਟ ਏਡ ਬੋਕਸ ਨੂੰ ਹਮੇਸ਼ਾ ਸੁੱਕੀ ਸਾਫ਼ ਜਗ੍ਹਾ 'ਤੇ ਰੱਖਣਾ, ਔਰ ਬੱਚਿਆਂ ਤੋਂ ਹਮੇਸ਼ਾ ਦੂਰ ਰੱਖਣਾ, ਉਹਨਾਂ ਦੀ ਪਹੁੰਚ ਤੋਂ ਦੂਰ ਰੱਖਣਾ, ਕਿਉਂਕਿ ਬੱਚੇ ਤੁਹਾਨੂੰ ਪਤਾ ਕਿ ਸ਼ਰਾਰਤੀ ਹੁੰਦੇ ਨੇ, ਅਤੇ ਜਿਹੜੀਆਂ ਚੀਜ਼ਾਂ ਅਸੀਂ ਲੁਕਾ ਕੇ ਰੱਖੀਆਂ ਹੁੰਦੀਆਂ ਨੇ ਉਹਨਾਂ ਤੋਂ ਬਚਾ ਕੇ ਰੱਖਦੀਆਂ, ਔਰ ਖਾਸ ਕਰਕੇ ਉਹਨਾਂ ਨੂੰ ਕਹਿੰਦੇ ਹਾਂ ਕਿ ਇਸ ਚੀਜ਼ ਨੂੰ ਹੱਥ ਨਹੀਂ ਲਾਉਣਾ, ਅਤੇ ਬੱਚੇ ਉਹ ਸਿਆਣੇ ਕਹਿੰਦੇ ਨੇ ਕਿ ਮੱਛੀ ਜਿਹੜੀ ਹੈ ਜਿਨ ਚੱਕਰ ਪੱਥਰ ਚੱਟ ਕੇ ਨਾ ਮੁੜੇ ਉਨ ਚੱਕਰ ਉਹਨੂੰ ਪਤਾ ਨਹੀਂ ਲੱਗਦੇ ਆ, ਬੱਚੇ ਜਿੰਨੀ ਦੇਰ ਤੱਕ ਮੋਮਬੱਤੀ ਦੇ ਉੱਪਰ ਆਪਣੀ ਉਂਗਲੀ ਹੱਥ ਨਾ ਲਾ ਕੇ ਸੜਾ ਨਾ ਲੈਣ, ਉਨੀ ਦੇਰ ਤੱਕ ਉਹਨਾਂ ਨੂੰ ਪਤਾ ਨਹੀਂ ਆਉਂਦਾ ਕਿ ਸਾਡੇ ਪੇਰੈਂਟਸ ਇਸ ਚੀਜ਼ ਤੋਂ ਸਾਨੂੰ ਕਿਉਂ ਰੋਕ ਰਹੇ ਸੀ। ਸੋ ਇਸ ਬਾਰੇ ਹੋਰ ਬਹੁਤ ਸਾਰੀ ਜਾਣਕਾਰੀ ਦਿੰਦੀ ਰਹਾਂਗੀ ਮੈਂ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਜੀ ਪ੍ਰੋਗਰਾਮ ਦਾ ਨਾਮ ਹੈ ਹੋਮ ਸਵੀਟ ਹੋਮ, ਐਂਡ ਜੀ ਅਗਲਾ ਟਰੈਕ ਹੈ ਕੌਰ ਬੀ ਦੀ ਆਵਾਜ਼ ਦੇ ਵਿੱਚ।

ਜੀ ਦੋਸਤੋ, ਇਹ ਬੋਕਸ ਜਿਹੜਾ ਨਾ ਸਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ। ਔਰ ਜੇਕਰ ਘਰ ਦੇ ਵਿੱਚ ਕੋਈ ਹਾਦਸਾ ਵਾਪਰ ਜਾਂਦਾ ਔਰ ਛੋਟੀ ਮੋਟੀ ਸੱਟ ਜਿਹੜੀ ਹੈ ਲੱਗ ਜਾਂਦੀ ਹੈ, ਤਾਂ ਉਹਦੇ ਵਾਸਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ? ਜੇਕਰ ਕਿਸੇ ਨੂੰ ਹਲਕੀ ਸੱਟ ਲੱਗ ਜਾਵੇ ਜਾਂ ਫਿਰ ਖੂਨ ਨਿਕਲਣ ਲੱਗ ਜਾਵੇ, ਤਾਂ ਘਬਰਾਉਣਾ ਨਹੀਂ ਹੈ। ਸਭ ਤੋਂ ਪਹਿਲੇ ਤਾਂ ਆਪਣੇ ਹੱਥ ਸਾਫ਼ ਕਰਨੇ ਨੇ ਅਤੇ ਦਸਤਾਨੇ ਪਾ ਲੈਣੇ, ਜ਼ਖਮ ਨੂੰ ਸਾਫ਼ ਪਾਣੀ ਨਾਲ ਧੋਣਾ ਹੈ, ਐਂਟੀਸੈਪਟਿਕ ਜਿਹੜਾ ਲਿਕੁਇਡ ਹੁੰਦਾ ਉਹ ਲਗਾਉਣਾ ਜ਼ਰੂਰੀ ਹੈ, ਸਾਫ਼ ਗਾਜ ਜਾਂ ਪੱਟੀ ਨਾਲ ਜਿਹੜਾ ਜ਼ਖਮ ਹੈ ਉਹਨੂੰ ਢੱਕ ਦਿਓ। ਔਰ ਜੇਕਰ ਖੂਨ ਨਹੀਂ ਰੁਕ ਰਿਹਾ ਜਾਂ ਜ਼ਖਮ ਡੂੰਘਾ ਤੁਹਾਨੂੰ ਲੱਗ ਰਿਹਾ, ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ। ਉਦੋਂ ਆਪਣਾ ਦਿਮਾਗ ਉੱਥੇ ਨਹੀਂ ਲੜਾਉਣਾ, ਕਿਉਂਕਿ ਕੁਛ ਚੀਜ਼ਾਂ ਸਾਡੇ ਕੰਟਰੋਲ 'ਚ ਹੁੰਦੀਆਂ ਨੇ, ਅਤੇ ਤੁਹਾਨੂੰ ਲੱਗੇ ਕਿ ਕੰਟਰੋਲ ਵਾਲੀ ਸਥਿਤੀ ਜਿਹੜੀ ਹੈ ਉਹ ਨਹੀਂ ਰਹੀ, ਤਾਂ ਫਿਰ ਤੁਸੀਂ ਆਪਣੇ ਡਾਕਟਰ ਦੇ ਨਾਲ ਫੋਨ 'ਤੇ ਗੱਲ ਕਰ ਸਕਦੇ ਹੋ ਜਾਂ ਫਿਰ ਪੇਸ਼ੈਂਟ ਨੂੰ ਡਾਕਟਰ ਕੋਲ ਲੈ ਕੇ ਜਾ ਸਕਦੇ ਹੋ। ਔਰ ਜੇਕਰ ਸੱਟ ਤੋਂ ਬਿਨਾਂ ਜੇਕਰ ਕੋਈ ਚੀਜ਼ ਜਿਹੜੀ ਹੈ ਪਰਿਵਾਰ ਦੇ ਵਿੱਚ ਦੂਸਰਾ ਹਾਦਸਾ ਹੋ ਜਾਂਦਾ ਹੈ ਕਿ ਪਰਿਵਾਰ ਦੇ ਵਿੱਚ ਹੱਥ ਜਾਂ ਪੈਰੀਆਂ ਕਿਸੇ ਤਰ੍ਹਾਂ ਦੀ ਜਿਹੜੀ ਸਕਿਨ ਹੈਗੀ ਉਹ ਸੜ ਜਾਂਦੀ ਹੈ, ਅਤੇ ਸੜੇ ਹੋਏ ਹਿੱਸੇ ਨੂੰ ਨਾ 15 ਤੋਂ 20 ਮਿੰਟ ਤੱਕ ਠੰਡੇ ਵਗਦੇ ਪਾਣੀ ਦੇ ਵਿੱਚ ਨਾ ਜਿੱਦਾਂ ਟੈਪ ਦੇ ਨੀਚੇ ਉਸ ਹੱਥ ਨੂੰ ਜਾਂ ਬਾਂਹ ਨੂੰ ਰੱਖ ਦੇਣਾ ਚਾਹੀਦਾ। ਬਰਫ਼ ਸਿੱਧੀ ਨਹੀਂ ਲਗਾਉਣੀ ਚਾਹੀਦੀ, ਕਿਉਂਕਿ ਕਈ ਵਾਰ ਨਾ ਅਸੀਂ ਹਬੜਬਾਈ ਦੇ ਵਿੱਚ ਇੰਨਾ ਜ਼ਿਆਦਾ ਇੱਕਦਮ ਉਹ ਚੀਜ਼ ਨੂੰ ਦੇਖਦੇ ਹਾਂ ਅਤੇ ਸਾਨੂੰ ਪਤਾ ਨਹੀਂ ਲੱਗਦਾ ਘਰ ਦੇ ਵਿੱਚ ਜਿੰਨੇ ਮੈਂਬਰ ਹੁੰਦੇ ਨੇ, ਕੋਈ ਕਹਿੰਦਾ ਕਿ ਪੇਸਟ ਲਗਾ ਦਿਉ, ਕੋਈ ਕਹਿੰਦਾ ਪਾਣੀ ਲਗਾ ਦਿਉ, ਅਤੇ ਕੋਈ ਕਹਿੰਦਾ ਕਿ ਆਹ ਕਰ ਦਿਉ ਉਹ ਕਰ ਦਿਉ, ਅਤੇ ਸਭ ਕੁਛ ਨਾ ਹੌਚ ਪੌਚ ਜਿਹਾ ਹੋ ਜਾਂਦਾ, ਅਤੇ ਸਭ ਕੁਛ ਜਿਹੜੀ ਜਾਣਕਾਰੀ ਸਾਨੂੰ ਅਸੀਂ ਲਈ ਹੁੰਦੀ ਹੈ ਉਹ ਵੀ ਮਤਲਬ ਭੁੱਲ ਜਾਂਦੇ ਹਾਂ। ਸੋ ਬਰਫ਼ ਸਿੱਧੀ ਨਾ ਲਗਾਓ, ਟੂਥਪੇਸਟ, ਘਿਓ, ਤੇਲ ਜਾਂ ਫਿਰ ਹੋਰ ਜਿਹੜੀਆਂ ਘਰੇਲੂ ਚੀਜ਼ਾਂ ਹੁੰਦੀਆਂ ਨਾ ਉਹ ਬਿਲਕੁਲ ਵੀ ਵਰਤੋਂ ਦੇ ਵਿੱਚ ਨਾ ਲਿਆਓ। ਸਾਫ਼ ਸੁੱਕੀ ਪੱਟੀ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਢੱਕੋ, ਜੇ ਸੜਨ ਜਿਹੜੀ ਹੈ ਜ਼ਿਆਦਾ ਹੋ ਰਹੀ ਹੈ ਅਤੇ ਰੈਡਨੈਸ ਔਰ ਤੁਹਾਨੂੰ ਲੱਗ ਰਿਹਾ ਕਿ ਮਤਲਬ ਬਹੁਤ ਬੁਰਾ ਹਾਲ ਹੈ, ਤਾਂ ਤੁਰੰਤ ਫਿਰ ਹੋਸਪਿਟਲ ਲੈ ਕੇ ਜਾਣਾ ਹੈ, ਜ਼ਰੂਰੀ ਹੈ। ਨੱਕ ਤੋਂ ਖੂਨ ਆਉਣ 'ਤੇ ਕੀ ਕਰਨਾ ਚਾਹੀਦਾ? ਵਿਅਕਤੀ ਨੂੰ ਸਿੱਧਾ ਲੰਮਾ ਜਿਹੜਾ ਪਾ ਦਿਉ, ਸਿਰ ਨੂੰ ਹੌਲੀ ਜਿਹਾ ਜਿਹੜਾ ਅੱਗੇ ਵੱਲ ਝੁਕਾਉਣਾ ਚਾਹੀਦਾ, ਬਿਲਕੁਲ ਨੀਚੇ ਨੂੰ ਵੀ ਉਹਨੂੰ ਡਾਊਨ ਨਹੀਂ ਕਰਨਾ, ਥੋੜ੍ਹਾ ਜਿਹਾ ਉਹਨੂੰ ਝੁਕਾ ਦੇਣਾ। ਨੱਕ ਦੇ ਨਰਮ ਜਿਹੜਾ ਹਿੱਸਾ ਹੁੰਦਾ ਨਾ 10 ਮਿੰਟ ਤੱਕ ਦਬਾ ਕੇ ਰੱਖੋ। ਹਾਲਾਂਕਿ ਕਈ ਵਾਰੀ ਚੀਜ਼ਾਂ ਸਾਨੂੰ ਨਾ ਭੁੱਲ ਜਾਂਦੀਆਂ ਨੇ, ਹੈ ਨਾ, ਹਰ ਕਿਸੇ ਨੂੰ ਚੀਜ਼ਾਂ ਪਤਾ ਹੁੰਦੀਆਂ, ਪਰ ਇੱਕਦਮ ਜਦੋਂ ਇਹ ਹਾਦਸੇ ਹੁੰਦੇ ਨੇ ਤਾਂ ਫਿਰ ਬੰਦਾ ਪਰੇਸ਼ਾਨ ਹੋ ਜਾਂਦਾ, ਇੱਕ ਤਾਂ ਆਪਣੇ ਪਰਿਵਾਰਕ ਮੈਂਬਰ ਨੂੰ ਦੇਖ ਕੇ ਅਤੇ ਦੂਸਰੀ ਨਾਲ ਦੀ ਨਾਲ ਉਹਨੂੰ ਆਪਣੀ ਪਰੇਸ਼ਾਨੀ ਵੱਧ ਲੱਗਣ ਲੱਗ ਜਾਂਦੀ ਹੈ। ਜੇ ਖੂਨ ਲਗਾਤਾਰ ਵਗ ਰਿਹਾ ਤਾਂ ਉੱਥੇ ਵੀ ਤੁਸੀਂ ਕੀ ਕਰਨਾ ਹੈ ਕਿ ਡਾਕਟਰ ਕੋਲ ਹੀ ਲੈ ਕੇ ਜਾਣਾ। ਬਸ ਇਹ ਜਿਹੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਨੇ, ਔਰ ਛੋਟਾ ਜਿਹਾ ਬੋਕਸ ਦੇ ਵਿੱਚ ਇਹ ਕੋਈ ਜਾਦੂਈ ਛੜੀ ਨਹੀਂ ਹੈ ਕਿ ਜੇਕਰ ਤੁਸੀਂ ਇਹ ਬੋਕਸ ਰੱਖ ਲਿਆ ਤਾਂ ਤੁਸੀਂ ਵੱਡੀ ਤੋਂ ਵੱਡੀ ਪ੍ਰੋਬਲਮ ਨੂੰ ਵੀ ਤੁਸੀਂ ਹੈਂਡਲ ਕਰ ਸਕਦੇ ਹੋ। ਨਹੀਂ ਬਈ, ਇਹ ਸਿਰਫ ਐਮਰਜੈਂਸੀ ਵਾਸਤੇ ਫਸਟ ਏਡ ਬੋਕਸ ਹੈਗਾ, ਜਿਹੜਾ ਕਿ ਛੋਟੀਆਂ ਮੋਟੀਆਂ ਚੀਜ਼ਾਂ ਦੀ ਤੁਹਾਨੂੰ ਲੋੜ ਹੈ, ਇੱਕਦਮ ਬੁਖਾਰ ਚੜ ਗਿਆ ਜਾਂ ਮਿਡ ਨਾਈਟ ਨੂੰ ਕਿਸੇ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ, ਇੱਕਦਮ ਫੀਵਰ ਹੋ ਜਾਂਦਾ, ਠੰਡ ਲੱਗਣ ਲੱਗ ਜਾਂਦੀ, ਐਲਰਜੀ ਹੋ ਜਾਂਦੀ ਹੈ, ਸੋ ਕੁਛ ਮੈਡੀਸਨ ਉਹ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਤੁਸੀਂ ਇਸ ਫਸਟ ਏਡ ਬੋਕਸ ਦੇ ਵਿੱਚ ਨਹੀਂ ਰੱਖਣੀ ਹੈ, ਔਰ ਜੇਕਰ ਰੱਖਦੀ ਹੋ ਤਾਂ ਬਿਨਾਂ ਡਾਕਟਰ ਦੀ ਸਲਾਹ ਤੋਂ ਤੁਸੀਂ ਆਪਣੇ ਪਰਿਵਾਰਕ ਮੈਂਬਰ ਜਾਂ ਪੇਸ਼ੈਂਟ ਨੂੰ ਬਿਲਕੁਲ ਵੀ ਨਹੀਂ ਦੇਣੀ ਆ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਛੋਟਾ ਜਿਹਾ ਕਮਰਸ਼ਲ ਬ੍ਰੇਕ, ਐਂਡ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਔਰ ਘਰ ਦੇ ਵਿੱਚ ਫਸਟ ਏਡ ਕਿੰਨੀ ਜ਼ਰੂਰੀ ਹੈ, ਔਰ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ? ਜੇਕਰ ਕੋਈ ਵਿਅਕਤੀ ਬੋਲ ਨਹੀਂ ਰਿਹਾ, ਮਤਲਬ ਇੱਕਦਮ ਬੇਹੋਸ਼ ਹੋ ਗਿਆ, ਸਾਹ ਲੈਣਾ ਛੱਡ ਦਿੰਦਾ ਹੈ, ਅਤੇ ਮੰਨ ਲਓ ਕਿ ਉਹਨੂੰ ਕਰੰਟ ਲੱਗ ਗਿਆ, ਮਤਲਬ ਬਿਜਲੀ ਦਾ ਕਰੰਟ ਲੱਗਣ 'ਤੇ ਸਭ ਤੋਂ ਪਹਿਲਾਂ ਬਿਜਲੀ ਦੀ ਸਪਲਾਈ ਤੁਸੀਂ ਬੰਦ ਕਰਨੀ ਹੈ। ਇਹ ਨਹੀਂ ਕਿ ਤੁਸੀਂ ਉਹਨੂੰ ਜਾ ਕੇ ਫਟਾਫਟ ਹੱਥ ਲਗਾਓ ਅਤੇ ਫਿਰ ਤੁਸੀਂ ਵੀ ਉਸ ਦੇ ਨਾਲ ਸ਼ਿਕਾਰ ਹੋ ਸਕਦੇ ਹੋ। ਬਿਜਲੀ ਚਾਲੂ ਹੋਣ ਦੌਰਾਨ ਵਿਅਕਤੀ ਨੂੰ ਹੱਥ ਨਾ ਲਗਾਓ। ਸੁੱਕੀ ਲੱਕੜੀਆਂ ਹੋਰ ਨਾ ਚਾਲਕ ਜਿਹੜੀ ਚੀਜ਼ ਹੈ ਉਹਦੀ ਹੈਲਪ ਲੈ ਸਕਦੇ ਹਾਂ, ਔਰ ਉਸਨੂੰ ਬਿਜਲੀ ਦੇ ਸਰੋਤ ਤੋਂ ਦੂਰ ਕਰੋ। ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰਨੀ ਚਾਹੀਦੀ ਹੈ। ਔਰ ਜੇਕਰ ਕਿਸੇ ਨੂੰ ਸੱਪ ਜਾਂ ਕੀੜੇ ਦਾ ਡੰਗ ਲੱਗ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ ਹੁੰਦੀ। ਹਾਂ, ਇਹ ਪੈਨਿਕ ਸਿਚੁਏਸ਼ਨ ਹੁੰਦੀ ਹੈ ਕਿ ਇੱਕਦਮ ਜੇਕਰ ਤੁਹਾਨੂੰ ਲੱਗੇ ਕਿ ਤੁਹਾਡੇ ਪੈਰ 'ਤੇ ਜਾਂ ਤੁਹਾਡੀ ਬੋਡੀ ਪਾਰਟ 'ਤੇ ਕਿਸੇ ਹਿੱਸੇ ਦੇ ਵਿੱਚ ਕੁਝ ਇੱਦਾਂ

ਦੇ ਕੀੜੇ ਨੇ ਤੁਹਾਨੂੰ ਡੰਗ ਕਰ ਲਿਆ, ਮਤਲਬ ਬਾਈਟ ਕਰ ਲਈ ਹੈ, ਅਤੇ ਪ੍ਰਭਾਵਿਤ ਹਿੱਸੇ ਨੂੰ ਜਿੰਨਾ ਹੋ ਸਕੇ ਅਡੋਲ ਰੱਖੋ, ਡੰਗ ਵਾਲੀ ਥਾਂ ਨੂੰ ਨਾ ਕੱਟੋ, ਨਾ ਹੀ ਜ਼ਹਿਰ ਚੂਸਣ ਦੀ ਕੋਸ਼ਿਸ਼ ਕਰੋ, ਤੁਰੰਤ ਹਸਪਤਾਲ ਵਿੱਚ ਲੈ ਕੇ ਜਾਓ। ਐਂਡ ਫਸਟ ਏਡ ਦਿੰਦੇ ਸਮੇਂ ਧਿਆਨ ਰੱਖਣ ਵਾਲੀਆਂ ਗੱਲਾਂ ਜਿਹੜੀਆਂ ਨੇ ਕਿ ਸ਼ਾਂਤ ਰਹੋ, ਘਬਰਾਓ ਨਾ, ਜਿੱਦਾਂ ਕਿ ਮੈਂ ਪਹਿਲੇ ਕਿਹਾ ਕਿ ਘਰ ਦੇ ਵਿੱਚ ਜਿੰਨੇ ਵੀ ਮੈਂਬਰਸ ਹੁੰਦੇ ਨੇ ਉਹ ਸਾਰੇ ਆਪਣੀ ਆਪਣੀ ਐਡਵਾਈਸ ਦੇਣ ਲੱਗ ਜਾਂਦੇ ਨੇ, ਅਤੇ ਜਿਹੜੀ ਐਕਚੁਅਲ ਚੀਜ਼ ਹੁੰਦੀ ਹੈ ਉਹ ਅਸੀਂ ਭੁੱਲ ਜਾਂਦੇ, ਉਹਨੂੰ ਮਿਸ ਕਰ ਦਿੰਦੇ ਹਾਂ। ਸ਼ਾਂਤ ਰਹੋ, ਘਬਰਾਉਣ ਦੀ ਲੋੜ ਨਹੀਂ ਹੁੰਦੀ, ਸਫਾਈ ਦਾ ਪੂਰਾ ਧਿਆਨ ਰੱਖੋ, ਮਰੀਜ਼ ਨੂੰ ਬਿਨਾਂ ਲੋੜ ਦੇ ਨਾ ਹਿਲਾਓ, ਖਾਸ ਕਰਕੇ ਜੇਕਰ ਹੱਡੀ ਟੁੱਟਣ ਜਾਂ ਗਰਦਨ ਦੇ ਪਿੱਛੇ ਸੱਟ ਲੱਗ ਗਈ ਹੈ, ਕੋਈ ਬੰਦਾ ਡਿੱਗ ਗਿਆ ਅਤੇ ਮਤਲਬ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ, ਤਾਂ ਬਿਨਾਂ ਡਾਕਟਰ ਦੀ ਸਲਾਹ ਦੇ ਨਾ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਦੇਣ ਦੀ ਕੋਸ਼ਿਸ਼ ਨਾ ਕਰੋ। ਫਸਟ ਏਡ ਸਿਰਫ ਮੁੱਢਲੀ ਸਹਾਇਤਾ ਜਿਹੜੀ ਹੁੰਦੀ ਹੈ ਨਾ, ਕਿ ਛੋਟੀ ਮੋਟੀ ਸੱਟ ਲੱਗ ਗਈ ਹੈ, ਘਰ ਦੇ ਵਿੱਚ ਕੁਝ ਇੱਦਾਂ ਦੇ ਹਾਦਸੇ ਹੋ ਜਾਂਦੇ ਨੇ, ਉਹਦੇ ਵਾਸਤੇ ਕਿ ਤੁਸੀਂ ਜਿੰਨੀ ਦੇਰ ਤੱਕ ਹੋਸਪਿਟਲ ਜਾਣਾ ਉਹ ਤੋਂ ਪਹਿਲੇ ਥੋੜ੍ਹਾ ਜਿਹਾ ਪੇਸ਼ੈਂਟ ਨੂੰ ਰਾਹਤ ਮਿਲ ਸਕੇ। ਸੋ ਇਹ ਨਹੀਂ ਹੈ ਕਿ ਤੁਸੀਂ ਘਰ ਦੇ ਵਿੱਚ ਆਪਣੇ ਆਪ ਹੀ ਆਪਣੇ ਆਪ ਨੂੰ ਡਾਕਟਰ ਸਮਝਣ ਲੱਗ ਜਾਓ, ਪਰ ਪੇਸ਼ੈਂਟ ਜਿਹੜਾ ਹੈ ਉਹਦੀ ਹਾਲਾਤ ਔਰ ਸਥਿਤੀ ਵਿਗੜ ਸਕਦੀ ਹੈ। ਸੋ ਜੀ, ਜਾਣਕਾਰੀ ਹਾਲੇ ਬਹੁਤ ਸਾਰੀ ਪਈ ਹੈ ਜਿਹੜੀ ਕਿ ਇਸ ਪ੍ਰੋਗਰਾਮ ਦੇ ਵਿੱਚ ਮੈਂ ਯਾਨੀ ਕਿ ਰਣਦੀਪ ਤੁਹਾਨੂੰ ਦਿੰਦੀ ਰਹੇਗੀ, ਲੇਕਿਨ ਪ੍ਰਭਗਿੱਲ ਵੇਟ ਕਰ ਰਹੇ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ, ਮਤਲਬ ਤੁਹਾਡੇ ਤੱਕ ਆਪਣਾ ਸੁਨੇਹਾ ਪਹੁੰਚਾਉਣ ਦੇ ਲਈ ਇਸ ਗੀਤ ਦੇ ਥਰੂ। ਪ੍ਰਭਗਿੱਲ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਇੰਜੋਏ ਕਰਦੇ ਹਾਂ, ਪਿਆਰ ਤੇਰੇ ਦਾ ਅਸਰ।

ਤੇ ਜੀ ਦੋਸਤੋ ਤੁਹਾਡਾ ਤੁਹਾਡੇ 'ਤੇ ਅਸਰ ਤਾਂ ਹੋਮ ਸਵੀਟ ਹੋਮ ਦਾ ਹੋਣਾ ਹੀ ਹੈ ਕਿਉਂਕਿ ਜੀ ਤੁਹਾਨੂੰ ਇਹ ਪ੍ਰੋਗਰਾਮ ਬੜਾ ਪਸੰਦ ਹੈ ਔਰ ਜੇਕਰ ਥੋੜ੍ਹੀ ਜਿਹੀ ਨਾ ਯੋਜਨਾਬੰਦ ਅਤੇ ਸੂਝਬੂਝ ਨਾਲ ਕੰਮ ਕੀਤਾ ਜਾਵੇ ਤਾਂ ਕੀ ਹੋ ਸਕਦਾ ਫਿਰ ਬੜਾ ਕੁਛ ਹੋ ਸਕਦਾ ਸਿਰਫ ਅਸੀਂ ਆਪਣੇ ਕੀਮਤੀ ਸਮਾਂ ਨਹੀਂ ਬਚਾ ਸਕਦੇ ਸਗੋਂ ਹਰ ਮਹੀਨੇ ਦੇ ਖਰਚਿਆਂ ਵਿੱਚ ਵੀ ਕਾਫੀ ਕਮੀ ਲਿਆ ਸਕਦੇ ਹਾਂ ਬਈ ਤੁਸੀਂ ਸੋਚ ਰਹੇ ਹੋਵੋਗੇ ਵੀ ਉਹ ਕਿੱਦਾਂ ਉਹ ਇੱਦਾਂ ਜੀ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿਉਂਕਿ ਇਸੇ ਕਰਕੇ ਤਾਂ ਪ੍ਰੋਗਰਾਮ ਹੈ ਔਰ ਰਣਦੀਪ ਤੁਹਾਡੇ ਨਾਲ ਗੱਲ ਕਰਦੀ ਪਈ ਹੈ ਜਿਹੜੇ ਬੇਲੋੜੇ ਖਰੀਦਦਾਰੀ ਤੋਂ ਬਚਿਆ ਜਾ ਸਕਦਾ ਔਰ ਰੋਜ਼ਾਨਾ ਇਹ ਸੋਚਣਾ ਕਿ ਸਮਾਂ ਜਿਹੜਾ ਹੈ ਉਹ ਕਿਸ ਤਰ੍ਹਾਂ ਮਤਲਬ ਕਿੱਥੇ ਯੂਟੀਲਾਈਜ਼ ਕੀਤਾ ਜਾਵੇ ਮੈਨੂੰ ਪਤਾ ਹੈ ਕਿ ਘਰ ਦੇ ਵਿੱਚ ਇੰਨੇ ਕੰਮ ਹੁੰਦੇ ਨੇ ਕਿ ਕਈ ਵਾਰ ਇੰਨੇ ਬਿਜ਼ੀ ਹੋ ਜਾਂਦੇ ਆ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸਮਾਂ ਕਦੋਂ ਲਗਾ ਰਹੇ ਹਾਂ ਅਤੇ ਤੁਸੀਂ ਕੀ ਕਰਨਾ ਹਫ਼ਤੇ ਦੀ ਸ਼ੁਰੂਆਤ ਵਿੱਚ ਹੀ ਅਤੇ ਜਿਹੜਾ ਡਿਸੀਜ਼ਨ ਲੈ ਲੈਣਾ ਹੈ ਕਿ ਕਿਸ ਦਿਨ ਕੀ ਬਣਾਉਣਾ ਚਾਹੀਦਾ ਵੈਸੇ ਤਾਂ ਮੈਨੂੰ ਪਤਾ ਹੈ ਕਿ ਜਿੰਨੀਆਂ ਵੀ ਸੁਆਣੀਆਂ ਭੈਣਾਂ ਇਹ ਪ੍ਰੋਗਰਾਮ ਸੁਣ ਰਹੀਆਂ ਹੋਵੇਗੀਆਂ ਕਿਉਂਕਿ ਕਿ ਰਣਦੀਪ ਤੂੰ ਬਸ ਹੁਣ ਇਸ ਪ੍ਰੋਗਰਾਮ ਦੇ ਵਿੱਚ ਖਾਣਾ ਬਣਾਉਣ ਦੀ ਗੱਲ ਕਰਨੀ ਸ਼ੁਰੂ ਕਰਤੀ ਵੈਸੇ ਅਸੀਂ ਸਾਰਾ ਦਿਨ ਇਹੋ ਹੀ ਸੋਚਦੇ ਰਹਿੰਦੀ ਹਾਂ ਉਹ ਸਿਆਣੇ ਨੇ ਕਹਿਣਾ ਕਿ ਬਲਕਿ ਤ੍ਰੀਮਤਾਂ ਦੀ ਲੇਡੀਜ਼ ਦੀ ਤਾਂ ਜ਼ਿੰਦਗੀ ਇਹੀ ਸੋਚਣ 'ਤੇ ਲੰਘ ਜਾਂਦੀ ਹੈ ਕਿ ਬਈ ਦੁਪਹਿਰ ਨੂੰ ਕੀ ਬਣਾਉਣਾ ਸਵੇਰੇ ਕੀ ਬਣਾਉਣਾ ਅਤੇ ਰਾਤ ਨੂੰ ਸੁੱਤਿਆਂ ਪਿਆ ਸੁਪਨੇ ਵੀ ਇਹੀ ਆਉਂਦੇ ਨੇ ਕਿ ਬਈ ਸਵੇਰ ਨੂੰ ਬਣਾਉਣਾ ਕੀ ਹੈ ਔਰ ਉਹਦੇ ਵਾਸਤੇ ਬਈ ਖਾਣਾ ਹੈ ਬਣਾਉਣਾ ਪੈਣਾ ਕਿਉਂਕਿ ਅਸੀਂ ਖਾਂਦੇ ਹਾਂ ਔਰ ਬਾਜ਼ਾਰ ਜਾਣ ਤੋਂ ਪਹਿਲੇ ਨਾ ਲੋੜੀਂਦੀਆਂ ਵਸਤੂ ਜਿਹੜੀਆਂ ਹੁੰਦੀਆਂ ਨੇ ਉਹਦੀ ਸੂਚੀ ਜੇਕਰ ਤਿਆਰ ਕਰ ਲਿੱਤੀ ਜਾਵੇ ਜਿੰਨੀ ਚੀਜ਼ ਦੀ ਲੋੜ ਹੋਵੇ ਉਨੀ ਹੀ ਖਰੀਦੋ ਜੇਕਰ ਔਫਰ ਦੇ ਚੱਕਰ ਵਿੱਚ ਬੇਲੋੜ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਐਵੇਂ ਖਰੀਦ ਲਿਆਉਂਦੇ ਹਾਂ ਅਤੇ ਮੌਸਮੀ ਸਬਜ਼ੀਆਂ ਅਤੇ ਫਲ ਅਕਸਰ ਸਸਤੇ ਜਾਂ ਤਾਜ਼ੇ ਹੁੰਦੇ ਨੇ ਪਰ ਕਈ ਵਾਰ ਤੁਸੀਂ ਦੇਖਿਆ ਕਿ ਜਿੱਥੇ ਔਫਰਸ ਲੱਗੀਆਂ ਹੁੰਦੀਆਂ ਨੇ ਉੱਥੇ ਜ਼ਿਆਦਾ ਵਧੀਆ ਜਿਹੜਾ ਪ੍ਰੋਡਕਟ ਜਾਂ ਸਮਾਨ ਨਹੀਂ ਹੁੰਦਾ ਸੋ ਉਹ ਚੀਜ਼ਾਂ ਤੋਂ ਥੋੜ੍ਹਾ ਗੁਰੇਜ਼ ਕਰਿਆ ਕਰੋ ਔਫਰਸ ਵੱਲ ਨਾ ਭੱਜਿਆ ਕਰੋ ਔਰ ਪੂਰਾ ਨਾ ਸਿਸਟਮੈਟ ਔਰ ਤਰੀਕੇ ਦੇ ਨਾਲ ਚੱਲਿਆ ਕਰੋ ਕਿ ਅੱਜ ਕੀ ਬਣਾਉਣਾ ਮਤਲਬ ਹਫ਼ਤੇ ਤੋਂ ਪਹਿਲੇ ਪੂਰਾ ਦਾ ਪੂਰਾ ਪਲੈਨਿੰਗ ਹੋਵੇ ਕਿ ਨੈਕਸਟ ਡੇ ਜਾਂ ਉਸ ਤੋਂ ਨੈਕਸਟ ਡੇ ਕੀ ਬਣਨਾ ਹੈ ਜੇ ਮਸਾਲੇ ਦਾਲਾਂ ਆਟਾ ਚਾਵਲ ਅਤੇ ਹੋਰ ਸਮਾਨ ਸਹੀ ਥਾਂ 'ਤੇ ਰੱਖਿਆ ਹੋਵੇ ਤਾਂ ਸਮਾਨ ਲੱਭਣ ਵਿੱਚ ਵੀ ਜਿਹੜਾ ਸਮਾਂ ਉਹ ਘੱਟ ਲੱਗਦਾ ਹੈ ਕੰਮ ਤੇਜ਼ੀ ਨਾਲ ਹੋ ਜਾਂਦਾ ਅਤੇ ਚੀਜ਼ਾਂ ਜਿਹੜੀਆਂ ਖਰਾਬ ਜਾਂ ਮਿਆਦ ਤੋਂ ਬਾਹਰ ਹੋਣ ਦੀ ਵੀ ਬਚ ਜਾਂਦੀਆਂ ਨੇ ਕਿਉਂਕਿ ਕਈ ਵਾਰ ਜਦੋਂ ਅਸੀਂ ਇਕੱਠਾ ਮਹੀਨੇ ਦਾ ਰਾਸ਼ਨ ਚੱਕ ਲਿਆਉਂਦੇ ਹਾਂ ਅਤੇ ਉਹਦੇ ਵਿੱਚ ਇੱਕ ਚੀਜ਼ ਦੇ ਦੋ ਦੋ ਪੈਕਟਸ ਤਾਂ ਹੁੰਦੇ ਹੀ ਨੇ ਕੋਈ ਅੱਧਾ ਕਿਲੋ ਵਾਲੇ ਜਾਂ ਕਿਲੋ ਵਾਲੇ ਅਤੇ ਜੇਕਰ ਉਹ ਚੀਜ਼ਾਂ ਅਸੀਂ ਕਿਚਨ ਤੋਂ ਬਿਨਾਂ ਇੱਧਰ ਉੱਧਰ ਕਿਤੇ ਰੱਖ ਲੈਂਦੇ ਕਿ ਕੋਈ ਨਹੀਂ ਜਦੋਂ ਲੋੜ ਪੈਗੀ ਅਸੀਂ ਇਹਨੂੰ ਕੱਢ ਲਵਾਂਗੇ ਅਤੇ ਕਈ ਵਾਰ ਅਸੀਂ ਭੁੱਲ ਵੀ ਜਾਂਦੇ ਹਾਂ ਅਤੇ ਉਹ ਜਿਹੜੀ ਪ੍ਰੋਡਕਟ ਹੈਗੀ ਆ ਪੈਕਿੰਗ ਹੈਗੀ ਐਕਸਪਾਇਰੀ ਹੋ ਜਾਂਦੀ ਹੈ ਅਤੇ ਫਿਰ ਸਾਨੂੰ ਪੈਸੇ ਵੀ ਵੇਸਟ ਹੁੰਦੇ ਨੇ ਸਮਾਨ ਵੀ ਵੇਸਟ ਹੁੰਦਾ ਅਤੇ ਸਾਡਾ ਮਨ ਵੀ ਪਰੇਸ਼ਾਨ ਹੁੰਦਾ ਸਬਜ਼ੀਆਂ ਧੋ ਕੇ ਅਤੇ ਕੱਟ ਕੇ ਫਰਿੱਜ 'ਚ ਜ਼ਰੂਰ ਰੱਖਣੀਆਂ ਚਾਹੀਦੀਆਂ ਨੇ ਮੈਨੂੰ ਪਤਾ ਕਿ ਤੁਸੀਂ ਰੱਖ ਦਿਓ ਪਰ ਕਈ ਵਾਰ ਨਾ ਕਾਲੀ ਕਾਲੀ ਦੇ ਵਿੱਚ ਸਾਨੂੰ ਹੁੰਦਾ ਕਿ ਕੋਈ ਨਹੀਂ ਇੱਦਾਂ ਹੀ ਪੈਕਿੰਗ ਲਿਆਉਂਦੀ ਹੈ ਅਤੇ ਇੱਦਾਂ ਫਰਿੱਜ ਦੇ ਵਿੱਚ ਰੱਖ ਲਓ ਜਦੋਂ ਅਸੀਂ ਬਣਾਉਣੀ ਹੋਵੇਗੀ ਉਦੋਂ ਅਸੀਂ ਧੋ ਲਵਾਂਗੇ ਨਹੀਂ ਬਈ ਜਦੋਂ ਤੁਸੀਂ ਉਹ ਚੀਜ਼ ਲਿਆਉਂਦੀ ਹੈ ਹਰੀਆਂ ਸਬਜ਼ੀਆਂ ਫਲ ਫਰੂਟ ਜੋ ਵੀ ਤੁਸੀਂ ਲੈ ਕੇ ਆਏ ਹੋ ਦਾਲਾਂ ਨੂੰ ਨਹੀਂ ਧੋ ਧੋ ਕੇ ਰੱਖ ਲੈਣਾ ਸਬਜ਼ੀਆਂ ਅਤੇ ਮੈਂ ਫਲਾਂ ਦੀ ਗੱਲ ਕਰ ਰਹੀ ਹਾਂ ਉਹਨਾਂ ਨੂੰ ਤੁਸੀਂ ਧੋ ਕੇ ਅਤੇ ਉਸ ਤੋਂ ਬਾਅਦ ਸੁਕਾ ਕੇ ਫਰਿੱਜ ਦੇ ਵਿੱਚ ਰੱਖਣਾ ਜਿਵੇਂ ਕਿ ਅਦਰਕ ਲਸਣ ਦਾ ਪੇਸਟ ਪਹਿਲਾਂ ਤਿਆਰ ਕਰਕੇ ਰੱਖੋ ਇੱਕ ਜਾਂ ਦੋ ਦਿਨ ਵਾਸਤੇ ਜੇਕਰ ਤੁਸੀਂ ਤਾਜ਼ਾ ਹੀ ਖਾਣਾ ਪਸੰਦ ਕਰਦੇ ਤਾਂ ਸਭ ਤੋਂ ਵਧੀਆ ਗੱਲ ਹੈ ਪਿਆਜ਼ ਅਤੇ ਟਮਾਟਰ ਦੀ ਜਿਹੜੀ ਗ੍ਰੇਵੀ ਹੈ ਨਾ ਪਹਿਲਾਂ ਬਣਾ ਕੇ ਫਰਿੱਜ ਵਿੱਚ ਨਾ ਰੱਖਿਆ ਕਰੋ ਕਿਉਂਕਿ ਇੱਕ ਤਾਂ ਫਰਿੱਜ ਵਿੱਚ ਸਮੈਲ ਆਉਣ ਲੱਗ ਪੈਂਦੀ ਅਤੇ ਉਹਦਾ ਟੇਸਟ ਵੀ ਜਿਹੜਾ ਨਾ ਜ਼ਿਆਦਾ

ਵਧੀਆ ਨਹੀਂ ਲੱਗਦਾ। ਇਸ ਨਾਲ ਨਾ ਜਿਹੜਾ ਨਾ ਸਬਜ਼ੀ ਦੇ ਵਿੱਚ ਜ਼ਿਆਦਾ ਸਵਾਦ ਨਹੀਂ ਆਉਂਦਾ। ਦਾਲਾਂ, ਰਾਜਮਾਂਹ, ਛੋਲੇ ਅਤੇ ਸਬਜ਼ੀਆਂ ਨੂੰ ਪ੍ਰੈਸ਼ਰ ਕੁੱਕਰ ਵਿੱਚ ਪਕਾਓ ਐਂਡ ਗੈਸ ਦੀ ਇਹਦੇ ਨਾਲ ਬੱਚਤ ਹੁੰਦੀ ਹੈ, ਸਮਾਂ ਘੱਟ ਲੱਗਦਾ ਹੈ ਜੇਕਰ ਤੁਹਾਡੇ ਕੋਲ ਸਮਾਂ ਹੈਗਾ। ਕਿਉਂਕਿ ਕਾਲ ਦੇ ਵਿੱਚ ਸਾਨੂੰ ਹੁੰਦਾ ਕਿ ਫਟਾਫਟ ਸੀਟੀਆਂ ਲਵਾਓ ਅਤੇ ਫਟਾਫਟ ਜੀ ਖਾਣਾ ਬਣੇ, ਅਸੀਂ ਵੀ ਆਪਣੇ ਕੰਮ ਜਿਹੜੇ ਨੇ ਰੁਝੇਵੇਂ ਹੋਰ ਜਿਹੜੇ ਨੇ ਪੂਰੇ ਕਰਨੇ ਨੇ। ਪਰ ਜੇਕਰ ਤੁਹਾਡੇ ਕੋਲ ਸਮਾਂ ਹੈ ਅਤੇ ਕਦੀ ਕਦੀ ਤੁਹਾਡਾ ਮਨ ਕਰੇ ਤੁਸੀਂ ਥੋੜ੍ਹੀਆਂ ਜਿਹੀਆਂ ਸੀਟੀਆਂ, ਮਤਲਬ ਪ੍ਰੈਸ਼ਰ ਕੁੱਕਰ, ਰਾਜਮਾਂਹ, ਚਾਵਲ ਜਾਂ ਹੋਰ ਸਬਜ਼ੀਆਂ ਜਿਹੜੀਆਂ ਦਾਲਾਂ ਕੁੱਕਰ ਦੇ ਵਿੱਚ ਬਣਦੀਆਂ ਨੇ, ਥੋੜ੍ਹੀਆਂ ਪ੍ਰੈਸ਼ਰ ਦੀਆਂ ਜਿਹੜੀਆਂ ਸੀਟੀਆਂ ਉਹ ਲਗਵਾ ਕੇ, ਉਸ ਤੋਂ ਬਾਅਦ ਜੇ ਤੁਸੀਂ ਥੋੜ੍ਹੀ ਸਿਮ ਗੈਸ 'ਤੇ ਉਹਨੂੰ ਲੋਅ ਫਲੇਮ 'ਤੇ ਬਣਾਓਗੇ ਨਾ, ਤਾਂ ਉਹ ਸਬਜ਼ੀ, ਦਾਲ ਜਾਂ ਚਨੇ ਦਾ ਸਵਾਦ ਜਿਹੜਾ ਨਾ ਉਹ ਬਹੁਤ ਹੀ ਬਾਕਮਾਲ ਹੁੰਦਾ ਹੈ। ਸਮਾਂ ਘੱਟ ਲੱਗਦਾ, ਪੌਸ਼ਟਿਕ ਤੱਤ ਵੀ ਵਧੀਆ ਢੰਗ ਨਾਲ ਸੁਰੱਖਿਅਤ ਰਹਿੰਦੇ ਨੇ, ਅਤੇ ਤੜਕਾ ਜਿਹੜਾ ਅਸੀਂ ਬਸ ਤੜਕੇ ਨੂੰ ਮਾਰ ਮਾਰ ਕੇ ਉਹਦੀ ਜਾਨ ਹੀ ਕੱਢ ਲੈਂਦੇ ਨਾ, ਉਹ ਨਾ ਗੱਡਿਆ ਕਰੋ। ਇਹ ਨਹੀਂ ਕਿ ਕਈ ਵਾਰ ਹੁੰਦਾ ਨਾ ਸਾਨੂੰ ਕਿ ਹਾਂ ਜਿੰਨੀ ਗਰੇਵੀ ਦੇ ਉੱਪਰ ਨਾ ਉਹ ਘਿਓ ਤੈਰਦਾ ਹੋਵੇ ਤਾਂ ਉਨੀ ਦੇਰ ਤੱਕ ਸੰਤੁਸ਼ਟੀ ਨਹੀਂ ਹੁੰਦੀ ਸਾਡੀਆਂ ਮੰਮੀਆਂ ਨੂੰ। ਬਈ ਅਸੀਂ ਭੋਜਨ ਨੂੰ ਉਨਾ ਕੀ ਪਕਾਉਣਾ ਹੈ ਜਿੰਨਾ ਕਿ ਸਾਡੀ ਹੈਲਥ ਵਾਸਤੇ ਜ਼ਰੂਰੀ ਹੋਵੇ, ਖਾਸ ਕਰਕੇ ਜਿਹੜਾ ਅਸੀਂ ਤੜਕਾ ਜਿਹਦੇ ਵਿੱਚ ਵੰਨ ਸਵੰਨੇ ਮਸਾਲੇ ਪਾ ਪਾ ਕੇ ਅਸੀਂ ਬਣਾ ਕੇ, ਮਤਲਬ ਕਿ ਆਂਢ ਗੁਆਂਢ ਤੱਕ ਉਹਦੀ ਫਰੈਗਨੈਂਸ ਜਿਹੜੀ ਪਹੁੰਚਾਉਂਦੇ ਹਾਂ। ਭੋਜਨ ਦੀ ਜਿਹੜੀ ਬਰਬਾਦੀ ਹੈ ਉਹਦੇ ਨਾਲ ਨਾਲ ਪੈਸੇ ਦੀ ਬਰਬਾਦੀ ਵੀ ਹੁੰਦੀ ਹੈ। ਸੋ ਜੇਕਰ ਤੁਸੀਂ ਸਮੇਂ ਦੇ ਨਾਲ ਨਾਲ ਪੂਰਾ ਟਾਈਮ ਯੂਟੀਲਾਈਜ਼ ਕਰਕੇ ਇਹ ਚੀਜ਼ਾਂ ਦੀ ਸਮੱਗਰੀ ਔਰ ਇੱਕ ਖਾਕਾ ਤਿਆਰ ਕਰ ਲਓ, ਇੱਕ ਪਲੈਨ ਤਿਆਰ ਕਰ ਲਓ ਕਿ ਕਿੱਦਣ ਕੀ ਬਣਨਾ, ਉਹਦੇ ਨਾਲ ਤੁਹਾਡਾ ਸਮਾਂ ਵੀ ਬਚੇਗਾ ਔਰ ਤੁਹਾਡੇ ਖਾਣ ਪੀਣ ਵਾਲੀਆਂ ਚੀਜ਼ਾਂ ਔਰ ਬਣਾਉਣ ਵਾਲੀਆਂ ਚੀਜ਼ਾਂ ਦੇ ਵਿੱਚ ਵਰਾਇਟੀ ਵੀ ਹੋ ਜਾਏਗੀ ਅਤੇ ਉਹਦੇ ਨਾਲ ਨਾਲ ਪੈਸਿਆਂ ਦੀ ਬੱਚਤ ਹੋਏਗੀ। ਅਤੇ ਜੀ, ਕੁਲਵਿੰਦਰ ਬਿੱਲਾ ਦੀ ਆਵਾਜ਼ ਦੇ ਵਿੱਚ ਨੈਕਸਟ ਟ੍ਰੈਕ ਹੈ ਜੀ, 102.7 ਮੈਗਾਹਰਟਸ 'ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ।

ਵਾਕਿਆ ਜੀ, ਕੁਝ ਗੀਤ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸੁਣ ਕੇ ਨਾ ਸਾਨੂੰ ਉਹ ਸ਼ਖਸੀਅਤਾਂ ਨੂੰ ਯਾਦ ਕਰਨਾ ਬਣਦਾ ਹੈ ਜਿਹੜੇ ਇਸ ਜਹਾਨ ਤੋਂ, ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ, ਅਤੇ ਉਹਨਾਂ ਦੇ ਵਿੱਚੋਂ ਮਦਨ ਮੋਹਨ ਜੀ ਇੱਕ ਨੇ। ਭਾਵੇਂ ਕਿ ਇਹ ਗੀਤ ਜਿਹੜਾ ਗੁਣਗੁਣਾਇਆ ਹੈ ਲਤਾ ਮੰਗੇਸ਼ਕਰ ਜੀ ਹੁਣਾਂ ਨੇ, ਲੱਗ ਜਾ ਗਲੇ, ਫਿਲਮ ਵੋ ਕੌਣ ਥੀ ਜੋ ਕਿ 1964 ਦੇ ਵਿੱਚ ਬਣੀ ਸੀ, ਪਰ ਮਿਊਜ਼ਿਕ ਡਾਇਰੈਕਟਰ ਇਹਦੇ ਨੇ ਮਦਨ ਮੋਹਨ। ਔਰ ਅੱਜ ਦਾ ਪੂਰਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਮਦਨ ਮੋਹਨ ਜੀ ਹੁਣਾਂ ਦੇ ਨਾਮ ਔਰ ਸਾਰੇ ਗੀਤ, ਕਿਉਂਕਿ ਇਹਨਾਂ ਦੇ ਜਿੰਨੇ ਵੀ ਗੀਤ ਨੇ ਬਹੁਤ ਹੀ ਪਿਆਰੇ ਨੇ। ਆਓ ਸੁਣਦੇ ਹਾਂ ਜੀ ਇੱਕ ਹੋਰ ਗੀਤ, ਤੁਮ ਜੋ ਮਿਲ ਗਏ ਹੋ।

ਔਰ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ ਅੱਜ ਦਾ ਇਹ ਪੂਰਾ ਪ੍ਰੋਗਰਾਮ ਮਦਨ ਮੋਹਨ ਮਿਊਜ਼ਿਕ ਡਾਇਰੈਕਟਰ ਦੇ ਨਾਮ ਉਹਨਾਂ ਨੂੰ ਯਾਦ ਕਰਦੇ ਹੋਏ, ਔਰ ਉਹਨਾਂ ਦਾ ਪੂਰਾ ਨਾਮ ਮਦਨ ਮੋਹਨ ਕੋਹਲੀ ਹੈ ਸੀ, ਔਰ ਉਹਨਾਂ ਦਾ ਜਨਮ 25 ਜੂਨ 1924 ਨੂੰ ਬਗਦਾਦ, ਜੋ ਕਿ ਇਸ ਟਾਈਮ ਇਰਾਕ ਵਿੱਚ ਹੈ, ਉੱਥੇ ਹੋਇਆ ਸੀ। ਉਹਨਾਂ ਦੇ ਪਿਤਾ ਰਾਏ ਬਹਾਦਰ ਚੁੰਨੀ ਲਾਲ ਕੋਹਲੀ ਫਿਲਮ ਜਗਤ ਦੀ ਮਸ਼ਹੂਰ ਹਸਤੀ ਸਨ, ਪਰ ਮਦਨ ਮੋਹਨ ਨੇ ਆਪਣੀ ਪਹਿਚਾਣ ਜਿਹੜੀ ਸੀਗੀ ਨਾ ਉਹ ਆਪਣੇ ਦਮ 'ਤੇ ਆਪਣੀ ਸਟਰਗਲ ਦੇ ਨਾਲ ਬਣਾਈ। ਬਚਪਨ ਵਿੱਚ ਹੀ ਉਹ ਨਾ ਆਲ ਇੰਡੀਆ ਰੇਡੀਓ ਦੇ ਬਾਲ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਸਨ। ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਉਹਨਾਂ ਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਕੁਝ ਵੱਖਰਾ ਕਰਨ ਦਾ, ਔਰ ਆਲ ਇੰਡੀਆ ਰੇਡੀਓ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ, ਜਿੱਥੋਂ ਉਹਨਾਂ ਦੀ ਸੰਗੀਤਕ ਜਿਹੜਾ ਸਫ਼ਰ ਸੀਗਾ ਉਹ ਸ਼ੁਰੂ ਹੋਇਆ, ਔਰ ਉਹਨਾਂ ਨੂੰ ਇੱਕ ਨਵੀਂ ਦਿਸ਼ਾ ਮਿਲ ਗਈ। ਔਰ ਕਹਿੰਦੇ ਨੇ ਕਿ ਬਚਪਨ ਤੋਂ ਵਿੱਚ ਹੀ ਤੁਹਾਨੂੰ ਚਿਣਗ ਲੱਗੀ ਹੋਵੇ ਨਾ ਕੁਝ ਵੱਖਰਾ ਕਰਨ ਦੀ, ਤਾਂ ਫਿਰ ਉਹ ਪੂਰੀ ਹੋ ਹੀ ਜਾਂਦੀ ਹੈ। ਉਹਨਾਂ ਨੇ ਕਦੇ ਵੀ ਸ਼ਾਸਤਰੀ ਸੰਗੀਤ ਦੀ ਪੂਰੀ ਰਸਮੀ ਸਿੱਖਿਆ ਨਹੀਂ ਲਈ, ਫਿਰ ਵੀ ਉਹ ਭਾਰਤੀ ਫਿਲਮ ਸੰਗੀਤ ਦੇ ਮਹਾਨ ਸੰਗੀਤਕਾਰ ਬਣੇ, ਜਿਨ੍ਹਾਂ ਦਾ ਨਾਮ ਹੈ ਮਦਨ ਮੋਹਨ। ਔਰ ਅੱਜ ਦਾ ਇਹ ਪ੍ਰੋਗਰਾਮ ਪੂਰੀ ਦਾ ਪੂਰਾ ਉਹਨਾਂ ਲਈ ਡੈਡੀਕੇਟ ਹੈ, ਔਰ ਉਹਨਾਂ ਦੇ ਜਿੰਨੇ ਵੀ ਗੀਤ ਨੇ, ਜਿੰਨੀਆਂ ਫਿਲਮਾਂ ਨੇ, ਜਿੰਨੇ ਗੀਤ ਉਹਨਾਂ ਨੇ ਮਿਊਜ਼ਿਕ ਦਿੱਤਾ ਹੈ, ਉਹਦੇ ਵਿੱਚੋਂ ਬਹੁਤ ਹੀ ਪਿਆਰੇ ਪਿਆਰੇ ਗੀਤ ਮੈਂ ਚੁਣ ਕੇ ਲੈ ਕੇ ਆਈ ਹਾਂ ਜੀ ਤੁਹਾਡੇ ਲਈ। 102.7 ਮੈਗਾਹਰਟਸ ਦੇ ਨਾਲ ਨਾਲ 103.6 ਮੈਗਾਹਰਟਸ, ਯਾਨੀ ਕਿ ਅੰਮ੍ਰਿਤਸਰ ਦੇ ਜਿੰਨੇ ਵੀ ਸਰੋਤ ਇਹ ਪ੍ਰੋਗਰਾਮ ਸੁਣ ਰਹੇ ਨੇ ਪੂਰਾ ਇੰਜੋਏ ਕਰਨਗੇ।

0: ਆਈ ਹੋ।
1: ਜੀ ਦੋਸਤੋ, ਮਦਨ ਮੋਹਨ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਕੁਝ ਸਮਾਂ ਭਾਰਤੀ ਫੌਜ ਵਿੱਚ ਵੀ ਰਹੇ। ਮਤਲਬ ਉਹਨਾਂ ਨੇ ਬਹੁਤ ਸਾਰੇ ਵੱਖਰੇ ਵੱਖਰੇ ਕੰਮ ਵੀ ਕੀਤੇ ਨੇ, ਪਰ ਉਹਨਾਂ ਨੂੰ ਗਜ਼ਲਾਂ ਦੇ ਬਾਦਸ਼ਾਹ ਵੀ ਕਿਹਾ ਜਾਣ ਲੱਗ ਗਿਆ, ਕਿਉਂਕਿ ਉਹਨਾਂ ਨੇ ਬੇਹੱਦ ਸੁਰੇਲੀਆਂ ਅਤੇ ਭਾਵਪੂਰਨ ਜਿਹੜੀਆਂ ਗਜ਼ਲਾਂ ਹੁੰਦੀਆਂ ਨੇ ਜੋ ਤੁਹਾਡੇ ਦਿਲ ਦੇ ਕਰੀਬ ਹੋਣ, ਅਤੇ ਇੱਦਾਂ ਲੱਗੇ ਕਿ ਜਿਹੜੀ ਵੀ ਕੋਈ ਗਜ਼ਲ ਬਣੀ ਹੈ ਬਿਲਕੁਲ ਸਿਰਫ ਅਤੇ ਤੁਹਾਡੇ ਅਤੇ ਤੁਹਾਡੇ 'ਤੇ ਬਣੀ ਹੈ। ਐਨ ਜੀ, ਲਤਾ ਮੰਗੇਸ਼ਕਰ ਦੇ ਨਾਲ ਉਹਨਾਂ ਦੀ ਜੋੜੀ ਬਹੁਤ ਹੀ ਮਸ਼ਹੂਰ ਹੋ ਗਈ ਸੀ। ਉਹਦੇ ਵਿੱਚ ਉਹ ਗੀਤ ਜਿਹੜੇ ਨੇ, ਲੱਗ ਜਾ ਗਲੇ ਨੈਣਾ ਬਰਸੇ ਅਤੇ ਆਪ ਕੀ ਨਜ਼ਰੋਂ ਨੇ ਸਮਝਾ ਹੈ ਪਿਆਰ ਕੇ ਕਾਬਿਲ ਹਮੇ ਵਰਗੇ ਗੀਤ ਨਾ ਅੱਜ ਵੀ ਅਸੀਂ ਸੁਣਦੇ ਹਾਂ, ਖਾਸ ਕਰਕੇ ਜਦੋਂ ਪ੍ਰੋਗਰਾਮ ਮੇਡੀਆ ਮੈਲੋਡੀਜ਼ ਦੇ ਵਿੱਚ ਇੱਦਾਂ ਦੇ ਪਿਆਰੇ ਜਿਹੇ ਗੀਤ ਸੁਣਾਈ ਦਿੱਤੇ ਜਾਂਦੇ ਨੇ, ਤਾਂ ਫਿਰ ਜੀ ਰੌਣਕ ਔਰ ਦਿਲ ਨੂੰ ਸਕੂਨ ਆਪਣੇ ਆਪ ਮਿਲ ਜਾਂਦਾ। ਉਹਨਾਂ ਨੇ ਮੁਹੰਮਦ ਰਫੀ, ਤਲਤ ਮਹੂਦ ਅਤੇ ਆਸ਼ਾ ਭੋਂਸਲੇ ਨਾਲ ਵੀ ਕਈ ਯਾਦਗਾਰੀ ਗੀਤ ਜਿਹੜੇ ਨੇ ਰਿਕਾਰਡ ਕੀਤੇ ਨੇ, ਔਰ ਉਹਨਾਂ ਦੇ ਜਿੰਨੀਆਂ ਵੀ ਫਿਲਮਾਂ ਦੇ ਵਿੱਚ ਗੀਤ ਪਲੇ ਹੋਏ ਨੇ, ਰਿਕਾਰਡ ਹੋਏ ਨੇ, ਵਾਕਈ ਉਹ ਅੱਜ ਦੇ ਇਸ ਪ੍ਰੋਗਰਾਮ ਯਾਨੀ ਕਿ ਮਿਡ ਡੇ ਮੈਲੋਡੀਜ਼ ਦੀ ਰੌਣਕ ਬਣੇ ਨੇ।

0: ਤੋਂ ਰੁਖਸਤ ਹੋਣ ਤੋਂ ਬਾਅਦ ਫਿਰ ਸਾਨੂੰ ਉਹਨਾਂ ਦੀ ਯਾਦ ਔਰ ਕੀਤੇ ਹੋਏ ਕੰਮਾਂ ਦੀ ਪ੍ਰਸ਼ੰਸਾ ਕਰਨ ਨਾ ਵਧੀਆ ਲੱਗਦਾ ਹੈ। ਪਤਾ ਨਹੀਂ ਇੱਦਾਂ ਕੀ ਹੁੰਦਾ ਹੈ। ਔਰ ਇੱਦਾਂ ਹੀ ਕੁਝ ਹੋਇਆ ਹੈ ਬੈਸਟ ਮਿਊਜ਼ਿਕ ਡਾਇਰੈਕਟਰ ਯਾਨੀ ਕਿ ਮਦਨ ਮੋਹਨ ਦੇ ਨਾਲ। ਕੁਝ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਰੁਝੇਵੇਂ ਸਨ, ਪਰ ਉਹਦੇ ਨਾਲ ਨਾਲ ਉਹਨਾਂ ਨੂੰ ਜੋ ਜ਼ਿੰਦਗੀ ਦੇ ਵਿੱਚੋਂ ਪਿਆਰ ਮਿਲਿਆ ਹੈ, ਜੋ ਉਹਨਾਂ ਦੀ ਆਡੀਅੰਸ ਨੇ, ਉਹਨਾਂ ਦੇ ਲਿਸਨਰਸ ਨੇ ਉਹਨੂੰ ਦਿੱਤਾ ਹੈ, ਵਾਕਿਆ ਜੀ ਉਹ ਬਾਕਮਾਲ ਸੀਗਾ। 1971 ਵਿੱਚ ਫਿਲਮ ਦਸਤਕ ਲਈ ਉਹਨਾਂ ਨੂੰ ਨਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ, ਯਾਨੀ ਕਿ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਅਵਾਰਡ ਜਿਹੜਾ ਉਹਨਾਂ ਨੂੰ ਮਿਲਿਆ। ਲੇਕਿਨ ਸਮਾਂ ਜਿੱਦਾਂ ਜਿੱਦਾਂ ਕਹਿੰਦੇ ਨੇ ਕਿ ਭੱਜਦਾ ਜਾਂਦਾ ਹੈ, ਅਤੇ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਨਾਲ ਕੀ ਹੋ ਸਕਦਾ, ਕਿਉਂਕਿ ਸਮਾਂ ਜਿੰਨਾ ਪਰਮਾਤਮਾ ਨੇ ਲਿਖਿਆ ਓਨਾ ਹੀ ਅਸੀਂ ਬਿਤਾ ਸਕਦੇ ਹਾਂ। ਅਤੇ ਇੱਦਾਂ ਦੇ ਕੁਝ ਭਾਣਾ ਵਾਪਰ ਗਿਆ ਸੀਗਾ ਮਦਨ ਮੋਹਨ ਜੀ ਹੁਣਾਂ ਦੀ ਜ਼ਿੰਦਗੀ ਦੇ ਵਿੱਚ। ਇੱਕ ਬਹੁਤ ਹੀ ਭਿਆਨਕ ਬਿਮਾਰੀ ਦੇ ਨਾਲ ਉਹ ਜੂੰਝਣ ਲੱਗ ਗਏ, ਅਤੇ ਉਸ ਤੋਂ ਬਾਅਦ ਉਹ ਸਾਡਾ ਸਾਥ ਜਿਹੜਾ ਛੱਡ ਕੇ ਉਸ ਇਸ ਜਹਾਨ ਤੋਂ ਉਸ ਜਹਾਨ ਦੇ ਵਿੱਚ ਚਲੇ ਗਏ। ਪਰਮਾਤਮਾ ਉਹਨਾਂ ਨੂੰ ਜਿੱਥੇ ਵੀ ਰੱਖੇ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੇ। ਔਰ ਉਹਨਾਂ ਦੇ ਇਹ ਜਿਹੜੇ ਗੀਤ ਨੇ ਉਹ ਸਦਾਬਹਾਰ ਨੇ, ਸਦਾਬਹਾਰ ਸੀ, ਸਦਾਬਹਾਰ ਹੈ ਅਤੇ ਸਦਾਬਹਾਰ ਰਹਿਣਗੇ। ਔਰ ਖਾਸ ਕਰਕੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੀ ਇਹ ਰੌਣਕ ਬਣੇ ਨੇ।
1: तौबा तौबा ये जवानी, ये जवानी का गुरूर, इश्क के सामने सर फिर भी झुकाना ही पड़ा।

ही पड़ा ये माना मेरी जान, मोहब्बत सजा है ये माना मेरी जान।

ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼, ਔਰ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਖਬਰਾਂ ਸਾਡੇ ਪ੍ਰਦੇਸ਼ਿਤ ਚੈਨਲ ਤੋਂ ਪੰਜਾਬੀ ਦੇ ਵਿੱਚ। ਬਸ ਥੋੜ੍ਹਾ ਜਿਹਾ ਇੰਤਜ਼ਾਰ ਅਤੇ ਉਸ ਤੋਂ ਬਾਅਦ ਖਬਰਾਂ ਦਾ ਸਿਲਸਿਲਾ।

0: आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਕੱਪੜਾ ਸਮਾਰੋਹ ਭਾਰਤ ਟੈਕਸ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਗਿਆ ਹੈ। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਕੱਲ੍ਹ ਤੋਂ ਲਾਗੂ ਹੋਏਗਾ। ਅਮਰੀਕਾ ਵੱਲੋਂ ਈਰਾਨ 'ਤੇ ਹਵਾਈ ਹਮਲੇ ਲਗਾਤਾਰ ਜਾਰੀ ਨੇ, ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ 3 ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾਏਗਾ। ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਅੱਜ ਫਰਾਂਸ ਅਤੇ ਸਪੇਨ ਆਹਮੋ ਸਾਹਮਣੇ ਹੋਣਗੇ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਦਾ ਸਭ ਤੋਂ ਵੱਡਾ ਆਲਮੀ ਕੱਪੜਾ ਸਮਾਰੋਹ ਭਾਰਤ ਟੈਕਸ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਨੇ ਇਸ ਸਮਾਰੋਹ ਦਾ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਟੈਕਸ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਹੁਣ ਇੱਕ ਅੰਤਰਰਾਸ਼ਟਰੀ ਆਯੋਜਨ ਬਣ ਗਿਆ, ਜਿਸ ਵਿੱਚ ਪ੍ਰਦਰਸ਼ਕਾਂ, ਖਰੀਦਦਾਰਾਂ, ਵਿਕਰੇਤਾਵਾਂ ਅਤੇ ਸੈਲਾਨੀਆਂ ਦੀ ਗਿਣਤੀ ਵਿੱਚ ਸਾਲ ਦਰ ਸਾਲ ਵਾਧਾ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਾਲ ਦੇ ਸਮਾਰੋਹ ਵਿੱਚ 130 ਦੇਸ਼ਾਂ ਤੋਂ 60,000 ਤੋਂ ਵੱਧ ਖਰੀਦਦਾਰ ਅਤੇ ਪ੍ਰਦਰਸ਼ਕ ਹਿੱਸਾ ਲੈ ਰਹੇ ਨੇ। ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਟੈਕਸ ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ MSMEs ਵੀ ਹਿੱਸਾ ਲੈ ਰਹੇ ਨੇ।
1: ਦੁਨੀਆ ਕੇ 130 ਦੇਸ਼ੋਂ ਸੇ ਉੱਪਰ ਬਾਇਰ ਆਇਆ ਹੈ। ਅਭੀ ਮੋਦੀ ਜੀ ਨੇ 56 ਦੇਸ਼ੋਂ ਸੇ FTA ਹੋ ਰਹਾ, ਕੁਛ ਸੇ ਹੋ ਗਿਆ ਹੈ, ਕੁਛ ਸੇ ਬਾਕੀ। ਇਹ ਬਤਾਤਾ ਹੈ ਕਿ ਆਜ 60,000 ਸੇ ਉੱਪਰ ਐਗਜੀਬਿਟਰ ਆਏ। ਔਰ ਸਬਸੇ ਬੜੀ ਖਾਸੀਅਤ ਹੈ, ਇਸ ਐਕਸਪੋ ਮੈਂ 90% MSME ਆਏ। ਮੈਂ ਉਮੀਦ ਕਰ ਰਹਾ ਹੂੰ ਕਿ ਇਸ ਵਾਰ ਜੋ ਬਾਇਰ ਆ ਰਹੇ ਹੈ, ਇਹ ਸਾਰੇ ਦੁਨੀਆ ਕੇ ਰਿਕਾਰਡ ਕੋ ਤੋੜੇ ਗਏ।
0: ਉਦਘਾਟਨ ਸਮਾਰੋਹ ਵਿੱਚ ਕੱਪੜਾ ਰਾਜ ਮੰਤਰੀ ਪਵਿੱਤਰ ਮਾਰਗਰੇਟਾ ਅਤੇ ਵੱਖ ਵੱਖ ਰਾਜਾਂ ਦੇ ਕੱਪੜਾ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ। ਇਹ ਸਮਾਰੋਹ ਕੱਪੜੇ, ਫੈਸ਼ਨ, ਸਥਿਰਤਾ, ਤਕਨੋਲੋਜੀ, ਨਵੀਨਤਾ, ਨਿਵੇਸ਼ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਭਾਰਤ ਦੀ ਵੱਧਦੀ ਅੰਤਰਰਾਸ਼ਟਰੀ ਲੀਡਰਸ਼ਿਪ ਨੂੰ ਦਰਸਾਉਂਦਾ ਹੈ। ਇਸ ਨੇ ਨਿਰਮਾਤਾਵਾਂ, ਬਰਾਮਦਕਾਰਾਂ, ਵਿਸ਼ਵ ਖਰੀਦਦਾਰਾਂ, ਨਿਵੇਸ਼ਕਾਂ, ਨੀਤੀ ਨਿਰਮਾਤਾਵਾਂ, ਅੰਤਰਰਾਸ਼ਟਰੀ ਨੁਮਾਇੰਦਿਆਂ, ਕਾਰੀਗਰਾਂ, ਸਟਾਰਟਅਪਸ ਅਤੇ ਤਕਨੋਲੋਜੀ ਦੇਣ ਵਾਲਿਆਂ ਨੂੰ ਇੱਕ ਮੰਚ 'ਤੇ ਲਿਆਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 5F ਵਿਜ਼ਨ, ਫਾਰਮ ਟੂ ਫਾਈਬਰ ਟੂ ਫੈਕਟਰੀ ਟੂ ਫੈਸ਼ਨ ਟੂ ਫੋਰਨ ਤੋਂ ਪ੍ਰੇਰਿਤ ਹੋ ਕੇ ਭਾਰਤ ਟੈਕਸ 2026 ਕਾਰੋਬਾਰ, ਨਿਵੇਸ਼, ਨਵੀਨਤਾ, ਨੀਤੀ ਸੰਵਾਦ ਅਤੇ ਰਣਨੀਤਿਕ ਭਾਈਵਾਲੀ ਲਈ ਇੱਕ ਪ੍ਰਮੁੱਖ ਆਲਮੀ ਪਲੇਟਫਾਰਮ ਵਜੋਂ ਵਿਕਸਿਤ ਹੋਇਆ ਹੈ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਕੱਲ੍ਹ ਤੋਂ ਲਾਗੂ ਹੋਏਗਾ। ਇਸ ਇਤਿਹਾਸਿਕ ਸਮਝੌਤੇ ਤਹਿਤ ਭਾਰਤੀ ਬਰਾਮਦਕਾਰਾਂ ਨੂੰ ਬਰਤਾਨੀਆ ਦੇ ਬਾਜ਼ਾਰਾਂ ਤੱਕ 99% ਡਿਊਟੀ ਮੁਕਤ ਪਹੁੰਚ ਮਿਲੇਗੀ। ਇਹ ਸਮਝੌਤਾ ਭਾਰਤ ਅਤੇ ਬਰਤਾਨੀਆ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਆਪਣੇ ਲੋਕਾਂ ਲਈ ਖੁਸ਼ਹਾਲੀ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਇਤਿਹਾਸਿਕ ਸਮਝੌਤੇ ਦੀ ਨੀਂਹ 2021 ਵਿੱਚ ਵਧੀ ਹੋਈ ਵਪਾਰ ਭਾਈਵਾਲੀ ਅਤੇ ਭਾਰਤ ਬਰਤਾਨੀਆ ਰੋਡਮੈਪ 2030 ਨੂੰ ਅਪਣਾ ਕੇ ਰੱਖੀ ਗਈ ਸੀ, ਜਿਸ ਨੇ 2030 ਤੱਕ ਵਪਾਰ ਨੂੰ ਦੁੱਗਣਾ ਕਰਕੇ 100 ਅਰਬ ਅਮਰੀਕੀ ਡਾਲਰ ਕਰਨ ਦਾ ਟੀਚਾ ਰੱਖਿਆ ਸੀ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ 2028-29 ਕਾਰਜਕਾਲ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭਾਰਤ ਦੀ ਉਮੀਦਵਾਰੀ ਪੇਸ਼ ਕਰਦਿਆਂ ਭਾਰਤ ਦੇ ਸ਼ਾਂਤੀ ਦ੍ਰਿਸ਼ਟੀਕੋਣ ਨੂੰ ਜਾਰੀ ਕੀਤਾ। ਉਹਨਾਂ ਕਿਹਾ ਕਿ ਮੌਜੂਦਾ ਵਿਸ਼ਵ ਸਥਿਤੀ ਵਿੱਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ ਸੰਯੁਕਤ ਰਾਸ਼ਟਰ ਦੇ ਕਰੀਬ 50 ਸ਼ਾਂਤੀ ਮਿਸ਼ਨਾਂ ਵਿੱਚ ਕੋਈ 3 ਲੱਖ ਸ਼ਾਂਤੀ ਰੱਖਕਾਂ ਦਾ ਯੋਗਦਾਨ ਪਾਇਆ ਹੈ।
2: शांति रक्षा अंतर्राष्ट्रीय शांति और सुरक्षा बनाए रखने का एक महत्वपूर्ण माध्यम रही है। भारत ने इस जिम्मेदारी के निर्वहन में हमेशा अग्रणी भूमिका निभाई है। अब तक भारत ने विश्व भर में लगभग 50 शांति मिशनों में लगभग 3 लाख शांति रक्षकों की तैनाती की है। वर्तमान में भारत के 4,000

0: ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਗਮ 'ਚ ਖੇਡਿਆ ਜਾਏਗਾ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਅੱਜ ਫਰਾਂਸ ਅਤੇ ਸਪੇਨ ਆਹਮੋ ਸਾਹਮਣੇ ਹੋਣਗੇ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
1: ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕੰਟੀਨਿਊ ਕਰਦੇ ਹਾਂ ਜੀ ਮਿਡ ਡੇ ਮੈਲੋਡੀਜ਼, ਔਰ ਜਿੱਥੇ ਮੈਂ ਗੱਲ ਕਰ ਰਹੀ ਸੀ ਉਹ ਸ਼ਖਸੀਅਤ ਦੇ ਬਾਰੇ ਜਿਨ੍ਹਾਂ ਨੂੰ ਮਦਨ ਮੋਹਨ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਬੋਲੀਵੁੱਡ ਮਿਊਜ਼ਿਕ ਇੰਡਸਟਰੀ ਦੇ ਵਿੱਚ। ਉਹਨਾਂ ਨੇ ਬੜੇ ਸਾਰੇ ਗੀਤ ਜਿਹੜੇ ਨੇ ਸਾਡੀ ਚੋਲੀ ਪਾਏ ਨੇ, ਔਰ ਉਹਦੇ ਨਾਲ ਨਾਲ ਇੱਕ ਦੌਰ ਤੋਂ ਬਾਅਦ ਇੱਕ ਇੰਟਰਸਟਿੰਗ ਗੱਲ ਇਹ ਹੈ ਜਿਹੜੀ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ। 2004 ਦੇ ਵਿੱਚ ਫਿਲਮ ਵੀਰ ਜ਼ਾਰਾ ਜਿਹੜੀ ਕਿ ਬਣੀ ਸੀ, ਉਹਨਾਂ ਦੀਆਂ ਜਿਹੜੀਆਂ ਅਣਵਰਤੀਆਂ ਧੁਨਾਂ ਸਨ ਉਹਨਾਂ ਨੂੰ ਵੀ ਉਹਨਾਂ ਦੇ ਪੁੱਤਰ ਸੰਜੀਵ ਕੋਹਲੀ ਨੇ ਦੁਬਾਰਾ ਪੇਸ਼ ਕੀਤਾ ਹੈ, ਅਤੇ ਉਹ ਸੰਗੀਤ ਵਿੱਚ ਬਹੁਤ ਵੱਡੀ ਸਫਲਤਾ ਬਣੀ ਹੈ। ਔਰ ਜਿਵੇਂ ਕਿ ਸਾਨੂੰ ਵੀਰ ਜ਼ਾਰਾ ਫਿਲਮ ਬਹੁਤ ਪਸੰਦ ਹੈ, ਅਤੇ ਉਹਦੇ ਵਿੱਚ ਗਾਏ ਹੋਏ ਜਿੰਨੇ ਵੀ ਗੀਤ ਨੇ, ਉਹਨਾਂ ਨੂੰ ਮਿਊਜ਼ਿਕ ਜਿੰਨਾ ਵੀ ਦਿੱਤਾ ਗਿਆ, ਉਹ ਸਾਨੂੰ ਬੇਹਦ ਪਸੰਦ ਨੇ। ਅਤੇ ਉਸੇ ਫਿਲਮ ਦੇ ਵਿੱਚੋਂ ਇੱਕ ਗੀਤ ਤੇਰੇ ਲੀਏ ਹਮ ਹੈ ਜੀਏ, 102.7 ਮੈਗਾਹਰਟਜ਼ ਦੀ ਪ੍ਰੋਗਰਾਮ ਹੈ ਜੀ ਮਿਡ ਡੇ ਮੈਲੋਡੀਜ਼।

ਔਰ ਦੋਸਤੋ ਤੁਹਾਨੂੰ ਪਤਾ ਹੈ ਕਿ ਵੀਰ ਜਾਰਾ ਫਿਲਮ ਦੇ ਵਿੱਚ ਸੰਗੀਤ ਲਈ ਉਹਨਾਂ ਨੂੰ ਉਹਨਾਂ ਦੀ ਦੁਨੀਆ 'ਤੇ ਜਾਣ ਤੋਂ ਬਾਅਦ ਆਈਫਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀਆਂ ਧੁਨਾਂ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਅਤੇ ਪੱਛਮੀ ਸੰਗੀਤ ਦਾ ਸੁੰਦਰ ਮੇਲ ਮਿਲਦਾ ਹੈ, ਜਿਸ ਕਾਰਨ ਉਹਨਾਂ ਦੀ ਸੰਗੀਤ ਜਿਹੜਾ ਨਾ

ਵੀ ਸਾਨੂੰ ਫਰੈਸ਼ ਅਤੇ ਤਰੋ ਤਾਜ਼ਾ ਲੱਗਦਾ ਕਿ ਜਿਵੇਂ ਹੁਣੇ ਹੁਣੇ ਬਣਾਇਆ ਗਿਆ ਹੋਵੇ। ਅੱਜ ਵੀ ਮਦਨ ਮੋਹਨ ਨੂੰ ਹਿੰਦੀ ਸਿਨੇਮਾ ਦੇ ਸਭ ਤੋਂ ਸੁਰੀਲੇ ਅਤੇ ਜਿਹੜੇ ਭਾਵਪੂਰਨ ਸੰਗੀਤਕਾਰਾਂ ਵਿੱਚੋਂ ਗਿਣਿਆ ਜਾਂਦਾ ਹੈ ਅਤੇ ਉਹਨਾਂ ਦੇ ਗੀਤ ਹਰ ਪੀੜ੍ਹੀ ਦੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਵੱਸਦੇ ਨੇ ਅਤੇ ਰਾਜ ਕਰਦੇ ਨੇ। ਅਤੇ ਬਿਲਕੁਲ ਇਸੇ ਤਰ੍ਹਾਂ ਅੱਜ ਦਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਪੂਰੀ ਦਾ ਪੂਰਾ ਉਹਨਾਂ ਨੂੰ ਸਮਰਪਿਤ ਹੈ, ਡੈਡੀਕੇਟ ਹੈ। ਔਰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਬੇਹੱਦ ਪਸੰਦ ਆਇਆ ਹੋਵੇਗਾ। ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਇਹ ਗੀਤ ਤੇਰੀ ਆਂਖੋਂ ਕੇ ਸਿਵਾ ਫਿਲਮ ਚਿਰਾਗ ਦੇ ਵਿੱਚੋਂ, ਕਿਉਂਕਿ ਜੀ ਇਹ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦਾ ਆਖਰੀ ਗੀਤ ਹੈ, ਕਿਉਂਕਿ ਇਸ ਤੋਂ ਬਾਅਦ ਪ੍ਰੋਗਰਾਮ ਵਾਈਂਡ ਅਪ ਹੋ ਜਾਣਾ ਅਤੇ ਅਗਲਾ ਪ੍ਰੋਗਰਾਮ 2 ਵਜੇ ਸ਼ੁਰੂ ਹੋਏਗਾ। ਫਿਲਹਾਲ ਮੈਨੂੰ ਯਾਨੀ ਕਿ ਰਣਦੀਪ, ਤੁਹਾਡੀ ਪਿਆਰੀ ਰਣਦੀਪ ਨੂੰ ਤੁਸੀਂ ਦੇਣੀ ਹੈ ਇਜਾਜ਼ਤ। ਖੈਰ ਇਹ ਗੀਤ ਸੁਣਦੇ ਹਾਂ ਅਤੇ ਇੰਜੋਏ ਕਰਦੇ ਹਾਂ ਇਸ ਪ੍ਰੋਗਰਾਮ ਨੂੰ, ਅਤੇ ਫਿਰ ਕਿਸੇ ਹੋਰ ਦਿਨ ਮਿਲਾਂਗੀ ਤੁਹਾਡੇ ਨਾਲ ਇਸੇ ਹੀ ਮਾਧਿਅਮ ਦੇ ਜ਼ਰੀਏ, ਯਾਨੀ ਕਿ FM ਰੇਨਬੋ ਆਕਾਸ਼ਵਾਣੀ ਦੇ ਵਿਹੜੇ ਦੇ ਜ਼ਰੀਏ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੇਗੀ। ਲੇਕਿਨ ਥੋੜ੍ਹੇ ਜਿਹਾ ਇੰਤਜ਼ਾਰ, ਥੋੜ੍ਹੇ ਦਿਨਾਂ ਦਾ ਇੰਤਜ਼ਾਰ, ਅਤੇ ਇਸ ਤੋਂ ਬਾਅਦ ਫਿਰ ਪਿਆਰੀਆਂ ਪਿਆਰੀਆਂ ਗੱਲਾਂ ਅਤੇ ਹੋਏਗੀ ਤੁਹਾਡੇ ਨਾਲ ਮੁਲਾਕਾਤ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।

नमस्कार, एफएम बैंड 102.7 मेगाहर्ट्ज़ ते आकाशवाणी जलंधर दा ए रेनबो चैनल है। ते तुसी अपने मेज़बान आरजे जोरावर सिंह नूं सुन पा रहे हो। लैके हाजिर हाँ जी तुहाडा अपना मनपसंद प्रोग्राम जिहदा नाम है दिल आज शायर है। सो दोस्तों, मैं तुहाडा अपना दोस्त आरजे जोरावर सिंह। कहिंदे ने सच्ची मुहब्बत कदे शोर नहीं मचाउंदी, वो तां खामोश रह के भी दिलां विच उमरां तक वसदी है। अज दी इस सुहाणी महफल दा विशा है सच्ची मुहब्बत। शुरुआत एक शेर दे नाल करदे आ। कहिंदे ने कि मुहब्बत नाम नहीं सिर्फ किसे नूं पा लैण दा, मुहब्बत नाम नहीं सिर्फ किसे नूं पा लैण दा, मुहब्बत तां नाम है किसे दी खुशी विच अपनी खुशी लब लैण दा। हाय, एक और अर्ज है। इश्क ओ नहीं जो हर रोज़ इजहार मंगे, इश्क ओ नहीं जो हर रोज़ इजहार मंगे, इश्क ओ है जो हर हाल विच एतबार मंगे। जिस रिश्ते विच वफा दी खुशबू होवे, ਉਹੀ ਸੱਚੀ ਮੁਹੱਬਤ ਦੀ ਰੂਹ ਹੁੰਦੀ ਹੈ। ਸੋ ਆਓ ਜੀ, ਅੱਜ ਦੀ ਇਸ ਸ਼ਾਇਰਾਨਾ ਸ਼ਾਮ ਨੂੰ ਸ਼ਬਦਾਂ ਦੀ ਮਹਿਕ, ਗਜ਼ਲਾਂ ਦੀ ਨਰਮੀ ਅਤੇ ਦਿਲ ਦੀਆਂ ਧੜਕਣਾਂ ਨਾਲ ਸਜਾਈਏ। ਸੁਣਾਂਗੇ ਉਹ ਗੀਤ, ਉਹ ਗਜ਼ਲਾਂ ਅਤੇ ਉਹ ਸ਼ੇਰ ਜੋ ਸੱਚੀ ਮੁਹੱਬਤ ਦਾ ਅਹਿਸਾਸ ਹੋਰ ਵੀ ਗਹਿਰਾ ਕਰ ਦੇਣ। ਸੋ ਸਰੋਤਿਓ, ਮੇਰੇ ਪਿਆਰੇ ਦੋਸਤੋ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ ਤੁਸੀਂ ਆਪਣੇ ਆਪਣੇ ਜਿਹੜੇ ਆ ਮੋਬਾਈਲ ਫੋਨਸ ਜਿਹੜੇ ਆ, ਮੈਨੂੰ ਲੱਗਦਾ ਤੁਸੀਂ ਕੱਢ ਹੀ ਲਏ ਹੋਣੇ ਆ, ਅਤੇ ਨੰਬਰ ਤੁਹਾਨੂੰ ਪਤਾ ਹੀ ਹੈ, ਅਤੇ ਤੁਸੀਂ ਫਟਾਫਟ ਫਿਰ ਸਾਨੂੰ ਮੈਸੇਜਸ ਵਗੈਰਾ ਭੇਜਣੇ ਸ਼ੁਰੂ ਕਰੋ। ਜਿਹੜੇ ਤੁਸੀਂ ਸਾਨੂੰ ਸ਼ੇਅਰ ਭੇਜੋਗੇ, ਇੱਕ ਵਾਰੀ ਰੀਡ ਜ਼ਰੂਰ ਕਰ ਲਿਓ, ਤਾਂ ਕਿ ਕੋਈ ਤੁਹਾਡੇ ਦਿਲ ਦੇ ਜਜ਼ਬਾਤ ਅਧੂਰੇ ਨਾ ਰਹਿ ਜਾਣ। ਅਤੇ ਅਸੀਂ ਤੁਹਾਡੇ ਦਿਲ ਦੇ ਜਜ਼ਬਾਤਾਂ ਦਾ ਇੰਤਜ਼ਾਰ ਕਰ ਰਹੇ ਹਾਂ, ਅਤੇ ਫਟਾਫਟ ਤੁਸੀਂ ਸਾਨੂੰ ਵਟਸਐਪ ਦੇ ਉੱਤੇ ਮੈਸੇਜਸ ਭੇਜਣੇ ਸ਼ੁਰੂ ਕਰੋ, ਤਾਂ ਕਿ ਅਸੀਂ ਇਹ ਸ਼ੋਅ ਨੂੰ ਹੋਰ ਖੂਬਸੂਰਤ ਬਣਾ ਸਕੀਏ। ਜਿਹੜੇ ਸਾਡੇ ਨਾਲ ਨਵੇਂ ਸਰੋਤੇ ਜੁੜ ਚੁੱਕੇ ਨੇ, ਉਹ ਇੱਕ ਵਾਰੀ ਨੰਬਰ ਨੋਟ ਕਰ ਲੈਣ, 9855100127985510127। ਅਤੇ ਆਓ ਫਿਰ, ਦੇਰ ਕਿਸ ਗੱਲ ਦੀ ਆ, ਫਟਾਫਟ ਆਪਣੇ ਸੋਹਣੇ ਸੋਹਣੇ ਸੁਨੇਹੇ ਭੇਜੋ ਸੱਚੀ ਮੁਹੱਬਤ ਦੇ ਨਾਲ ਰਿਲੇਟਡ, ਅਤੇ ਜਿਨ੍ਹਾਂ ਦਾ ਸ਼ੇਅਰ ਹੈ ਉਹਨਾਂ ਦਾ ਨਾਮ ਜ਼ਰੂਰ ਲਿਖਿਓ, ਤਾਂ ਕਿ ਉਹਨਾਂ ਨੂੰ ਵੀ ਅਸੀਂ ਬਣਦਾ ਸਨਮਾਨ ਦੇ ਸਕੀਏ। ਤਾਂ ਬਣੇ ਰਹੋ ਮੇਰੇ ਨਾਲ, ਕਿਉਂਕਿ ਦਿਲ ਅੱਜ ਵੀ ਸ਼ਾਇਰ ਹੈ ਅਤੇ ਗੱਲ ਹੋਵੇਗੀ ਸਿਰਫ ਸੱਚੀ ਮੁਹੱਬਤ ਦੀ।

ਦਿਲਾਂ ਨੂੰ ਆਨੰਦ ਦੇਣ ਵਾਲਾ ਸ਼ੋਅ ਜਿਹਦਾ ਨਾਮ ਹੈ ਦਿਲਾਜ ਸ਼ਾਇਰ ਹੈ, ਦਿਲਾਂ ਨੂੰ ਸਕੂਨ ਦੇਣ ਵਾਲਾ, ਦਿਲ ਨੂੰ ਹੋਰ ਖੂਬਸੂਰਤ ਬਣਾਉਣ ਵਾਲਾ, ਦਿਲ ਦੀ ਧੜਕਣ ਨੂੰ ਆਰਾਮ ਦੇਣ ਵਾਲਾ ਦਿਲਾਜ ਸ਼ਾਇਰ ਹੈ। ਸੋ ਦੋਸਤੋ, ਤੁਸੀਂ ਸਾਨੂੰ ਕਾਫੀ ਸਾਰੇ ਮੈਸੇਜਸ ਭੇਜੇ ਨੇ, ਤੋ ਆਓ ਫਿਰ ਤੁਹਾਡੇ ਸੁਨੇਹੇ ਪੜ੍ਹਨੇ ਸ਼ੁਰੂ ਕਰਦੇ ਹਾਂ। ਸੋ ਸਾਨੂੰ ਜਿਹੜਾ ਪਹਿਲਾ ਸੁਨੇਹਾ ਆਇਆ ਹੈ, ਬੜਾ ਹੀ ਖੂਬਸੂਰਤ ਲਿਖਦੇ ਨੇ ਕਿ ਤਸਵੀਰ ਭੇਜੀ ਉਹਨਾਂ ਨੇ ਇੱਕ ਬੜੀ ਖੂਬਸੂਰਤ। ਦਰਦ ਕੀ ਵੀ ਆਪਣੀ ਏਕ ਅਦਾ ਹੈ, ਦਰਦ ਕੀ ਵੀ ਆਪਣੀ ਏਕ ਅਦਾ ਹੈ, ਵੋ ਵੀ ਸਹਿਨੇ ਵਾਲੋਂ ਪਰ ਫਿਦਾ ਹੈ। ਆਏ, ਗੁਲਜ਼ਾਰ ਸਾਹਿਬ ਨੇ ਇਹ ਲਿਖਿਆ ਹੈ ਜੀ, ਸਾਹਿਤ ਦਰਸ਼ਨ। ਸੋ ਇਹ ਸਾਨੂੰ ਜਿਹੜਾ ਸੁਨੇਹਾ ਭੇਜਿਆ ਜੀ, ਇਹ ਪੜ੍ਹਦੇ ਹਾਂ ਕਿਹਨਾਂ ਨੇ ਭੇਜਿਆ। ਇਹ ਸੁਨੇਹਾ ਭੇਜਣ ਵਾਲੇ ਨੇ ਪ੍ਰੇਮ ਮਾਰਕੀਟ ਬਠਿੰਡਾ ਤੋਂ, ਅਮਰਜੀਤ ਜੱਸਲ ਜੀ। ਵਾਹ ਜੀ ਵਾਹ, ਥੈਂਕ ਯੂ। ਸੋ ਅਗਲਾ ਸੁਨੇਹਾ ਪੜ੍ਹਦੇ ਹਾਂ ਜੀ ਅਸੀਂ। ਹਰ ਦਿਲ ਅਜੀਜ਼, ਹਰ ਦਿਲ ਅਜੀਜ਼ ਆਰ ਜੇ ਜ਼ੋਰਾਵਰ ਸਿੰਘ ਜੀ। ਆਏ, ਜੋ ਬੈਠੇ ਨੇ ਸਟੂਡੀਓ ਦੇ ਅੰਦਰ, ਬਿਲਕੁਲ ਜੀ, ਬਾਹਰ ਤਾਂ ਆਪਾਂ ਕਰ ਨਹੀਂ ਸਕਦੇ। ਵੈਸੇ ਬਾਹਰ ਵਾਲਾ ਵੀ ਅਸੀਂ ਪ੍ਰੋਗਰਾਮ ਜਲਦੀ ਕਰਨ ਵਾਲੇ ਹਾਂ, ਅਤੇ ਉਹ ਵੀ ਤੁਸੀਂ ਜ਼ਰੂਰ ਸੁਣਿਆ ਕਰਿਓ। ਅਸੀਂ ਇੱਕ ਜ਼ਰੂਰ ਇੱਕ ਬੜਾ ਖੂਬਸੂਰਤ ਤੁਹਾਡੇ ਲਈ ਤੋਹਫ਼ਾ ਪੇਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਹ ਲਿਖਦੇ ਨੇ ਕਿ ਪਿਆਰ ਨਾਲ ਗਲਵੱਕੜੀ ਪਾ ਕੇ ਜੀ ਜੀ ਆਇਆਂ ਨੂੰ। ਬਿਲਕੁਲ ਜੀ, ਗਲਵੱਕੜੀ ਤੁਹਾਡੀ ਇੱਥੋਂ ਤੱਕ ਮਹਿਸੂਸ ਹੋਈ ਆ। ਆਖਦਾ ਹੈ ਖਾਸ ਕਰ ਉਦੇ ਚੰਦਰ, ਆਏ ਉਦੇ ਚੰਦਰ ਜੀ, ਵੋ ਸ਼ੈ ਕਿਆ ਹੈ ਜੋ ਬੇਸ਼ ਕੀਮਤੀ ਹੈ ਪਰ ਮੁਫਤ ਮਿਲਤੀ ਹੈ, ਮੁਹੱਬਤ ਹੈ, ਮੁਹੱਬਤ ਹੈ, ਮੁਹੱਬਤ ਹੈ, ਮੁਹੱਬਤ ਹੈ। ਵਾਹ ਵਾਹ, ਕਿਆ ਬਾਤ ਹੈ। ਦੇਖੋ ਇਹ ਜਿਹੜਾ ਅਸੀਂ ਵਾਹ ਵਾਹ ਕਿਆ ਬਾਤ ਹੈ ਕਹਿੰਦੇ ਹਾਂ ਨਾ, ਇਹ ਐਵੇਂ ਨਹੀਂ ਕਹਿੰਦੇ, ਦਿਲੋਂ ਨਿਕਲਦੀਆਂ ਤਾਂ ਅਸੀਂ ਕਹਿੰਦੇ। ਮੁਹੱਬਤ ਮੁਹੱਬਤ ਬੜਾ ਕਹਿਤੇ ਫਿਰਤੇ ਹੋ, ਕਭੀ ਖੁਦ ਸੇ ਵੀ ਮੁਹੱਬਤ ਕੀ ਹੈ ਕਿ ਨਹੀਂ। ਆਏ ਉਦੇ ਚੰਦਰ ਜੀ, ਕਮਾਲ ਕਰੀ ਜਾਂਦੇ ਹੋ। ਅਗਲਾ ਮੈਸੇਜ ਆਇਆ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਦਿਲ ਆਜ ਸ਼ਾਇਰ ਹੈ ਵਿੱਚ ਜ਼ੋਰਾਵਰ ਸਿੰਘ ਜੀ, ਬਲਵਿੰਦਰ ਸਰਾਂ, ਪਿੰਡ ਮੌਰਜਨ, ਸਿੱਖਾਂ ਹਨੂਮਾਨਗੜ੍ਹ। ਮੈਂ ਖੁਦ ਹੈਰਾਨ ਹੂੰ ਤੁਮਸੇ ਇਤਨੀ ਮੁਹੱਬਤ ਕਿਉਂ ਹੈ, ਮੈਂ ਖੁਦ ਹੈਰਾਨ ਹੂੰ ਕਿ ਤੁਮਸੇ ਇਤਨੀ ਮੁਹੱਬਤ ਕਿਉਂ ਹੈ, ਮੁਝੇ ਜਬ ਵੀ ਪਿਆਰ ਸ਼ਬਦ ਯਾਦ ਆਤਾ ਹੈ, ਮੁਝੇ ਜਬ ਵੀ ਪਿਆਰ ਸ਼ਬਦ ਯਾਦ ਆਤਾ ਹੈ, ਚਿਹਰਾ ਤੁਮਾਰਾ ਹੀ ਯਾਦ ਆਤਾ ਹੈ। ਗਹਿਰੇ ਗਹਿਰੇ ਗਹਿਰੇ। ਲਓ ਜੀ, ਆਪਾਂ ਨੂੰ ਅਗਲਾ ਸੁਨੇਹਾ ਆਇਆ ਜੀ, ਇਹਨਾਂ ਨੇ ਭੇਜਿਆ ਜੀ, ਵਾਹਵਾ ਸਾਰਾ ਭੇਜਿਆ ਇਹਨਾਂ ਨੇ। ਅੱਛਾ ਵਕਤ ਜਬ ਇਨਸਾਨ ਪਰ ਆਤਾ ਹੈ ਤੋ ਭੁੱਲਣੇ ਵਾਲੀ ਚੀਜ਼ੋਂ ਮੇਂ ਸਭਸੇ ਪਹਿਲੇ ਆਪਣੀ ਔਕਾਤ ਕੋ ਭੁੱਲ ਜਾਤਾ ਹੈ। ਦੇਖੋ ਕਿੰਨਾ ਇਹ ਸ਼ਬਦ ਇੱਦਾਂ ਲੱਗਦਾ ਕਿ ਬੜਾ ਹੀ ਹੈਵੀ ਸ਼ਬਦ ਆ, ਅਤੇ ਅੰਗਰੇਜ਼ੀ 'ਚ ਪੜ੍ਹੀਏ ਤਾਂ ਬੜਾ ਸ਼ਾਂਤ ਲੱਗਦਾ, ਹਰ ਭਾਸ਼ਾ 'ਚ ਪੜ੍ਹੀਏ ਅਲੱਗ ਅਲੱਗ ਇਹਦੀ ਫੀਲ ਹੈ, ਹੈ ਨਾ, ਜਿਹਨੂੰ ਆਪਾਂ ਸਟੇਟਸ ਕਹਿੰਦੇ ਹਾਂ। ਅੱਜ ਕੱਲ੍ਹ ਇੰਸਟਾਗ੍ਰਾਮ, ਵਟਸਐਪ 'ਤੇ ਹਰ ਜਗ੍ਹਾ ਦੇ ਉੱਤੇ ਅਸੀਂ ਸਟੇਟਸ ਲਾਉਂਦੇ ਹਾਂ, ਅਤੇ ਉਹਦਾ ਜੇ ਅਸੀਂ ਤਰਜਮਾ ਕਰੀਏ ਦੂਸਰੀ ਭਾਸ਼ਾ ਦੇ ਵਿੱਚ, ਹਿੰਦੀ ਦੇ ਵਿੱਚ, ਤਾਂ ਉਹਦਾ ਮਤਲਬ ਹੁੰਦਾ ਔਕਾਤ। ਵਾਹ ਜੀ ਵਾਹ, ਹਿਊਮਨ ਨੇਚਰ। ਔਰ ਅਗਲਾ ਇਹਨਾਂ ਨੇ ਭੇਜਿਆ ਸਾਨੂੰ ਜੀ ਫੇਸਬੁੱਕ ਦਾ ਇੱਕ ਲਿੰਕ ਭੇਜਿਆ, ਅਤੇ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਓਪਨ ਕਰੀਏ ਤੁਹਾਡਾ। ਲਓ ਜੀ, ਓਪਨ ਹੋ ਗਿਆ, ਅਤੇ ਇਹ ਲਿਖਦੇ ਨੇ, ਸਮੁੰਦਰ ਕਿਆ ਕਿਸੀ ਕੀ ਪਿਆਸ ਬੁਝਾਏਗਾ, ਇਹ ਖਾਰਾ ਪਾਣੀ ਦਿਲ ਕੋ ਔਰ ਜਲਾਏਗਾ, ਜਿਸੇ ਸਮਝੇ ਥੇ ਹਮ ਸਕੂਨ ਕਾ ਕਿਨਾਰਾ, ਵਹੀ ਲਹਿਰ ਬਣਕਰ ਹਮੇਂ ਡੁਬਾਏਗਾ। ਮੁਹੱਬਤ ਮੇਂ ਵਫਾ ਕੀ ਉਮੀਦ ਕੈਸੀ, ਯਹਾਂ ਹਰ ਸ਼ਖਸ ਏਕ ਦਿਨ ਆਜ਼ਮਾਏਗਾ, ਜੋ ਮੁਹੱਬਤ ਮੇਂ ਜਲਾ ਹੈ ਵਹੀ ਸਮਝੇਗਾ ਇਸੇ, ਯੇ ਕਿੱਸਾ ਹਰ ਕਿਸੀ ਕੋ ਕਹਾਂ ਸਮਝ ਆਏਗਾ। ਵਾਹ ਵਾਹ ਵਾਹ, ਕਿਆ ਬਾਤ, ਕਿਆ ਬਾਤ ਹੈ। ਸੋ ਇਹ ਸਾਨੂੰ ਜਿਹੜਾ ਸੁਨੇਹਾ ਭੇਜਿਆ ਹੈ, ਇਹ ਭੇਜਿਆ ਜੀ ਰਾਮ ਸਰੂਪ ਅਰੋੜਾ ਜੀ, ਚੌਂਕ ਚੇਲੀਆਂ, ਸੁਲਤਾਨਪੁਰ ਲੋਧੀ ਤੋਂ। ਨਮਸਕਾਰ ਸਰ, ਐਕਸਲੈਂਟ ਪਰਫੋਰਮੈਂਸ, ਹਾਰਟ ਟਚਿੰਗ ਫੀਲਿੰਗ, ਐਕਸਲੈਂਟ ਵੇ ਟੂ ਐਕਸਪ੍ਰੈਸ ਦਿਲ ਸੇ ਦਿਲ ਤੱਕ ਅਸਰ ਕਰ ਗਿਆ, ਗੋਡ ਬਲੈਸ ਯੂ। ਥੈਂਕ ਯੂ ਜੀ, ਰਾਮ ਸਰੂਪ ਅਰੋੜਾ, ਚੌਂਕ ਚੇਲੀਆਂ, ਸੁਲਤਾਨਪੁਰ। ਥੈਂਕ ਯੂ ਜੀ, ਥੈਂਕ ਯੂ। ਅਗਲਾ ਸਾਨੂੰ ਭੇਜਿਆ ਜੀ ਸੁਨੇਹਾ, ਬੜੀ ਖੂਬਸੂਰਤ ਇਹਨਾਂ ਨੇ ਫੋਟੋ ਭੇਜੀ। ਕੁਛ ਲੋਕ ਮਿਲਤੇ ਹੈ ਤੋ ਦਿਲ ਕੋ ਸਕੂਨ ਮਿਲਤਾ ਹੈ, ਵਾਹ ਵਾਹ ਸਹੀ ਗੱਲ ਹੈ। ਕੁਛ ਲੋਕ ਵਿਛੜਤੇ ਹੈ ਤੋ ਜ਼ਿੰਦਗੀ ਬਦਲ ਜਾਤੀ ਹੈ, ਬਿਲਕੁਲ ਸਹੀ ਗੱਲ ਹੈ। ਨਾ ਜਾਣੇ ਕਿਆ ਰਿਸ਼ਤਾ ਥਾ ਤੁਮਸੇ ਮੇਰਾ, ਤੁਮ ਮਿਲੇ ਵੀ ਨਹੀਂ ਔਰ ਯਾਦੇ ਰਹਿ ਗਈ।

ਵਾਹ ਜੀ ਵਾਹ, ਇਹ ਕੋਈ ਪਿਛਲੇ ਜਨਮ ਦਾ ਰਿਸ਼ਤਾ ਲੱਗਦਾ। ਹੁੰਦਾ ਜੀ ਇੱਦਾਂ, ਹੁੰਦਾ ਬੜੇ ਜਣੇ ਨਾਲ, ਹੁੰਦਾ ਸਾਡੇ ਨਾਲ ਵੀ, ਹੁੰਦਾ ਸਾਰਿਆਂ ਨਾਲ ਹੁੰਦਾ। ਇਹ ਪਿਆਰ ਹੀ ਆ ਜੀ, ਸਾਰੇ ਪਾਸੇ ਪਿਆਰ ਹੀ ਆ ਜੇ ਮਹਿਸੂਸ ਕੀਤਾ ਜਾਵੇ। ਅੱਜ ਹੀ ਮੈਂ ਆ ਰਿਹਾ ਸੀਗਾ ਆਪਣੇ ਵਹੀਕਲ 'ਤੇ, ਇੱਕ ਲੜਕਾ ਜਾ ਰਿਹਾ ਸੀਗਾ ਅਤੇ ਉਹਦੇ ਬੈਗ ਬਹੁਤ ਭਾਰਾ ਸੀ। ਮੈਂ ਰੋਕੀ ਗੱਡੀ, ਮੈਂ ਕਿਹਾ ਜੀ ਛੱਡ ਆਈਏ ਤੁਹਾਨੂੰ। ਉਹ ਆਈ ਥਿੰਕ ਕੋਈ ਪ੍ਰਵਾਸੀ ਸੀਗੇ ਅਤੇ ਬੈਠ ਗਏ, ਅਤੇ ਜਾਂਦੇ ਜਾਂਦੇ ਮੈਨੂੰ ਉਹਨਾਂ ਨੇ ਕਹਿਤਾ, ਸਰਦਿਆਰ ਜੀ ਆਪ ਬਹੁਤ ਅੱਛੇ ਇਨਸਾਨ ਹੋ। ਅਤੇ ਮੈਂ 2 ਸੈਕਿੰਡ ਦਾ ਪੌਜ਼ ਲਿਆ ਅਤੇ ਮੈਂ ਇਹਨੂੰ ਆਖਿਆ ਵੀ ਦੇਖ ਭਾਈ, ਆਪਾਂ ਸਾਰੇ ਹੀ ਅੱਛੇ ਹਾਂ, ਅਸਲ 'ਚ ਆਪਾਂ ਦੇਖਦੇ ਕਿਸ ਨਜ਼ਰੀਏ ਦੇ ਨਾਲ ਹਾਂ ਇਹ ਸਾਡੇ 'ਤੇ ਡਿਪੈਂਡ ਕਰਦਾ। ਉਹ ਸਾਰੇ ਰਸਤੇ ਵਿਚਾਰਾ ਸੋਨੀ ਹੋ ਗਿਆ, ਮੈਂ ਸੋਚੀ ਜਾਵਾਂ ਮੈਂ ਕੋਈ ਗਲਤ ਗੱਲ ਤਾਂ ਨਹੀਂ ਕਹਿਤੀ। ਫਿਰ ਜਦੋਂ ਉਹਦਾ ਪੁਆਇੰਟ ਆਇਆ ਜਿੱਥੇ ਉਹਨੇ ਉਤਰਨਾ ਸੀ, ਤਾਂ ਭਾਵੁਕ ਹੋਇਆ ਪਿਆ ਸੀ। ਤਾਂ ਸਾਰੀ ਪਿਆਰ ਦੀ ਗੱਲ ਹੈ, ਸਾਰੀ ਪਿਆਰ ਦੀ ਗੱਲ ਹੈ। ਸੋ ਫਟਾਫਟ ਅਸੀਂ ਮੈਸੇਜ ਪੜ੍ਹਦੇ ਹਾਂ ਤਾਂ ਕਿ ਤੁਸੀਂ ਸਾਡੇ ਤੋਂ ਨਾਰਾਜ਼ ਨਾ ਹੋ। ਤੁਹਾਨੂੰ ਅਗਲਾ ਮੈਸੇਜ ਸਾਨੂੰ ਭੇਜਿਆ ਜੀ

ਸੀਗੇ ਅਤੇ ਬੈਠ ਗਏ ਅਤੇ ਜਾਂਦੇ ਜਾਂਦੇ ਮੈਨੂੰ ਉਹਨਾਂ ਨੇ ਕਹਿਤਾ, ਸਰਦਿਆਰ ਜੀ ਆਪ ਬਹੁਤ ਅੱਛੇ ਇਨਸਾਨ ਹੋ। ਅਤੇ ਮੈਂ 2 ਸੈਕਿੰਡ ਦਾ ਪੌਜ਼ ਲਿਆ ਅਤੇ ਮੈਂ ਇਹਨੂੰ ਆਖਿਆ ਵੀ ਦੇਖ ਭਾਈ, ਆਪਾਂ ਸਾਰੇ ਹੀ ਅੱਛੇ ਹਾਂ, ਅਸਲ 'ਚ ਆਪਾਂ ਦੇਖਦੇ ਕਿਸ ਨਜ਼ਰੀਏ ਦੇ ਨਾਲ ਹਾਂ ਇਹ ਸਾਡੇ 'ਤੇ ਡਿਪੈਂਡ ਕਰਦਾ। ਉਹ ਸਾਰੇ ਰਸਤੇ ਵਿਚਾਰਾ ਸੁਣ ਨਹੀਂ ਹੋ ਗਿਆ, ਮੈਂ ਸੋਚੀ ਜਾਵਾਂ ਮੈਂ ਕੋਈ ਗਲਤ ਗੱਲ ਤਾਂ ਨਹੀਂ ਕਹਿਤੀ। ਫਿਰ ਜਦੋਂ ਉਹਦਾ ਪੁਆਇੰਟ ਆਇਆ ਜਿੱਥੇ ਉਹਨੇ ਉਤਰਨਾ ਸੀ ਤਾਂ ਭਾਵੁਕ ਹੋਇਆ ਪਿਆ ਸੀ। ਤਾਂ ਸਾਰੀ ਪਿਆਰ ਦੀ ਗੱਲ ਹੈ, ਸਾਰੀ ਪਿਆਰ ਦੀ ਗੱਲ ਹੈ। ਸੋ ਫਟਾਫਟ ਅਸੀਂ ਮੈਸੇਜ ਪੜ੍ਹਦੇ ਹਾਂ ਤਾਂ ਕਿ ਤੁਸੀਂ ਸਾਡੇ ਤੋਂ ਨਾਰਾਜ਼ ਨਾ ਹੋ। ਅਗਲਾ ਮੈਸੇਜ ਸਾਨੂੰ ਭੇਜਿਆ ਹੈ ਜੀ, ਓਕੇ, ਇਹ ਲਿਖਦੇ ਨੇ ਗੁਰੂ ਨਾਨਕਪੁਰਾ ਬਠਿੰਡਾ ਤੋਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਵੱਡੀ ਫੋਟੋ ਇਹਨਾਂ ਨੇ ਭੇਜੀ ਆ, ਬੜੀ ਖੂਬਸੂਰਤ ਹੈ। ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਜੀ, ਰੇਡੀਓ ਸੁਣ ਕੇ ਅਸੀਂ ਵੀ ਮੈਸੇਜ ਭੇਜ ਦਿੱਤਾ ਜੀ। ਥੈਂਕ ਯੂ ਜੀ, ਤੁਸੀਂ ਸਾਨੂੰ ਮੈਸੇਜ ਭੇਜਿਆ। ਸਤਿ ਸ਼੍ਰੀ ਅਕਾਲ ਜੀ, ਗੁਰੂ ਨਾਨਕਪੁਰਾ ਬਠਿੰਡਾ ਪੰਜਾਬ ਸੇ ਕਿਸ਼ੋਰ, ਸਬਲਾਨੀਆ, ਸਾਵਿਤਰੀ ਜੀ, ਸੁਮਨ ਜੀ, ਬੇਟੀ ਅੰਸ਼ੂ ਜੀ, ਬਹੁਤ ਸ਼ੁਕਰੀਆ। ਤੁਸੀਂ ਸਾਨੂੰ ਸ਼ੇਅਰ ਜ਼ਰੂਰ ਭੇਜਣਾ ਸੀ, ਸ਼ੇਅਰ ਭੇਜਿਆ ਕਰੋ। ਲਓ ਜੀ ਅਗਲਾ ਸ਼ੇਅਰ ਆਇਆ ਸਾਨੂੰ, ਬਹੁਤ ਵੱਡਾ ਜਿਹਾ ਆਇਆ। ਓਕੇ, ਤਾਂ ਇਹਨਾਂ ਨੇ ਭੇਜਿਆ ਸਾਨੂੰ, ਆਪਕੋ ਪਿਆਰ ਭਰਾ ਆਦਾਬ, ਆਦਾਬੀ, ਆਦਾਬ ਜੀ, ਆਦਾਬ। ਪਲੀਜ਼ ਪਲੇ। ਅਰੇ ਇਹ ਸੌਂਗ ਵਾਲਾ ਨਹੀਂ ਹੈਗਾ ਜੀ, ਇਹ ਤੁਸੀਂ ਆਪਣੀਆਂ ਆਪਣੀਆਂ ਜਿੰਨੀਆਂ ਸ਼ੇਰੋ ਸ਼ਾਇਰੀਆਂ ਨੇ ਨਾ, ਇਹ ਤੁਸੀਂ ਅੱਜ ਦਾ ਟੋਪਿਕ ਤੁਹਾਨੂੰ ਯਾਦ ਹੀ ਹੋਏਗਾ, ਅੱਜ ਦਾ ਸੱਚੀ ਮੁਹੱਬਤ। ਸੱਚੀ ਮੁਹੱਬਤ ਦੇ ਉੱਤੇ ਤੁਸੀਂ ਸਾਨੂੰ ਜ਼ਰੂਰ ਇਹ ਵਾਲੇ ਸੁਨੇਹੇ ਭੇਜੋ। ਔਰ ਇੱਕ ਵਾਰ ਫਿਰ ਤੋਂ ਮੈਂ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਰੀਰੀਡ ਜ਼ਰੂਰ ਕਰ ਲਿਆ ਕਰੋ। ਸੋ ਅਕਸਰ ਮੈਂ ਇੱਕ ਜਿਹੜਾ ਸ਼ੇਰ ਮੇਰਾ ਮਨਪਸੰਦ ਮੈਂ ਬੋਲਦਾ ਹੁੰਦਾ ਅਤੇ ਉਹ ਮੈਂ ਜ਼ਰੂਰ ਬੋਲਣਾ ਚਾਹਾਂਗਾ ਕਿ ਰਿਸ਼ਤਿਆਂ ਦੇ ਉੱਤੇ ਇਹ ਵੀ ਇੱਕ ਸੱਚੀ ਮੁਹੱਬਤ ਹੀ ਹੁੰਦੀ ਆ ਕਿ ਜ਼ਿੰਦਗੀ ਮੇਂ ਰਿਸ਼ਤੇ ਬਣਾਉਣਾ ਇਤਨਾ ਆਸਾਨ ਹੈ ਜੈਸੇ ਮਿੱਟੀ ਪਰ ਮਿੱਟੀ ਸੇ ਮਿੱਟੀ ਲਿਖਣਾ, ਨਿਭਾਉਣਾ ਉਤਨਾ ਹੀ ਮੁਸ਼ਕਿਲ ਹੈ ਜੈਸੇ ਪਾਣੀ ਪਰ ਪਾਣੀ ਸੇ ਪਾਣੀ ਲਿਖਣਾ। ਇਹ ਬੜੇ ਗਹਿਰੇ ਇਹਦੇ ਅਰਥ ਨੇ। ਅਗਲਾ ਸਾਨੂੰ ਮੈਸੇਜ ਭੇਜਦੇ ਨੇ, ਰੂਹਾਂ ਦਾ ਇਹ ਰਿਸ਼ਤਾ ਸਾਡਾ ਜਿਸਮਾਂ ਦਾ ਮੁਹਤਾਜ ਨਹੀਂ, ਦਿਲ ਦੇ ਤਖ਼ਤ 'ਤੇ ਤੂੰ ਹੀ ਬੈਠੇ ਹੋਰ ਕਿਸੇ ਦਾ ਰਾਜ ਨਹੀਂ, ਦੁਨੀਆਂ ਦੀਆਂ ਨਜ਼ਰਾਂ ਵਿੱਚ ਭਾਵੇਂ ਸਾਡਾ ਸਾਥ ਅਧੂਰਾ ਹੈ ਪਰ ਸੱਚੇ ਇਸ਼ਕ ਦੇ ਅੰਬਰ ਉੱਤੇ ਆਪਣਾ ਚੰਨ ਤਾਂ ਪੂਰਾ ਹੈ। ਵਾਹ ਜੀ ਵਾਹ। ਪਾਲੀ ਪਿਆਲਾ ਹੁਸ਼ਿਆਰਪੁਰ ਤੋਂ। ਅੱਗੋ ਜੀ ਸਾਨੂੰ ਮੈਸੇਜ ਬਹੁਤ ਸਾਰੇ ਆ ਰਹੇ ਆ ਅਤੇ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਇੱਕ ਸਾਨੂੰ ਗਜ਼ਲ ਸੁਣ ਲੈਣੀ ਚਾਹੀਦੀ। ਇੱਕ ਮੈਸੇਜ ਪੜ੍ਹ ਕੇ, ਬੀਤੇ ਵਕਤ ਦੀਆਂ ਯਾਦਾਂ ਸੰਭਾਲ ਕੇ ਰੱਖੀ, ਅਸੀਂ ਯਾਦ ਤਾਂ ਆਵਾਂਗੇ ਪਰ ਵਾਪਸ ਨਹੀਂ। ਹਾਏ ਹੋਏ, ਇੱਦਾਂ ਨਾ ਕਰੋ, ਵਾਪਸ ਜ਼ਰੂਰ ਆਓ, ਕਿਸੇ ਨਾ ਕਿਸੇ ਰੂਪ 'ਚ ਜ਼ਰੂਰ ਆਓ, ਮਿਲੋ, ਕਿਉਂਕਿ ਮਿਲਣ ਦੇ ਨਾਲ ਹੀ ਸਾਰੀਆਂ ਖੁਸ਼ੀਆਂ ਜਿਹੜੀਆਂ ਅਸੀਂ ਸਾਂਝੀ ਕਰ ਸਕਦੇ ਹਾਂ, ਭਾਵੇਂ ਦੂਰ ਵੀ ਬੈਠੇ ਹੋ, ਦੂਰ ਬੈਠੇ ਬੈਠੇ ਮਿਲ ਲਓ। ਸੋ ਦੋਸਤੋ ਸਟੇ ਟਿਊਨ, ਬੜੇ ਖੂਬਸੂਰਤ ਤੁਸੀਂ ਮੈਸੇਜ ਭੇਜ ਰਹੇ ਹੋ। ਸੋ ਅਗਲੀ ਗਜ਼ਲ ਤੋਂ ਬਾਅਦ ਅਸੀਂ ਬਾਕੀ ਸਾਰਿਆਂ ਦੇ ਮੈਸੇਜ ਪੜ੍ਹਾਂਗੇ। ਨਾਰਾਜ਼ ਅਸੀਂ ਕਿਸੇ ਨੂੰ ਨਹੀਂ ਕਰਨਾ, ਠੀਕ ਹੈ ਜੀ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਜਿਹੜਾ ਸ਼ੋਅ ਇੰਜੋਏ ਕਰ ਰਹੇ ਹੋ ਜਿਹਦਾ ਨਾਮ ਹੈ ਦਿਲ ਆਜ ਸ਼ਾਇਰ ਹੈ, ਜਿੱਥੇ ਤੁਸੀਂ ਆਪਣੇ ਦਿਲ ਦੇ ਜਜ਼ਬਾਤ, ਸੱਚੀ ਮੁਹੱਬਤ ਕੀ ਹੈ ਉਸ ਬਾਰੇ ਸਾਨੂੰ ਸੋਹਣੇ ਸੋਹਣੇ ਸੁਨੇਹੇ ਭੇਜ ਰਹੇ ਹੋ। ਕਹਿੰਦੇ ਨੇ ਸੱਚੀ ਮੁਹੱਬਤ ਚਿਹਰਿਆਂ ਨਾਲ ਨਹੀਂ, ਰੂਹ ਦੀ ਖੂਬਸੂਰਤੀ ਨਾਲ ਹੁੰਦੀ ਹੈ। ਮੁਹੱਬਤ ਉਹ ਨਹੀਂ ਜੋ ਹਰ ਗੱਲ 'ਤੇ ਹੱਕ ਜਿਤਾਵੇ, ਮੁਹੱਬਤ ਉਹ ਹੈ ਜੋ ਹਰ ਹਾਲ ਵਿੱਚ ਸਾਥ ਨਿਭਾਵੇ। ਮੁਹੱਬਤ ਉਹ ਹੈ ਜੋ ਹਰ ਹਾਲ ਵਿੱਚ ਸਾਥ ਨਿਭਾਵੇ। ਵਫਾਦਾਰ ਰਾਹ ਆਸਾਨ ਨਹੀਂ ਹੁੰਦਾ, ਪਰ ਸੱਚਾ ਇਸ਼ਕ ਕਦੇ ਬੇਈਮਾਨ ਨਹੀਂ ਹੁੰਦਾ ਜਨਾਬ। ਜਿਸ ਰਿਸ਼ਤੇ ਵਿੱਚ ਭਰੋਸਾ ਸਾਹਾਂ ਵਾਂਗ ਵਸ ਜਾਵੇ, ਉੱਥੇ ਮੁਹੱਬਤ ਨੂੰ ਲਫ਼ਜ਼ਾਂ ਦੀ ਲੋੜ ਨਹੀਂ ਰਹਿੰਦੀ। ਸੱਚੀ ਮੁਹੱਬਤ ਦੀ ਕੋਈ ਮੰਜ਼ਿਲ ਨਹੀਂ ਹੁੰਦੀ, ਉਹ ਤਾਂ ਹਰ ਸਫ਼ਰ ਨੂੰ ਹੀ ਖੂਬਸੂਰਤ ਬਣਾ ਦਿੰਦੇ ਨੇ। ਇਸ਼ਕ ਦੀ ਪਹਿਚਾਣ ਮਿਲਣ ਵਿੱਚ ਨਹੀਂ ਹੁੰਦੀ, ਕਈ ਵਾਰ ਦੂਰ ਰਹਿ ਕੇ ਵੀ ਮੁਹੱਬਤ ਉਮਰ ਭਰ ਨਿਭ ਜਾਂਦੀ ਹੈ। ਜਿਸ ਦਿਲ ਵਿੱਚ ਸੱਚਾ ਪਿਆਰ ਵਸ ਜਾਵੇ, ਉਹ ਦਿਲ ਹਰ ਦੁਆ ਵਿੱਚ ਆਪਣੇ ਮਹਿਬੂਬ ਦੀ ਖੁਸ਼ੀ ਮੰਗਦਾ ਹੈ। ਅਤੇ ਕਿੰਨਾ ਖੂਬਸੂਰਤ ਹੋਵੇ ਕਿ ਉਸ ਮਹਿਬੂਬ ਦੇ ਨਾਲ ਮੁਹੱਬਤ ਹੋ ਜਾਏ ਜਿੰਨੇ ਸਾਰੇ ਮਹਿਬੂਬ ਹੀ ਬਣਾ ਦਿੱਤੇ ਨੇ। ਹਾਏ, ਕਿਤੇ ਸਾਨੂੰ ਮੁਹੱਬਤ ਹੋ ਜਾਏ, ਵਾਕਿਆ ਮੁਹੱਬਤ ਹੋ ਜਾਏ। ਕੋਈ ਵਿਅਕਤੀ ਕਿਸੇ ਮਹਾਂਪੁਰਸ਼ ਕੋਲ ਗਿਆ ਅਤੇ ਮਹਾਂਪੁਰਸ਼ਾਂ ਨੇ ਉਹਨੂੰ ਸਰਾਪ ਦੇ ਦਿੱਤਾ, ਕਹਿੰਦੇ ਜਾ ਤੈਨੂੰ ਮੁਹੱਬਤ ਹੋ ਜਾਏ। ਪਹਿਲਾਂ ਉਹ ਘਬਰਾਇਆ, ਪਰ ਜਦੋਂ ਉਹਨੂੰ ਮੁਹੱਬਤ ਹੋਈ ਉਹਨੇ ਬਹੁਤ ਸ਼ੁਕਰੀਆ ਦਾ ਮਨਾਇਆ। ਉਹਨਾਂ ਨੇ ਕਿਹਾ ਕਿ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਮੈਨੂੰ ਉਸ ਦੇ ਨਾਲ ਮੁਹੱਬਤ ਕਰਵਾ ਦਿੱਤੀ ਜਿੰਨੇ ਸਾਰੇ ਮਹਿਬੂਬ ਪੈਦਾ ਕੀਤੇ। ਸੋ ਇੱਦਾਂ ਦੇ ਤੁਹਾਡੇ ਖੂਬਸੂਰਤ ਸੁਨੇਹੇ ਸਾਡੇ ਦਰਮਿਆਨ ਪਹੁੰਚ ਰਹੇ ਨੇ। ਅਗਲਾ ਸਾਨੂੰ ਸੁਨੇਹਾ ਆਇਆ, ਬੜਾ ਹੀ ਖੂਬਸੂਰਤ, ਪੜ੍ਹਦੇ ਹਾਂ ਜੀ ਤੁਹਾਡੇ ਰੂਬਰੂ। ਇਹ ਲਿਖਦੇ ਨੇ, ਕਦੇ ਕਦੇ ਉਹ ਦੋਸਤ ਵੀ ਧੋਖਾ ਕਰ ਜਾਂਦਾ ਹੈ ਜਿਸ 'ਤੇ ਸਾਨੂੰ ਹੱਦੋਂ ਵੱਧ ਵਿਸ਼ਵਾਸ ਹੁੰਦਾ ਹੈ। ਗਿਆਰਾਂ ਨਾਲ ਜਾ ਕੇ ਉਹ ਖੜ੍ਹ ਹੀ ਜਾਂਦਾ ਹੈ ਜੋ ਸਾਡੇ ਲਈ ਸਭ ਤੋਂ ਵੱਧ ਖਾਸ ਹੁੰਦਾ ਹੈ। ਧੋਖਾ ਕਰਨ ਵਾਲਿਆਂ ਦੀ ਆਦਤ ਹੈ ਧੋਖਾ ਕਰਨਾ, ਤੂੰ ਪਿਆਰ ਕਰੀ ਚੱਲ ਜੱਸਲ, ਕਿਉਂਕਿ ਪਿਆਰ ਤੋਂ ਬਿਨਾਂ ਬੰਦਾ ਤੁਰਦੀ ਫਿਰਦੀ ਲਾਸ਼ ਹੁੰਦਾ ਹੈ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ। ਜਿਹਦੇ ਅੰਦਰ ਪਿਆਰ ਨਹੀਂ, ਇੱਕ ਤਰ੍ਹਾਂ ਦਾ ਮਸ਼ੀਨ ਹੀ ਹੈ। ਬਸੰਤ ਸਿੰਘ ਟੇਲਰ ਜੀ ਲਿਖਦੇ ਨੇ, ਮੇਰਾ ਬੇਟਾ ਲਵਦੀਪ ਸਿੰਘ ਜੱਸਲ, ਪਿੰਡ ਚੌਕੇ, ਜ਼ਿਲ੍ਹਾ ਬਠਿੰਡਾ। ਬਿਲਕੁਲ, ਬੜੇ ਤਜਰਬੇਕਾਰ ਬੰਦੇ ਲੱਗਦੇ ਹੋ ਤੁਸੀਂ, ਬਹੁਤ ਵਧੀਆ। ਸੋ ਅਗਲਾ ਸੁਨੇਹਾ ਸਾਨੂੰ ਜਿਹੜਾ ਭੇਜਿਆ ਹੈ, ਓਕੇ, ਇਹ ਲਿਖਦੇ ਨੇ, ਆਪ ਜੀ ਨੇ ਨੇਮ ਅਨਾਊਂਸ ਨਹੀਂ ਕੀਤਾ ਜੀ ਮੇਰਾ। ਲਓ ਜੀ ਕਰ ਦਿੰਦੇ ਹਾਂ, ਸ਼ਾਇਰੀ ਬੋਲਤੀ ਬਟ ਨੇਮ ਅਨਾਊਂਸ ਨਹੀਂ ਕੀਤਾ। ਬੋਲਦੇ ਨੇ, ਕਿਹੜੀ ਗੱਲ ਆ, ਗੌਰ ਨਾ ਸੁਣਿਓ ਜੀ। ਕੁਲਵਿੰਦਰ ਟੇਲਰ ਜੀ, VPO ਕੰਟੋਲਾ ਨੀਅਰ ਆਦਮਪੁਰ। ਗੁੱਡ ਆਫਟਰਨੂਨ ਸਰ ਜ਼ੋਰਾਵਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਹਾਦਸੋਂ ਕੀ ਜ਼ਦ ਪੇ ਹੈ ਤੋ ਮੁਸਕੁਰਾਨਾ ਛੋੜ ਦੇ, ਹਾਦਸੋਂ ਕੀ ਜ਼ਦ ਪੇ ਹੈ ਤੋ ਮੁਸਕੁਰਾਨਾ ਛੋੜ ਦੇ, ਜ਼ਲਜ਼ਲੋਂ ਕੇ ਖੌਫ ਸੇ ਕਿਆ ਘਰ ਬਣਾਉਣਾ ਛੋੜ ਦੇ, ਤੁਮਨੇ ਮੇਰੇ ਘਰ ਨਾ ਆਨੇ ਕੀ ਕਸਮ ਖਾਈ ਤੋ ਹੈ, ਆਸਮੂ ਸੇ ਵੀ ਕਿਉਂ

0: ਫੇਵਰੇਟ ਹੈਲੋ ਜਲੰਧਰ, ਕੀ ਹਾਲ ਨੇ ਮੇਰੇ ਸੋਹਣੇ ਸ਼ਹਿਰ ਦੇ ਸੋਹਣੇ ਲੋਕੋ? ਉਮੀਦ ਹੈ ਅੱਜ ਵੀ ਚਾਹ ਗਰਮ ਹੋਏਗੀ, ਮੂਡ ਮਸਤ ਹੋਏਗਾ ਅਤੇ ਟ੍ਰੈਫਿਕ ਨੇ ਤੁਹਾਡਾ ਇਮਤਿਹਾਨ ਥੋੜ੍ਹਾ ਹੀ ਲਿਆ ਹੋਏਗਾ। ਮੈਂ ਤੁਹਾਡਾ ਆਪਣਾ ਦੋਸਤ ਆਰ ਜੇ ਜ਼ੋਰਾਵਰ ਸਿੰਘ ਅਤੇ ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਜੀ ਹੈਲੋ ਜਲੰਧਰ, ਜਿੱਥੇ ਗੱਲਾਂ ਵੀ ਹੋਣਗੀਆਂ, ਹਾਸੇ ਵੀ ਹੋਣਗੇ, ਜਾਣਕਾਰੀ ਵੀ ਮਿਲੇਗੀ ਅਤੇ ਨਾਲ ਵੱਜਣਗੇ ਤੁਹਾਡੇ ਮਨ ਪਸੰਦ ਗੀਤ। ਜੀ ਹਾਂ, ਕਹਿੰਦੇ ਨੇ ਹਾਸਾ ਉਹ ਦਵਾਈ ਹੈ ਜਿਸਦਾ ਨਾ ਕੋਈ ਬਿੱਲ ਆਉਂਦਾ ਅਤੇ ਨਾ ਹੀ ਕੋਈ ਸਾਈਡ ਇਫੈਕਟ ਹੁੰਦੇ ਨੇ। ਇਸ ਲਈ ਅਗਲੇ ਕੁਝ ਪਲਾਂ ਲਈ ਟੈਂਸ਼ਨ ਨੂੰ ਛੁੱਟੀ ਦਿਓ, ਮੁਸਕਾਨ ਨੂੰ ਡਿਊਟੀ 'ਤੇ ਲਗਾਓ ਅਤੇ ਸਾਡੇ ਨਾਲ ਜੁੜੇ ਰਹੋ। ਤਾਂ ਚਲੋ ਜੀ, ਆਵਾਜ਼ ਥੋੜ੍ਹੀ ਉੱਚੀ ਕਰ ਲਓ, ਮੁਸਕਾਨ ਹੋਰ ਵੀ ਵੱਡੀ ਕਰ ਲਓ, ਕਿਉਂਕਿ ਸ਼ੁਰੂ ਹੋ ਰਿਹਾ ਹੈ ਹੈਲੋ ਜਲੰਧਰ। ਮੈਂ ਕਹਿੰਦਾ ਇੱਕ ਵਾਰੀ ਮੇਰੇ ਨਾਲ ਰਲ ਕੇ ਕਰੋ, 3, 2, 1 ਹੈਲੋ ਜਲੰਧਰ।
1: ਨਜ਼ਾਰੇ ਲਵਾਂਗੇ, ਮੌਜਾਂ ਕਰਾਂਗੇ, ਲਾ ਦੇ ਫੇਰ ਬੂੰ ਚਿਕ।
0: ਜੀ ਜੀ ਬਿਲਕੁਲ ਬਿਲਕੁਲ, ਲਓ ਜੀ ਨੰਬਰ ਤੁਸੀਂ ਨੋਟ ਕਰ ਲਓ, ਤੁਸੀਂ ਸਾਡੇ ਨਾਲ ਕਾਲ 'ਤੇ ਫਰਮਾਇਸ਼ਾਂ ਕਰ ਸਕਦੇ ਹੋ, ਜਿਹੜਾ ਤੁਸੀਂ ਗੀਤ ਸੁਣਨਾ ਚਾਹੋਗੇ। ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਤੁਹਾਡਾ ਗੀਤ ਜ਼ਰੂਰ ਸੁਣਾਇਆ ਜਾਵੇ, ਮਸਤੀ ਤਾਂ ਫੁੱਲ ਹੋਏਗੀ, ਮਜ਼ੇ ਕਰਾਂਗੇ ਆਪਾਂ ਖੂਬ ਰਲ ਮਿਲ ਕੇ। 0181 23 400 21 74 ਇੱਕ ਇੱਕ ਕਰਕੇ ਬੋਲਦਾ, 0181 23 400 21 74 ਤੇ ਲਓ ਜੀ ਫਿਰ ਹੁਣੇ ਆ ਜੀ ਸ਼ੁਰੂ ਆਪਾਂ ਸ਼ੋਅ ਦੇ ਵੱਲ।

0: ਵੈਲਕਮ ਬੈਕ ਜੀ, ਵੈਲਕਮ ਬੈਕ ਤੇ ਸਵਾਗਤ ਹੈ ਇੱਕ ਵਾਰ ਫੇਰ ਤੋਂ ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਫੇਵਰੇਟ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਹੈਲੋ ਜਲੰਧਰ। ਤੇ ਹੈਲੋ ਜਲੰਧਰ ਦੇ ਵਿੱਚ ਸਾਡੇ ਕੋਲੋਂ ਕਾਲਰ ਜੁੜੇ ਨੇ, ਆਈਏ ਪੁੱਛਤੇ ਹੈ ਉਨਸੇ ਕਿਆ ਨਾਮ ਹੈ ਉਨਕਾ ਔਰ ਕੌਨ ਸਾ ਗਾਣਾ ਸੁਣੇਂਗੇ ਔਰ ਕਿਤੇ ਸਾਡੀ ਭੂਆ ਗੁੱਸਾ ਹੀ ਨਾ ਕਰ ਜੇ। ਹਾਂਜੀ ਭੂਆ ਜੀ, ਤੁਸੀਂ ਗੱਲ ਕਰੋਗੇ?
1: ਆਹਾ ਕਰਾ ਜਿਹੜਾ ਮੇਰੇ ਨਾਲ ਗੱਲ।
0: ਭੂਆ ਜੀ ਆਰਾਮ ਨਾਲ ਗੱਲ ਕਰਿਓ। ਹੈਲੋ ਹਾਂਜੀ, ਕੀ ਹਾਲ ਚਾਲ ਜੀ, ਠੀਕ ਹੋ?
2: ਹਾਂਜੀ ਸਰ ਜੀ, ਬਹੁਤ ਵਧੀਆ। ਭੂਆ ਜੀ ਨੂੰ ਤੇ ਚਾਚਾ ਜੀ ਨੂੰ ਵੀ ਨਮਸਕਾਰ, ਸਤਿ ਸ੍ਰੀ ਅਕਾਲ।
0: ਵਾਹ ਜੀ ਵਾਹ,
1: ਨਮਸਕਾਰ ਪੁੱਤ, ਨਮਸਕਾਰ, ਠੀਕ ਆ?
2: ਹਾਂਜੀ ਮੈਂ ਠੀਕ ਹਾਂ ਜੀ।
1: ਹੋਰ ਪੁੱਤ ਕੀ ਚੱਲਦਾ?
2: ਕੁਛ ਨੀ, ਹੁਣ ਤਾਂ ਬੈਠੇ ਤੁਹਾਡਾ ਰੇਡੀਓ ਸੁਣੀ ਜਾਂਦੇ ਆ ਨਾਲ।
1: ਵਾਹ ਵਾਹ, ਸ਼ੁਕਰ ਆ ਸ਼ੁਕਰ ਆ ਪੁੱਤ, ਤੂੰ ਵੇਖ ਤੇਰੇ ਕਿੰਨੀ ਸੋਹਣੀ ਤੇਰੀ ਜ਼ਬਾਨ ਆ, ਤੇ ਕਹਾ ਵੇਹ ਚਾਚਾ ਜਾ, ਇਹ ਔਖਾ ਹੀ ਹੁੰਦਾ ਰਹਿੰਦਾ ਮੇਰੇ ਨਾਲ। ਅੱਜ ਕੀ ਗੱਲ ਆ, ਤੇ ਔਖਾ ਹੋਵਾਂ ਨਾ ਹੈ, ਤੂੰ ਔਖੀ ਹੁੰਦੀ ਰਹਿੰਦੀ ਆ।
0: ਓਹੋ ਚਾਚਾ ਜੀ, ਨਾ ਲੜੀ ਦਾ ਨੀ ਹੁੰਦਾ ਏਦਾਂ, ਠੀਕ ਆ?
1: ਛੱਡ ਪਰਾ ਪੁੱਤ, ਇਹਨਾਂ ਦਾ ਤਾਂ ਲੱਗਾ ਹੀ ਜਾਣਾ। ਤੇ ਪੁੱਤ ਕੀ ਕੰਮ ਕਰਦਾ ਤੂੰ?
2: ਹਾਂਜੀ ਮੈਂ ਪੌਲ ਬੋਲਦਾ ਜੀ, ਸਰਾਭਾ ਨਗਰ ਜਲੰਧਰ ਤੋਂ।
1: ਅੱਛਾ,
2: ਸਾਡੀ ਪੇਂਟ ਦੀ ਸ਼ੌਪ ਹੈ, ਘਰਾਂ ਦੀਵਾਰਾਂ ਨੂੰ ਅਸੀਂ ਰੰਗ ਕਰਦੇ ਹਾਂ, ਤੁਸੀਂ ਦਿਲਾਂ ਨੂੰ ਰੰਗ ਕਰੀ ਜਾਂਦੇ, ਅਸੀਂ ਘਰਾਂ ਨੂੰ ਰੰਗ ਕਰੀ
1: ਜਾਂਦੇ। ਹਾਏ ਧੰਨਵਾਦ ਧੰਨਵਾਦ, ਇਹ ਕਿਤੇ ਚਾਚੇ ਦੇ ਵੀ ਪੇਂਟ ਕਰਦੇ, ਹਟਦਾ ਨਹੀਂ ਆ, ਨਹਾਉਂਦਾ ਹੀ ਨਹੀਂ ਆ, ਇਹ
2: ਨਹਾਉਂਦਾ ਨਹੀਂ, ਜ਼ਿਆਦਾ ਕਾਲਾ ਹੋਇਆ,
1: ਇਹ ਬੁਰਾ ਹਾਲ ਹੋਇਆ ਪਿਆ ਇਹਦਾ, ਕਾਲਾ ਤਾਂ ਨਹੀਂ, ਇਹ ਟੈਨਿੰਗ ਹੋਈ ਪਈ ਆ।
2: ਅੱਛਾ,
1: ਇਹਨੂੰ ਚਿੱਟਾ ਮਾਰ ਪੇਂਟ ਬਾਲਟੀ ਚ ਭਰ ਕੇ ਨਾ, ਤੇ ਭਵਾ ਕੇ ਮਾਰਿਆ ਜਾ ਮੂੰਹ ਤੇ, ਤਾਂ ਮਜ਼ਾ ਸਵਾ ਜਾਵੇ ਚੱਕ ਚ।
2: ਇੱਕ ਵੱਡਾ ਜਿਹੜਾ ਤੇਰਾ ਡਰਮ ਹੁੰਦਾ ਉਹ ਭਰ ਲੈਂਦੇ ਆ, ਉਹਦੇ ਵਿੱਚ ਨੂੰ ਡੁੱਬਗੀਆਂ ਲਵਾਉਂਦੇ ਦੋ ਤਿੰਨ।
1: ਇਹ ਸਹੀ ਗੱਲ ਕਹੀ ਆ, ਪਰ ਮੈਨੂੰ ਡਰਾਇਆ ਇਹ ਜੋਰਾਵਰ ਸਿੰਘ ਜਿਹੜਾ, ਬੜਾ ਸ਼ਰਾਰਤੀ, ਪਿੱਛੇ ਕੀ ਚੜੇਲ ਜੀ ਲਾਤੀ ਇਹਨੇ, ਹੈ ਮੈਨੂੰ ਜੋਰਾਵਰ ਡਰਾਇਆ ਨਾ ਕਰ। ਹਾਏ ਰੱਬਾ, ਮੇਰਾ ਤਾਂ ਤਰਾ ਹੀ ਕੱਢ ਕੇ ਰੱਖ ਦਿੱਤਾ ਇਹਨਾਂ ਨੇ। ਪੁੱਤ ਤੇਰੇ ਨਾਲ ਗੱਲ ਕਰਕੇ ਤਾਂ ਬੜਾ ਸਵਾਦ ਹੀ ਆ ਗਿਆ।
0: ਇੱਕ ਮਿੰਟ ਆਪਣਾ,
2: ਬਹੁਤ ਚੰਗਾ ਲੱਗਾ
0: ਭੂਆ ਜੀ। ਭੂਆ ਜੀ ਇੱਕ ਮਿੰਟ ਮੈਂ ਗੱਲ ਕਰ ਲਾਂ ਸਰੋਤਿਆਂ ਨਾਲ, ਕਰ ਲਾਂ?
1: ਆ ਕਰ ਲਾ ਕੱਲ ਪੁੱਤ, ਤੂੰ ਗੱਲ ਕਰ ਲਾ।
0: ਹਾਂਜੀ ਜਨਾਬ, ਮੈਂ ਕਿਹਾ ਜੀ ਕਿਹੜਾ ਗਾਣਾ ਸੁਣੋਗੇ ਤੁਸੀਂ?
2: ਗਾਣਾ ਸਰ ਸੁਣਾ ਦਿਓ, ਦਿਲ ਦੀ ਗੱਲ, ਭੂਆ ਦੇ ਤੇ ਚਾਚੇ ਦੀ ਦਿਲ ਦੀ ਗੱਲ, ਤੇ ਨਾਲ ਜੋਰਾਵਰ ਸਿੰਘ ਦੇ ਦਿਲ ਦੀ ਗੱਲ।
0: ਹਾਏ ਬਿਲਕੁਲ ਜੀ ਬਿਲਕੁਲ, ਤੁਹਾਨੂੰ ਗੱਲ ਸੁਣਾਉਂਦੇ ਹਾਂ ਜੀ, ਦਿਲ ਦੀ ਗੱਲ, ਕੰਠ ਕਲੀਅਰ ਜੀ ਦਾ ਗਾਣਾ, ਤੇ ਲਓ ਜੀ ਸਟੇ ਟਿਊਨਡ। ਥੈਂਕ ਯੂ ਜੀ, ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ।
2: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ ਜੀ।
0: ਥੈਂਕ ਯੂ ਜੀ, ਥੈਂਕ ਯੂ। ਹਾਂ ਭੂਆ, ਚੜ ਗਿਆ ਤੇਰਾ ਚਾਹ ਤੇ ਉਤਰ ਗਿਆ ਤੇਰਾ ਚਾਹ।
1: ਆ ਕਿਹੜਾ ਚਾਹ ਉਤਰਿਆ ਤੇ ਚੜਿਆ ਪੁੱਤ, ਚਾਹ ਚੜੇ ਲੈਣੇ ਚਾਹੀਦੇ ਆ, ਜ਼ਿੰਦਗੀ ਤਾਂ ਹੀ ਖੂਬਸੂਰਤ ਹੁੰਦੀ ਆ, ਤੇ ਲੈ ਜਾ ਅੱਛਾ ਕਿਹੜੀ ਗੱਲ ਕਰੀ ਜਾਂਦਾ ਤੈਂ।

0: वेलकम बैक जी एफएम बैंड 102.7 मेगाहर्ट्ज़ ते आकाशवाणी जलंधर दा ए रेनबो चैनल है ते रेनबो चैनल दे उत्ते तुसी अपना फेवरेट शो सुन रहे हो जी दा नाम है की नाम है जी की नाम है हैलो जलंधर ते हैलो जलंधर च नवे कॉलर साडे नाल जुड़े ने ते उन्हां नाल असी गलबात करदे हां जी सत श्री अकाल नमस्कार की हाल चाल
1: सत श्री अकाल सर
0: की हाल चाल
1: वधिया चढ़दी कला
0: हाय चढ़दी कला ही चाहिदी है जी कित्थों बोल रहे हो
2: आशीर्वाद लो ਤੇ ਮੇਰਾ ਪੁੱਤ ਅੰਮ੍ਰਿਤਸਰ ਕਈ ਲੋਕ ਕਹਿੰਦੇ ਅੰਬਰਸਰ ਤੇ ਸ੍ਰੀ ਅੰਮ੍ਰਿਤਸਰ ਕਹੀਦਾ ਹੁੰਦਾ ਆ ਹੈ
1: ਠੀਕ ਹੈ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕਹਿ ਦਾਂਗੇ
2: ਹਾਂ ਮੇਰਾ ਪੁੱਤ ਹੈ ਕਿੰਨਾ ਸਿਆਣਾ ਪੁੱਤ ਆ
0: ਭੂਆ ਜੀ ਵੈਸੇ ਕੋਈ ਗੱਲ ਨੀ ਲੋਕ ਨਾ ਦਿਲੋਂ ਵੀ ਅੰਬਰਸਰ ਵੀ ਕਹਿ ਦਿੰਦੇ ਤੇ ਕਿਹੜੀ ਗੱਲ
2: ਆ ਤੈਨੂੰ ਜ਼ਿਆਦਾ ਪਤਾ ਵਾ ਹੈ ਤੂੰ ਬੋਲਾ ਪਹਿਲਾਂ ਤੂੰ ਜੰਮਿਆ ਪਹਿਲਾਂ ਕਿ ਮੈਂ ਜੰਮਿਆ ਦੱਸ ਦੇ ਮੈਨੂੰ ਹਾਂ ਹਾਂ ਭੂਆ ਜੀ ਤੁਸੀਂ ਜੰਮਿਆ ਨਹੀਂ ਬਿਲਕੁਲ ਇਹਨੂੰ ਜੋਰਾਵਰ ਨੂੰ ਸਮਝਾਇਆ ਕਰੋ ਕਿ ਇਹ ਜੰਮਿਆ ਵਾ ਕਿ ਮੈਂ ਜੰਮੀ ਆ ਪਹਿਲਾਂ ਹੈ ਆਹੋ ਹੈ ਪੁੱਤ ਕੀ ਕੰਮ ਕਰਦਾ ਵਾ
1: ਕੰਮ ਅਸੀਂ ਵੀ ਰੰਗਾਈ ਦਾ ਹੀ ਕਰਦੇ
2: ਹਾਂ ਉਹ ਤੇਰਾ ਭਲਾ ਹੋ ਜੇ ਹੈ ਤੂੰ ਵੀ ਰੰਗਾਈ ਦਾ ਕਰਦਾ ਆ ਪਿਛਲਾ ਕਾਲਰ ਵੀ ਚਿੱਟਾ ਰੰਗ ਹੈ ਸਾਡੇ ਚਾਚੇ ਤੇ ਰੋੜ ਜਾ ਵਾ ਤੇ ਚਾਚਾ ਵੇਖ ਲਾ ਉਦੋਂ ਤੇ ਫੀਲੀਆਂ ਚੱਕੀ ਫਿਰਦਾ ਕਿ ਮੇਰੇ ਤੇ ਕੋਈ ਚਿੱਟਾ ਰੰਗ ਛਿੱਟ ਗਿਆ ਵਾ
1: ਅਸੀਂ ਪਰਸੰਦਾਂ ਨੂੰ ਨੀ ਕਰਦੇ ਅਸੀਂ ਚੁੰਨੀਆਂ ਨੂੰ ਕਰਦੇ
2: ਆ ਲੈ ਸੁਣ ਲਾ ਫਿਰ ਲਾਰੀ ਨਾਲ ਗੱਲਬਾਤ ਹੋਣ ਡਈ ਓ ਭੂਆ ਹੈ ਵੱਡੀ ਤੂੰ ਬਣੀ ਫਿਰਦੀ ਆ ਹੁਣ ਤੂੰ ਫੀਲੀਆਂ ਚੱਕ ਕਿਉਂਕਿ ਲਾਰੀ ਨੂੰ ਫੋਨ ਲੱਗਾ ਤੇ ਤੇਰੀ ਚੁੰਨੀ ਉਹਨੇ ਰੰਗ ਬਿਰੰਗੀ ਕਾਰ ਛੱਡਣੀ ਓ ਤੇ ਮੱਲੇ ਚ ਘੁੰਮੇ ਨੀ ਐਵੇਂ ਕਿਤੇ ਕੁੱਤੇ ਨਾ ਪੈ ਜਾਣ
1: ਕਰਦਾਂਗੇ ਭੂਆ ਦੀ ਚੁੰਨੀ
2: ਹਾਂ ਮੇਰਾ ਪੁੱਤ ਹੈ ਲੈਸ ਕਰਦੀ ਮੈਨੂੰ ਹੈ ਮੈਂ 100 ਰੁਪਇਆ ਲੱਗਦਾ ਮੈਨੂੰ ਲੱਗਦਾ ਤੇ 50 ਰੁਪਇਆ ਲੈ ਲਈ ਮੇਰੇ ਤੋਂ ਜੂ
1: ਤੁਹਾਨੂੰ ਫ੍ਰੀ ਕਰ ਦਾਂਗੇ
2: ਹਾਏ ਆਪਣੀ ਨਾ ਗੱਲ
0: ਉਹ ਅੱਛਾ ਅੱਛਾ ਭੂਆ ਜੀ ਇੱਕ ਮਿੰਟ ਤੁਸੀਂ ਰੁਕੋ ਚਾਚਾ ਜੀ ਤੁਸੀਂ ਵੀ ਰੁਕੋ ਅੱਜ ਜਨਾਬ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਕਿਹੜਾ ਗਾਣਾ ਸੁਣੋਗੇ
1: ਗਾਣਾ ਸਤਿੰਦਰ ਸਰਤਾਜ
0: ਦਾ ਡਾਕਟਰ ਸਤਿੰਦਰ ਸਰਤਾਜ ਵਾਹ ਜੀ ਵਾਹ ਬਿਲਕੁਲ ਜੀ ਤੁਹਾਨੂੰ ਸੁਣਾਉਂਦੇ ਆ ਗਾਣਾ ਕਿਹੜੀ ਗੱਲ ਤੇ ਲਓ ਜੀ ਸਟੇ ਟਿਊਨ ਬਹੁਤ ਬਹੁਤ ਸ਼ੁਕਰੀਆ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਲਓ ਜੀ ਆਪਣਾ ਗਾਣਾ ਤੁਸੀਂ ਸੁਣੋ ਤੇ ਲਓ ਜੀ ਆਪਣਾ ਜਿਹੜੇ ਸਾਡੇ ਸਰੋਤੇ ਸੁਣਨ ਦੇ ਇੱਕ ਵਾਰੀ ਫਿਰ ਤੋਂ ਨੰਬਰ ਨੋਟ ਕਰ ਲਓ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜਿਹੜੇ ਨਵੇਂ ਜੁੜੇ ਨੇ 0181 23 42 174

0: ਵੈਲਕਮ ਬੈਕ ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਆਪਣਾ ਫੇਵਰਿਟ ਸ਼ੋਅ ਤੁਸੀਂ ਸੁਣ ਰਹੇ ਹੋ ਜਿਹਦਾ ਨਾਮ ਹੈ ਹੈਲੋ ਜਲੰਧਰ। ਚਾਚਾ ਜੀ ਸਾਡੇ ਹੋਏ ਪਏ ਨੇ 70 ਤੇ ਚਾਚਾ ਜੀ ਕੀ ਕਹੋਗੇ ਤੁਸੀਂ?
1: ਓ ਯਾਰ ਕਿਹੜੇ ਪਾਸੇ ਜਾਈਏ ਸੱਜਣਾ, ਉਹ ਇੰਨਾ ਵਧੀਆ ਇਹ ਗਾਣਾ ਜਿਹੜਾ ਨਾ ਬੰਦੇ ਨੂੰ ਗਹਿਰਾਈਆਂ ਤੱਕ ਲੈ ਜਾਂਦਾ ਹੈ।
0: ਚਾਚਾ ਜੀ ਧਿਆਨ ਨਾਲ, ਇੰਨੀ ਗਹਿਰਾਈ 'ਚ ਨਹੀਂ ਉਤਰਨਾ ਕਿ ਤੁਹਾਨੂੰ ਬਾਅਦ 'ਚੋਂ ਬਾਹਰ ਕੱਢਣਾ ਹੀ ਮੁਸ਼ਕਿਲ ਹੋ ਜੇ, ਅਤੇ ਨਹੀਂ ਤਾਂ ਮੈਨੂੰ ਮਜਬੂਰਨ ਨਾ ਫਿਰ ਤੁਸੀਂ ਸਮਝ ਗਏ ਹੋਵੋਗੇ ਕਿ ਚਾਚੀ ਜੀ ਨੂੰ ਫੋਨ ਕਰਨਾ ਪੈਣਾ, ਠੀਕ ਹੈ ਨਾ? ਤਾਂ ਫਿਰ ਚਾਚੀ ਜੀ ਨੇ ਜਦੋਂ ਇੱਕ ਵਾਰੀ ਤੁਹਾਡੇ ਵਾਲੇ ਦ੍ਰਿਸ਼ਟੀ ਪਾਈ ਨਾ, ਤਾਂ ਤੁਹਾਡੀ ਕਿਰਪਾ ਹੋ ਜਾਣੀ ਆ, ਠੀਕ ਆ?
1: ਯਾਰ ਮੇਰਾ ਦਿਲ ਕਰਦਾ ਮੈਂ ਵੀ ਕੁਛ ਬੋਲਾਂ ਯਾਰ, ਵੇਲਾ ਪਲੀਜ਼ ਬੋਲਣ ਦੇ। ਹਾਂ ਹੈ ਵੇਲਾ ਬੋਲਣ ਦੇ ਯਾਰ। ਓ ਆਹ ਕੌਣ ਆ ਗਿਆ? ਹੋਈ ਕੈਸੀ ਹੂੰ, ਮੀਟੂ ਮੀਟੂ ਮੀਟੂ, ਮੇਰਾ ਨਾਮ ਹੈ ਸਵੀਟੂ। ਆ ਤੇਰਾ ਭਲਾ ਹੋ ਜੇ, ਇਹ ਵੀ ਆ ਗਿਆ।
0: ਓਹੋ ਇੱਕ ਮਿੰਟ, ਤੁਸੀਂ ਸਾਰੇ ਜਾਣੇ ਰੁਕੋ, ਆਪਣੀਆਂ ਆਪਣੀਆਂ ਕੁਰਸੀਆਂ 'ਤੇ ਬੈਠੋ, ਅਤੇ ਸਾਡੇ ਨਾਲ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਨਮਸਕਾਰ।
2: ਨਮਸਕਾਰ ਸਰ ਜੀ,
0: ਕੀ ਹਾਲ ਚਾਲ ਜੀ, ਕੀ ਨਾਮ ਹੈ ਜੀ ਤੁਹਾਡਾ?
2: ਪਰੇ
1: ਰੱਖਿਆ ਨੀ ਇਹਨਾਂ ਨੂੰ, ਉਹ ਮੈਨੂੰ ਬੜਾ ਡਰ ਲੱਗਦਾ ਯਾਰ ਚੀਰਿਆਂ ਚੂੜਿਆਂ ਤੋਂ। ਓਏ ਉਹ ਭਰਾਵਾ, ਉਹ ਮੈਨੂੰ ਲਾਓ ਥੱਲੇ, ਮੈਂ ਚੜ੍ਹਦਾ ਗਿਆ ਵਾ, ਹੁਣ ਮੇਰੇ ਤੋਂ ਉਤਰਿਆ ਵੀ ਨੀ ਜਾਣ ਦਿਆ ਯਾਰ।
0: ਚਾਚਾ ਜੀ ਪੂਰੀ ਹੋ ਕੇ ਖੜੇ ਹੋ ਮੂਹਾਂ, ਐਵੇਂ ਇੰਨਾ ਵੀ ਡਰਨ ਦੀ ਲੋੜ ਨਹੀਂ ਹੈਗੀ। ਆਹੋ ਇੱਕ ਮਿੰਟ ਯਾਰ, ਤੁਸੀਂ ਸਾਰੇ ਜਾਣੇ ਰੁਕੋ। ਹਾਂਜੀ ਸਰਜੀਕਲ ਦਾ ਕੰਮ ਕਰਦੇ ਹੋ ਅਤੇ ਤੁਸੀਂ ਸਾਡੇ ਬੰਦੇ ਡਰਾ ਤੇ ਵੇਖ ਲਓ।
2: ਡਰਨ ਦੀ ਲੋੜ ਹੀ ਨਹੀਂ ਜੀ ਸਰ।
0: ਚਾਚਾ ਜੀ ਤਾਂ ਟੇਬਲ 'ਤੇ ਚੜ ਗਏ, ਬੜੀ ਮੁਸ਼ਕਿਲ ਨਾਲ ਆਇਆ ਅਸੀਂ ਥੱਲੇ।
2: ਚਾਚਾ ਜੀ ਨੂੰ ਮੇਰੀ ਨਮਸਕਾਰ ਕਰੋ ਅਤੇ ਥੱਲੇ ਲਾਓ ਉਹਨਾਂ ਨੂੰ, ਸਾਡੀ ਕਰਾਓ ਜੀ।
0: ਸਹੀ ਗੱਲ ਹੈ। ਚਾਚਾ ਜੀ ਥੱਲੇ ਉਤਰੋ।
1: ਹਾਏ ਉਹ ਫੜੋ ਯਾਰ ਮੈਨੂੰ। ਹਾਏ ਧਿਆਨ ਨਾਲ ਆਇਓ ਥੱਲੇ, ਇੱਕ ਮਿੰਟ। ਆਏ ਹਾਈ ਥੱਲੇ ਦੇ ਤਾ ਮੈਨੂੰ, ਵੇਖ ਲਓ ਤੁਸੀਂ।
0: ਲੈ ਲੈ, ਇੱਥੇ ਸਟੂਡੀਓ 'ਚ ਸਾਡੇ ਖਿਲਾਰਾ ਹੀ ਪੈ ਗਿਆ, ਤੁਸੀਂ ਮਾੜਾ ਜਿਹਾ ਨਾਮ ਕੀ ਲਿਆ ਕੇ ਮੈਂ ਸਰਜੀਕਲ ਦਾ ਕੰਮ ਕਰਦਾ ਹਾਂ, ਇੱਥੇ ਵਿਚਾਰੇ ਸਾਰੇ ਹੀ ਡਰ ਗਏ ਆ।
2: ਠੀਕ ਠਾਕ ਹੈ ਸਾਰੇ ਜੀ?
0: ਸਾਰੇ ਠੀਕ ਹੈ ਜੀ। ਹੁਣ ਬੜੀ ਮੁਸ਼ਕਿਲ ਨਾਲ ਤੁਸੀਂ ਸਰਜੀਕਲ ਦਾ ਕੈਸਾ ਨਾਮ ਲਿਆ, ਚਾਚਾ ਟੇਬਲ 'ਤੇ ਚੜਿਆ, ਥੱਲੇ ਉਤਰਿਆ ਅਤੇ ਸਾਡਾ ਸਵੀਟੂ ਥੱਲੇ ਦੇ ਤਾ। ਵਾਹ ਜੀ, ਹੋਰ ਘਰ ਪਰਿਵਾਰ ਠੀਕ ਹੈ ਜੀ?
2: ਹਾਂਜੀ ਹਾਂਜੀ ਸਰ ਜੀ, ਬਹੁਤ ਵਧੀਆ ਜੀ।
0: ਵਾਹ ਜੀ ਵਾਹ, ਚਲੋ ਵਧੀਆ ਹੀ ਚਾਹੀਦਾ ਜੀ। ਤੁਸੀਂ ਵਾਹਵਾ ਰੌਣਕਾਂ ਲਾਤੀਆਂ, ਜਿੱਦਾਂ ਹੀ ਤੁਸੀਂ ਆਪਣੇ ਕਿੱਤੇ ਬਾਰੇ ਦੱਸਿਆ ਅਤੇ ਉਹ ਕਿੱਤਾ ਐਸਾ ਖਤਰਨਾਕ ਇਹਨਾਂ ਨੂੰ ਲੱਗਿਆ ਕਿ ਸਾਰੇ ਕੋਈ ਟੇਬਲ 'ਤੇ, ਕੋਈ ਥੱਲੇ ਆ ਗਿਆ, ਕੋਈ ਕਿੱਦਾਂ, ਇੱਕੋ ਨਹੀਂ ਡਰੀ ਸਾਡੀ ਸਾਡੀ ਭੂਆ।
2: ਸਾਡੀ ਭੂਆ ਨਾਲ ਵੀ ਗੱਲ ਕਰਾਓ ਜੀ।
0: ਮੈਂ ਕਿਹਾ ਭੂਆ ਡਰੀ ਨਹੀਂ, ਵੇਖ ਲਓ ਲਿਆਓ ਆ ਗਏ ਭੂਆ ਜੀ ਚਾਹ ਲੈ ਕੇ।
1: ਮੈਂ ਕੀ ਨਾ ਗੱਲ ਕਰੀ ਜਾਂਦਾ ਇਕੱਲਾ ਜੀ। ਉਰੇ ਹੈਲੋ
2: ਹੈਲੋ, ਹਾਂਜੀ ਭੂਆ ਜੀ ਨਮਸਕਾਰ ਜੀ।
1: ਹਾਏ ਨਮਸਕਾਰ, ਵੇਖੋ ਇੱਧਰ ਇੱਕ ਤਾਂ ਸਟੂਡੀਓ 'ਚ ਬੈਠੇ ਇਹਨਾਂ ਨੂੰ ਸਤਿਕਾਰ ਨਹੀਂ ਕਰਨਾ ਆਉਂਦਾ, ਅਤੇ ਵੇਖ ਸਿੱਖੋ ਕਿਤੇ, ਵੇਖੋ ਕਾਲਰਾਂ ਕੋਲੋਂ ਕਿੰਨਾ ਸਤਿਕਾਰ ਕਰਦੇ ਤੁਹਾਡੀ ਭੂਆ ਦਾ ਹੈ। ਇੱਧਰ ਮਾਰੂ ਇੱਧਰ ਇੱਕ ਕੰਧ, ਕੀ ਕਰੀ ਜਾਂਦਾ।
3: ਹਾਏ ਭੂਆ ਇੱਕ ਮਿੰਟ ਪਿੱਛੇ ਹੋਣਾ, ਐਵੇਂ ਇੱਕ ਤਾਂ ਚਾਚੇ ਨੇ ਮੇਰੀ ਨਾ ਅੱਡੀ 'ਤੇ ਸੱਟ ਲਾ ਦਿੱਤੀਆਂ,
1: ਪਰੇ ਹੋ ਗਏ ਬੈਕ ਤਾਂ। ਇੱਕ ਤਾਂ ਜੀ ਦੇਖੋ ਮੋਂਟੂ ਜੀ, ਇਹਨਾਂ ਨੂੰ ਛੱਡੋ ਪਰਾਂ। ਹਾਂ ਮੇਰਾ ਪੁੱਤ, ਤੂੰ ਦੱਸ ਕੀ ਹਾਲ ਚਾਲ, ਠੀਕ ਆ?
2: ਹਾਂਜੀ ਭੂਆ ਜੀ ਬਹੁਤ ਵਧੀਆ ਜੀ।
1: ਹਾਏ ਪੁੱਤ, ਮੈਂ ਬਾਹਰੋਂ ਸੁਣ ਡਈ ਸੀ ਰੇਡੀਓ, ਆਪਣਾ ਪਲੇ ਸਟੋਰ 'ਤੇ ਮੈਂ ਇੰਟਰਨੈਟ ਵੀ ਚਲਾਉਂਦੀ ਹਾਂ ਨਾ, ਅਤੇ ਉੱਥੇ ਐਪ ਡਾਊਨਲੋਡ ਕੀਤਾ ਅਤੇ ਉੱਥੋਂ ਸੁਣਨ ਡਈ ਸੀ ਵੀ ਤੂੰ ਸਰਜੀਕਲ ਦਾ ਕੰਮ ਕਰਦਾ ਹੈ।
2: ਅੱਛਾ
1: ਵਾਹ ਵਾਹ, ਬਹੁਤ ਵਧੀਆ ਪੁੱਤ, ਭਲਾ ਕੰਮ ਕਰਦਾ ਹੈ। ਚਾਚੇ ਨੂੰ ਮੈਂ ਲੈ ਕੇ ਆਊਂਗੀ ਤੇਰੇ ਕੋਲੋਂ, ਅਤੇ ਚੰਗਾ ਸਰਜੀਕਲ ਕਰੀ ਇਹਦਾ। ਬਸ ਮੈਂ ਕਿਹਾ ਇੱਕ ਤਾਂ ਆਹ ਸਾਡਾ ਸਵੀਟੂ ਆ ਨਾ, ਇਹਦਾ ਵੀ ਮਾੜਾ ਜਿਹਾ ਸਰਜੀਕਲ ਕਰਨ ਵਾਲਾ ਹੋਇਆ, ਇਹ ਬੜੀਆਂ ਪੁੱਠੀਆਂ ਦੀਆਂ ਹਰਕਤਾਂ ਕਰਦਾ।
3: ਹਾਏ ਮੈਂ ਕੱਟੀਆਂ ਫਿਰ ਸਾਰਿਆਂ ਨਾਲ, ਮੈਨੂੰ ਨਹੀਂ ਪਤਾ, ਮੈਨੂੰ ਡਰਾਇਆ ਨਾ ਕਰੋ, ਆਹੋ ਮੈਂ ਤੁਹਾਨੂੰ ਦੱਸਦਾ ਜੀ। ਉਹ ਛੱਡੋ ਭਾਅ ਜੀ, ਇਹਨਾਂ ਨੇ ਤਾਂ ਲੱਗੇ ਹੀ ਰਹਿਣਾ, ਅਤੇ ਭੂਆ ਜੀ ਤੁਸੀਂ ਬੈਠੋ ਆਰਾਮ ਨਾਲ ਆਪਣੀ ਚਾਹ ਪੀਓ, ਚਾਚਾ ਜੀ ਤੁਸੀਂ ਵੀ ਬੈਠੋ। ਸਵੀਟੂ ਮੇਰਾ ਵੀਰ ਜਾ ਮੇਰੇ ਲਈ ਚਾਹ ਲੈ ਕੇ ਆ, ਅਤੇ ਲਓ ਜਨਾਬ ਤੁਸੀਂ।

0: ਆਪਣੀ ਫਰਮਾਇਸ਼ ਦੱਸੋ ਜੀ, ਕੀ ਸੁਣੋਗੇ?
1: ਸਾਬਰਕੋਟੀ ਦਾ ਸੌਂਗ ਸੁਣਾ ਦਿਓ ਜੀ।
0: ਸਾਬਰਕੋਟੀ ਜੀ ਦਾ ਸੌਂਗ ਸੁਣਾ ਦਿੰਦੇ, ਬੜਾ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਤਾਂ ਸਰਜੀਕਲ ਕਰਕੇ, ਸਰਜੀਕਲ ਸਟ੍ਰਾਈਕ ਇੱਥੇ ਕਰ ਛੱਡੀ ਸੀ ਸਾਡੇ, ਹੈ ਸਾਰੇ, ਕੋਈ ਡਿੱਗਿਆ, ਕੋਈ ਬੈਠਾ, ਕੋਈ ਚਾਹ ਲੈ ਕੇ ਆਇਆ, ਖਿਲਾਰਾ ਹੀ ਪਾ ਛੱਡੇ। ਤੇ ਲਓ ਜੀ, ਬੜਾ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਇੱਦਾਂ ਹੀ ਖੁਸ਼ ਰਹੋ ਅਤੇ ਖੁਸ਼ ਕਰਦੇ ਰਹੋ। ਹਾਂਜੀ ਹਾਂਜੀ, ਖੁਸ਼ ਰਹੋ ਅਤੇ ਖੁਸ਼ ਕਰਦੇ ਰਹੋ। ਅਤੇ ਲਓ ਜੀ, ਸਾਡਾ ਵੀ ਹੁਣ ਫਰਜ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਤੁਹਾਨੂੰ ਵੀ ਖੁਸ਼ ਕਰਨਾ। ਅਤੇ ਸੌਂਗ ਚੱਲਦੇ ਨੇ ਅਤੇ ਸੌਂਗ ਨੂੰ ਅਸੀਂ ਫੀਲ ਜ਼ਰੂਰ ਕਰਨਾ ਅਤੇ ਨਜ਼ਾਰੇ ਲੈਣੇ, ਅਤੇ ਜੇ ਦਿਲ ਕਰੇ ਤਾਂ ਕਦੀ ਕਦੀ ਮਸਤੀ ਵੀ ਕਰ ਲੈਣੀ ਚਾਹੀਦੀ ਆ। ਸਟੇ ਟਿਊਨਡ।

0: ਵੈਲ ਵੈਲ ਵੈਲ ਵੈਲ ਦੇਖੋ ਇੱਥੇ ਮਿਊਜ਼ਿਕ ਚੱਲਦਾ ਅਤੇ ਸਾਡੇ ਜਿਹੜੇ ਜਿੰਨੇ ਵੀ ਸਟੂਡੀਓ ਵਿੱਚ ਆਏ ਆ ਇਹ ਸਾਰੇ ਇੱਕ ਇੱਕ ਸਟੈਪ ਮਾਰਨਾ ਸ਼ੁਰੂ ਹੋ ਜਾਂਦੇ ਕਿਉਂਕਿ ਇਹ ਕਦੀ ਵੀ ਟੈਨਸ਼ਨ ਨਹੀਂ ਲੈਂਦੇ ਕੈਸੀ ਗੱਲ
1: ਇੱਧਰ ਨੂੰ ਮੂੰਹ ਕਰ ਜਾਣਾ
0: ਲਓ ਜੀ ਭੂਆ ਜੀ ਕਰ ਲੈ ਮੂੰਹ
1: ਕੈਸਾ ਤੇਰਾ ਆਧਾਰ ਖਾਤੇ ਦੀ ਕਾਪੀ ਵਰਗਾ ਮੂੰਹ ਆ ਤੁਸੀਂ ਵੀ ਹੱਸ ਲਓ ਤੁਹਾਡੇ ਮੂੰਹ 'ਚ ਘੁੰਗਣੀਆਂ ਪਈਆਂ ਨੇ
0: ਵੈਲ ਦੋਸਤੋ ਮੇਰੀ ਤਾਂ ਝੰਡ ਹੋ ਚੁੱਕੀ ਹੈ ਅਤੇ ਆਓ ਅਸੀਂ ਹੋਰ ਕਿਸੇ ਦੀ ਝੰਡ ਨਾ ਕਰਵਾਉਂਦੇ ਹੋਏ ਫੋਨ ਚੁੱਕਦੇ ਹਾਂ ਫੋਨ ਆਇਆ ਸਾਨੂੰ ਨਮਸਕਾਰ ਜੀ
2: ਸੁਣਦੇ ਰਹੀਏ ਮੁਸਕਰਾਤੇ ਰਹੀਏ ਅਬ ਗਰਮੀ ਆ ਗਈ ਹੈ ਨਿੰਬੂ ਪਾਣੀ ਪੀਤੇ ਰਹੀਏ ਔਰ ਪਲਾਤੇ ਰਹੀਏ
0: ਆਏ ਹੋਏ ਹੋਏ ਹੋਏ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਸਵੀਟੂ ਹਾਂਜੀ ਸਵੀਟੀ ਮੂੰਹ ਬੰਦ ਕਰ ਬੇਟੇ ਆਹ ਪਤਾ ਕੀ ਆ ਜੀ ਇਹਨੇ ਜਿੱਦਾਂ ਹੀ ਨਿੰਬੂ ਪਾਣੀ ਦਾ ਨਾਮ ਸੁਣਿਆ ਨਾ ਅਤੇ ਇਹਦੇ ਮੂੰਹ 'ਚ ਐਕਚੁਅਲੀ ਨਾ ਪਾਣੀ ਆ ਗਿਆ ਜੀ
1: ਇਹਦਾ ਜਨਾਬ ਇਹਦਾ ਇਹੀ ਹਾਲ ਆ ਆ ਫੜ ਮੇਰਾ ਰੁਮਾਲ
0: ਹਾਏ ਮੈਂ ਨਹੀਂ ਲੈਣਾ ਗੰਦਾ ਯਾਰ ਰੁਮਾਲ ਇੰਨਾ ਗੰਦਾ ਚਾਚੀ ਪਤਾ ਨਹੀਂ ਕਦੋਂ ਦਾ ਧੋਤਾ ਤੂੰ ਹਾਂਜੀ ਜਨਾਬ ਕੀ ਹਾਲ ਚਾਲ ਇਹਨਾਂ ਦਾ ਤਾਂ ਲੱਗਾ ਹੀ ਰਹਿਣਾ ਤੁਸੀਂ ਸੁਣਾਓ ਕੀ ਹਾਲ ਚਾਲ
2: ਹਾਂਜੀ ਸਰ ਜੀ ਪਿਆਰ ਤੋਂ ਸਤਿ ਸ਼੍ਰੀ ਅਕਾਲ ਸ਼ਮੀ ਬੂਟਿਆਂ ਵਾਲਾ ਮੁਜ਼ੱਫਰਪੁਰ ਜਲੰਧਰ ਰਾਮਾ ਮੰਡੀ 'ਚ ਲੱਗੇ
0: ਆਹੇ ਸ਼ਮੀ ਬੂਟਿਆਂ ਵਾਲੇ ਓ ਮਹਾਰਾਜ ਅਤੇ ਫਿਰ ਇਹਦਾ ਮਤਲਬ ਤੁਸੀਂ ਬੂਟਿਆਂ ਦੇ ਕੰਮ ਕਰਦੇ ਹੋ ਮੈਂ
1: ਨਹੀਂ ਉਹ ਦੂਜਾ ਕੰਮ ਕਰਦੇ ਹੋਰ ਕੋਈ ਹੈ ਗਮਲੇ ਬਣਾਉਂਦੇ ਆ
2: ਬੂਟਿਆਂ ਦੇਖਭਾਲ ਕਰਨੀ ਬੂਟਿਆਂ ਦੀ
0: ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਵਧੀਆ
1: ਨਹੀਂ ਮੈਂ ਇੱਕ ਮਿੰਟ ਜੋਰਾਵਰ ਨੂੰ ਕਹਿਦਾ ਜਦ ਨਾਮ ਹੀ ਉਹਨਾਂ ਦਾ ਇੰਨਾ ਪਿਆਰਾ ਸ਼ਮੀ ਬੂਟਿਆਂ ਵਾਲਾ ਤੇ ਉਹ ਦੱਸ ਹੁਣ ਉਹ ਕਿਤੇ ਪਾਇਲਟ ਲੱਗੇ ਆ
2: ਭੂਆ ਜੀ ਸਤਿ ਸ਼੍ਰੀ
1: ਅਕਾਲ ਸਤਿ ਸ਼੍ਰੀ ਅਕਾਲ ਪੁੱਤ
2: ਹੋਰ ਭੂਆ ਜੀ ਠੀਕ ਠਾਕ ਆ ਜੀ
1: ਮੈਂ ਪੁੱਤ ਬਿਲਕੁਲ ਠੀਕ ਠਾਕ ਕੋਨਫੀਡੈਂਸ ਤੇ ਅਕਲ ਸਭ ਤੋਂ ਜ਼ਿਆਦਾ ਮੈਨੂੰ ਹੀ ਆ ਮੈਨੂੰ ਲੱਗਦਾ ਇਹਨਾਂ ਤੋਂ ਇਹ ਤਾਂ ਬੌਂਗੀਆਂ ਜੀਆਂ ਰੇੜੀ ਜਾਂਦੇ ਸਮਝ ਹੀ ਨਹੀਂ ਆਉਂਦੀ
2: ਔਰ ਚਾਚਾ ਜੀ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਹਾਂ ਲੈ ਸੁਣ ਲਾ ਫਿਰ ਇੱਧਰ ਮੈਨੂੰ ਵੀ ਸਤਿ ਸ਼੍ਰੀ ਅਕਾਲ ਆਈ ਆ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੋ
2: ਹਾਂਜੀ ਠੀਕ ਠਾਕ ਬੂਆ ਜੀ
1: ਅੱਛਾ ਮੈਨੂੰ ਇੱਕ ਗੱਲ ਦੱਸ ਮੇਰਾ ਪੁੱਤ ਅੱਜ ਕੱਲ੍ਹ ਮੌਸਮ ਬੜੀਆਂ ਗੜਾਈਆਂ ਲੈਣ ਡਿਆ ਅਤੇ ਫਿਰ ਤੁਸੀਂ ਫੁੱਲਾਂ ਫਲਾਂ ਦਾ ਕਿੱਦਾਂ ਤੁਸੀਂ ਦੇਖਭਾਲ ਕਿੱਦਾਂ ਕਰਦੇ ਹੋ
2: ਇਹ ਸਰ ਜੀ ਬੂਟੇ ਵੱਡੇ ਵੀ ਹੈਗੇ ਛੋਟੇ ਵੀ ਹੈਗੇ ਸਾਡੇ ਪਾਰਕ ਬਣਾਈ ਆ
1: ਅੱਛਾ
2: ਉਹਨਾਂ ਕਿਆਰੀਆਂ ਬਣਾਈਆਂ ਤੇ ਟੁੱਟ ਵੀ ਲਈ ਪਾਣੀ ਵਾਲੀ ਤੇ ਪਾਣੀ ਅਸੀਂ ਛੱਡੇ ਇਹਦਾ
1: ਅੱਛਾ ਤੇ ਜਿੱਦਾਂ ਮੌਸਮ ਮੂਸਮ ਚੇਂਜ ਹੁੰਦਾ ਇਹ ਸਾਰਾ ਸਿਸਟਮ ਤੁਹਾਨੂੰ ਪਤਾ ਹੁੰਦਾ ਹੋਊਗਾ
2: ਹਾਂਜੀ ਦੇਖੋ ਮੈਂ ਇਹਦਾ ਪੂਰਾ ਜੀ ਇਹੀ ਕਹਿੰਦਾ ਮੈਂ ਵੱਧ ਤੋਂ ਵੱਧ ਦਰਖਤ ਬੂਟੇ ਲਾਓ ਜਿੱਦਾਂ ਆਪਣਾ ਆਪਾਂ ਦਰਖਤ ਬੂਟੇ ਵੱਢ ਵੀ ਜਾਂਦੇ ਆ ਪਰ ਜਿੰਨੇ ਤੁਸੀਂ ਵੱਢਦੇ ਉਹਨੇ ਬੂਟੇ ਜ਼ਿਆਦਾ ਲਾਓ ਉਹਨਾਂ ਜ਼ਿਆਦਾ ਆਪਣੇ ਮੀਂਹ ਆਊਗਾ ਅਤੇ ਆਪਣੇ ਜਿਹੜੀ ਆਕਸੀਜਨ ਮਿਲਦੀ ਆ ਉਹ ਸਭ ਕੁਛ ਮਿਲਦੀ ਆ
1: ਪੁੱਤ ਇੱਕ ਗੱਲ ਸੁਣ ਸਾਰੇ ਬੂਟਿਆਂ ਦਾ ਤੇਰੇ ਕੋਲ ਇਲਾਜ ਠੀਕ ਆ ਨਿਆਣਿਆਂ ਦਾ ਤੇਰੇ ਤੋਂ ਇਲਾਜ ਹਰ ਚੀਜ਼ ਦਾ ਇਲਾਜ ਹੈਗਾ ਇੱਕ ਇਲਾਜ ਸਾਨੂੰ ਦੱਸ ਦੇ ਮੇਰਾ ਪੋਤਾ ਸਵੀਟੂ ਦਾ ਕੋਈ ਇਲਾਜ ਨਹੀਂ ਆ
0: ਕੀ ਮਤਲਬ ਐਕਸਕਿਊਜ਼ ਮੀ
2: ਇਹਨਾਂ ਨਿੰਬੂ ਪਾਣੀ ਪਿਲਾ ਦਿਓ ਠੀਕ ਹੋ ਜਾਊਗਾ
1: ਹਾਈ ਫਿਰ ਨਿੰਬੂ ਪਾਣੀ ਦਾ ਨਾਮ ਲੈ ਲਿਆ ਐਨੀਬਡੀ ਹੈਵ ਅ ਰੁਮਾਲ ਐਫਟੇ ਮੂ ਤੇਰੀ ਟੁੱਟੀ ਇੰਗਲਿਸ਼ ਦਾ
2: ਬੋਲਉਂਦੇ ਆ
1: ਹਾਂਜੀ
2: ਦੇਖ ਕੇ ਖੁਸ਼ ਮੈਂ ਕਿਹਾ ਰੌਣਕ ਬੋਲਉਂਦੇ ਤੁਸੀਂ ਪ੍ਰੋਗਰਾਮ ਵਿੱਚ
1: ਲੈ ਜੀ ਲੈ ਦੱਸ ਕਿੱਥੇ ਮੈਂ ਭੂਆ ਲੈ ਦੱਸ ਮੇਰੇ ਤਾਂ ਹਾਈ ਭੂਆ ਜੀ ਯੂ ਆਰ ਬਲਸ਼ਿੰਗ ਨਹੀਂ ਪਰੇ ਹੋ ਨਹੀਂ ਆ ਮੈਂ ਕੀ ਗੱਲਾਂ ਕਰਦੀ ਰਹਿੰਦੀ ਆ ਪੁੱਤ ਤੇਰੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ
0: ਇੱਕ ਮਿੰਟ ਜੀ ਪਿੱਛੇ ਹੋਵੋ ਸਾਰੇ ਜਾਣੇ ਇੱਕ ਮਿੰਟ ਮੈਂ ਗੱਲ ਕਰ ਲਾਂ ਮੈਂ ਸ਼ੋ ਕਰ ਰਿਹਾ ਨਾ ਹਾਂਜੀ ਜਨਾਬ ਕਿਹੜਾ ਗਾਣਾ ਸੁਣੋਗੇ
2: ਤੇ ਪਗਾਣਾ ਸੁਣਾ ਸੁਰੂ ਸ਼ਕੰਦਰ ਦਾ ਸ਼ੁਕਰਾਂ
0: ਵਾਹ ਜੀ ਵਾਹ ਜ਼ਰੂਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਹੀ ਮਜ਼ਾ ਆਇਆ ਅਤੇ ਲਓ ਜੀ ਤੁਹਾਨੂੰ ਆਪਾਂ ਗਾਣਾ ਸੁਣਾਉਂਦੇ ਹਾਂ ਸਰਦੂਰ ਸਿਕੰਦਰ ਜੀ ਦਾ ਉਸਤਾਦ ਜੀ ਜਦੋਂ ਇਹਨਾਂ ਦਾ ਨਾਮ ਲਈਏ ਨਾ ਕੰਨਾਂ ਨੂੰ ਹੱਥ ਲੱਗ ਜਾਂਦੇ ਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕਾਲ ਕੀਤੀ ਥੈਂਕ ਯੂ ਵੈਰੀ ਮੱਚ

0: ਅਫਮ ਬੈਠਕ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਫੇਵਰੇਟ ਸ਼ੋਅ ਇੰਜੋਏ ਕਰ ਰਹੇ ਹੋ। ਪਤਾ ਚੱਲ ਰਿਹਾ ਤੁਸੀਂ ਇੰਜੋਏ ਕਰ ਰਹੇ ਹੋ ਕਿਉਂਕਿ ਇੰਨੀਆਂ ਕਾਲਾਂ ਤੇ ਕਾਲਾਂ, ਕਾਲਾਂ ਤੇ ਕਾਲਾਂ, ਕਾਲਾਂ ਤੇ ਕਾਲਾਂ, ਕਿਆ ਬਾਤ ਹੈ, ਮਜ਼ਾ ਆ ਗਿਆ ਯਾਰ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਇਹ ਸ਼ੋਅ ਦਾ ਨਾਮ ਹੈ ਜੀ, ਤੁਹਾਨੂੰ ਬਾਖੂਬੀ ਪਤਾ ਹੈ ਸ਼ੋਅ ਦਾ ਨਾਮ ਹੈ ਜੀ ਹੈਲੋ ਜਲੰਧਰ। ਤੇ ਹੈਲੋ ਹੈਲੋ ਅਸੀਂ ਇਸ ਸ਼ੋਅ 'ਚ ਕਰਨ ਡੇ ਹਾਂ। ਤੇ ਸਵੀਟੂ ਤੈਨੂੰ ਕੀ ਹੋ ਗਿਆ? ਹਾਈ ਚੂਈ ਲਓ ਜੀ, ਸਾਡਾ ਸਵੀਟੂ ਚੜ ਗਿਆ ਹੈ ਭੂਆ ਦੇ ਉੱਤੇ ਤੇ ਭੂਆ ਤੇ ਲਓ ਜੀ ਭੂਆ ਜੀ ਅੱਗੇ ਡਿੱਗਦੇ ਹੋਏ ਡਿੱਗਦੇ ਹੋਏ। ਉਹ ਸਾਂਭ ਕੇ ਚਾਚਾ ਜੀ,
1: ਡਾਡਾ ਪਲਾ ਜੇ ਪਿੱਛੇ
0: ਲੈ ਲਓ ਜੀ, ਹੋ ਗਿਆ ਜੇ ਕੰਮ ਇਹਨਾਂ ਦਾ। ਉਹ ਬਾਈ ਧਿਆਨ ਦੇ ਨਾਲ, ਕੀ ਹੋ ਗਿਆ? ਕਿਹੜੀ ਚੂਈ? ਉਹ ਕੋਈ ਚੂਈ ਨਹੀਂ, ਉਹ ਮੈਂ ਉੱਦਾਂ ਹੀ ਖਿਡੌਣਾ ਲਿਆਂਦਾ ਸੀ ਨਾਲ। ਸੋ ਦੋਸਤੋ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਇੱਧਰ ਸਾਡਾ ਫਨੀ ਜਿਹਾ ਇਹ ਕੰਮ ਹੋਈ ਜਾਂਦਾ, ਸਾਰੇ ਕਰੈਕਟਰ ਸਾਡੇ ਕੋਲ ਪਹੁੰਚੇ ਹੋਏ ਨੇ। ਹਾਂਜੀ ਜਨਾਬ ਜੀ, ਸਤਿ ਸ਼੍ਰੀ ਅਕਾਲ।
2: ਹੈਲੋ, ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ? ਠੀਕ ਹੋ?
2: ਬਸ ਠੀਕ ਠਾਕ, ਤੁਹਾਡਾ ਹੀ ਕਾਲ ਹੈ ਜੀ?
0: ਆਏ ਆਏ ਆਏ, ਕੀ ਨਾਮ ਹੈ ਜੀ ਤੁਹਾਡਾ?
2: ਆਪਣਾ ਮੈਂ ਮਲਕੀਤ ਬੋਲਦਾ ਜੀ, ਪੁੱਡਾ ਵਾਲੀ ਮੰਡੀ ਤੋਂ ਜੀ।
0: ਓ ਕੀ ਬਾਤ ਹੈ, ਤੂ ਤੱਕ ਤੂ ਤੱਕ ਤੂ ਤੱਕ ਤੂ ਤੀਆਂ ਹਈ ਜਮਾਲ, ਕੀ ਬਾਤ ਹੈ,
2: ਦੇਖ ਲਓ ਪਛਾਣ ਕੇ।
0: ਵਾਹ ਜੀ ਵਾਹ, ਕਿਹੜਾ ਕੰਮ ਕਰਦੇ ਹੋ ਤੁਸੀਂ?
2: ਆਪਾਂ ਜੀ ਇੱਥੇ ਫੁੱਲ ਹੀ ਵੇਚੀ ਰਹੇ ਜੀ ਸਾਰਾ ਦਿਨ ਬੈਠ ਕੇ।
0: ਹਾਂਜੀ,
2: ਫੁੱਲ ਵੇਚੀ ਦੇ ਫੁੱਲ।
0: ਓ ਵਾਹ, ਕੀ ਬਾਤ ਹੈ ਯਾਰ, ਵੇਖੋ ਸਾਡੇ ਕੋਲੋਂ ਮੈਨੂੰ ਲੱਗਦਾ ਫੁੱਲਾਂ ਵਾਲੇ ਮਹਿਮਾਨ ਦੂਸਰੀ ਵਾਰੀ ਆ ਗਏ ਆ ਨਾ, ਕਮਾਲ ਕਰਦੀ ਤੁਸੀਂ।
1: ਵਪਰਾ ਹੋਵੇ, ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਪਤਾ
2: ਠੀਕ ਠਾਕ ਹੋ?
1: ਮੇਰਾ ਪੁੱਤ ਜਿਉਂਦਾ ਰਹਿ, ਜਵਾਨੀਆਂ ਮਾਰੇ ਹੈ, ਇੱਦਾਂ ਹੀ ਤੂੰ ਫੁੱਲ ਵੇਚ ਵੇਚ ਕੇ ਤੇ ਲੋਕਾਂ 'ਚ ਖੁਸ਼ੀਆਂ ਫੈਲਾਉਂਦਾ ਰਹਿ। ਅਤੇ ਉਹ ਫੁੱਲਾਂ ਦੇ ਜਿਹੜੇ ਕੰਡੇ ਕੁੰਡੇ ਬਚਦੇ ਹੁੰਦੇ ਆ ਨਾ, ਅਤੇ ਆਹ ਸਾਡੇ ਤੂੰ ਸਵੀਟੂ ਨੂੰ ਦੇ ਜੀ।
2: ਚਸ਼ਮਾ ਲਾਇਆ ਹੁੰਦਾ ਉਹਨੇ, ਆਪਾਂ ਉਹਨੂੰ ਦੇ ਦਿੰਦੇ ਹਾਂ ਸਾਰੇ ਕੰਡੇ, ਉਹ ਲੈ ਜਾਂਦਾ ਵਿਚਾਰਾ, ਕਹਿੰਦਾ ਕੰਡੇ ਮੈਨੂੰ ਦੇ ਦਿੱਤੇ ਕਰੋ ਕਿ ਮੇਰੇ ਕਰਮਾਂ 'ਚ ਨੇ, ਮੇਰੇ ਕੋਲ ਨਹੀਂ ਲੱਗਦੀ, ਅਖੇ ਕੋਲ ਲਾਉਂਦਾ ਰਹਿੰਦਾ ਸਾਰਾ ਦਿਨ ਵਿਚਾਰਾ, ਘੁੰਮ ਘੁੰਮ ਕੇ ਨਹੀਂ ਲੱਗਦੀ ਚਾਰ ਚਾਰ ਫੋਨਾਂ ਤੋਂ ਕੋਲ।
1: ਬਿਲਕੁਲ ਸਹੀ ਗੱਲ ਕਹੀ ਹੈ, ਸਾਡੇ ਸਵੀਟੂ ਦੀ ਵੀ ਬਹੁਤੀ ਹਾਈਟ ਨਹੀਂ, ਇਹਨੂੰ ਵੀ ਲੈ ਜਾ ਕਰੋ ਤੇ ਇਹਨੂੰ ਕੰਡੇ ਕੁੰਡੇ ਹੀ ਫੜਾਓ, ਇਹ ਕੰਡੇ ਵਾਲਿਆ ਕੰਮ ਆਇਆ ਤੇ ਹਟਦਾ ਨਹੀਂ ਹੈ ਬੜਾ।
3: ਹਾਏ ਕੀ ਹੋ ਗਿਆ ਭੂਆ, ਦੇਖ ਮੈਂ ਨਾ ਮੂਵੀ ਬਣਾ ਲੈਣਾ ਹੁਣ।
1: ਹਾਂ ਬੇਟੇ ਇੱਧਰ ਕਰੀ ਮੂੰਹ ਆਪਣਾ, ਆ ਸੁਣਿਓ ਜਰਾ ਮੂੰਹ ਵੇਖੋ ਇਹਦਾ ਕਿੱਦਾਂ ਦਾ ਆ। ਇਹ 3 ਮਹੀਨੇ ਜਿੱਦਾਂ ਨਾ ਇਕੱਠਾ ਬਿੱਲ ਨਹੀਂ ਆ ਗਿਆ ਹੁੰਦਾ ਬਿਜਲੀ ਦਾ, ਤੇ ਉਦਾਂ ਦਾ ਉਦੋਂ ਮੂੰਹ ਬਣਦਾ ਹੁੰਦਾ।
3: ਕੁੱਟੀ ਹੋ ਯਾਰ ਮੇਰੀ ਤੁਹਾਡੀ ਸਹੁਰਿਆਂ ਨਾਲ।
1: ਹੈ ਨਾ ਪੁੱਤ, ਛੱਡ ਪਰਾ ਇਹਨਾਂ ਨੂੰ, ਆ ਮੇਰਾ ਪੁੱਤ ਵੇਖ ਕਿੰਨਾ ਸੋਹਣਾ ਕੰਮ ਕਰਦਾ ਹੈ, ਫੁੱਲਾਂ ਦਾ ਕੰਮ ਕਰਦਾ, ਫੁੱਲ ਲੋਕਾਂ ਨੂੰ ਦਿੰਦਾ ਸੀ ਮੰਦਰਾਂ ਗੁਰਦੁਆਰੇ ਮਸੀਤਾਂ 'ਤੇ ਚੜ੍ਹਦੇ, ਤੇ ਕਿੰਨੀਆਂ ਖੁਸ਼ੀਆਂ ਵਾਲੇ ਕੰਮ। ਅਤੇ ਇੱਕ ਇੱਧਰ ਬੰਨਿਆ ਸਾਡਾ ਚਾਚਾ, ਹੈ ਆ ਕੀ ਗੱਲ ਹੋ ਗਈ ਆ, ਉਹ ਮਸੀਂ ਕਿਤੇ ਤਾਂ ਇੱਕ ਤਾਂ ਜਦੋਂ ਮੈਨੂੰ ਸਮਝ ਨਹੀਂ ਆਉਂਦੀ, ਜਦੋਂ ਮੈਂ ਲਾਚਾ ਬੰਨ ਕੇ ਆਉਂਦਾ ਉੱਤੇ ਤੁਸੀਂ ਚਾਹ ਜ਼ਰੂਰ ਰੋੜਨੀ ਹੁੰਦੀ ਆ।
0: ਓਹੋ ਇੱਕ ਮਿੰਟ ਜੀ, ਤੁਸੀਂ ਸਾਰੇ ਸਾਈਡ 'ਤੇ ਹੋਵੋ। ਹਾਂਜੀ ਜਨਾਬ, ਇਹ ਇਹਨਾਂ ਦਾ ਚੱਲਦਾ ਹੀ ਰਹਿਣਾ, ਇਹ ਬੜੇ ਵੈਸੇ ਨਾ ਇਹਨਾਂ ਦਾ ਸਤਿਕਾਰ ਕਰੀਦਾ, ਇਹ ਬੜੇ ਵਧੀਆ ਨੇ, ਹੈ ਨਾ? ਅਤੇ ਜਨਾਬ ਜੀ ਵਾਕਈ ਤੁਸੀਂ ਕੰਮ ਬੜਾ ਹੀ ਸੋਹਣਾ ਕਰਦੇ ਹੋ ਫੁੱਲਾਂ ਦਾ।
2: ਬਿਲਕੁਲ ਜੀ, ਰੰਗ ਆਪੇ ਪਹੁੰਚ ਹੋ ਜਾਂਦਾ, ਆਟੋਮੈਟਿਕ ਹੀ, ਦੇਖ ਲਓ ਮੰਦਰ ਜਾਣ ਦੀ ਲੋੜ ਨਹੀਂ ਪੈਂਦੀ ਜੀ।
0: ਹਾਂ, ਅਤੇ ਕਿੰਨੇ ਪ੍ਰਕਾਰ ਦੇ ਫੁੱਲ ਲਗਾਏ ਹੋਏ ਨੇ ਤੁਸੀਂ?
2: ਬੜੇ ਪ੍ਰਕਾਰ ਦੇ ਜੀ, ਇੱਥੇ ਇੱਕ ਬੰਦਾ ਆਉਂਦਾ ਵਿਚਾਰਾ ਸੈਰ ਕਰਾਉਣ, ਕੁੱਤੇ ਛੋਟੇ ਨੂੰ, ਛੋਟਾ ਜਿਹਾ ਕੁੱਤਾ ਰੱਖਿਆ ਹੋਇਆ ਉਹਨੇ, ਬੜਾ ਕੁੱਤਾ, ਬੜਾ ਖੁੰਦਕੀ ਹੈ,
0: ਮਤਲਬ ਕੁੱਤਾ ਬੜਾ ਕੁੱਤਾ ਹੈ,
2: ਉਹ ਬਾਹਰ ਦਾ ਕੁੱਤਾ ਜੀ, ਇਹਨੇ ਚਸ਼ਮਾ ਵੀ ਲਾਇਆ ਕੁੱਤੇ ਨੇ, ਵੇਖ
0: ਉਹ ਤੁਹਾਡਾ ਭਲਾ ਹੋ ਜੇ। ਸਹੀ ਆ, ਇੱਧਰ
1: ਚਾਚਾ ਜੀ ਧਿਆਨ ਨਾਲ, ਉਹ ਤੁਹਾਡਾ ਭਲਾ ਜੇ, ਉਹ ਇੰਨਾ ਨਾ ਸਹਾ ਕਰੋ ਭਰਾਵਾ, ਮੈਂ ਫੇਰ ਡਿੱਗ ਪਿਆ ਵਾਂ।

0: ਓਏ ਹੋਏ ਭਾਜੀ, ਇੰਨਾ ਨਾ ਸਾਓ ਯਾਰ, ਸਾਡੇ ਚਾਚਾ ਹੀ ਫੇਡੇ ਪਏ, ਇਹ ਤਾਂ ਚਾਚਾ ਜੀ ਨਹੀਂ ਹਟਦੇ ਸਾਡੇ। ਕਿਆ ਬਾਤ ਹੈ, ਕਿਆ ਬਾਤ
1: ਫੋਟੋ
0: ਹੈ।
1: ਨਹੀਂ ਫੋਟੋ ਖਿੱਚ ਕੇ ਮੈਂ ਫਿਰ ਤੁਹਾਨੂੰ ਦੱਸੋ ਕਿੱਦਾਂ ਪਿਆ।
0: ਅੱਛਾ ਮੈਨੂੰ ਇੱਕ ਚੀਜ਼ ਦੱਸੋ, ਆਪਣਾ ਜਨਾਬ ਕਿਹੜਾ ਗਾਣਾ ਸੁਣੋਗੇ?
1: ਗਾਣਾ ਤੁਹਾਨੂੰ ਕਿਹਾ ਸੀ ਮੈਂ ਲਾ ਦਿਓ, ਡੌਨ ਫਿਲਮ ਦਾ ਆ ਰਿਹਾ
0: ਡੌਨ
1: ਦੀਵਾਨੋ।
0: ਫਿਲਮ ਦਾ ਚੱਕੋ ਫਿਰ ਡੌਨ ਫਿਲਮ ਦਾ ਗਾਣਾ। ਹਾਏ ਬਹੁਤ ਬਹੁਤ ਅੱਛਾ, ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਸਾਡੇ ਤੁਸੀਂ ਵੈਸੇ ਨਾ ਇੱਕ ਤਾਂ ਸਾਡੇ ਜਿਹੜਾ ਸਵੀਟ ਉਹ ਨਾਰਾਜ਼ ਜਿਹਾ ਹੋ ਕੇ ਬੈਠਾ, ਮੈਂ ਉਹਨੂੰ ਮਨਾਉਂਦਾ, ਤੁਸੀਂ ਉਦੋਂ ਤੱਕ ਗਾਣੇ ਸੁਣੋ ਅਤੇ ਲਓ ਜੀ ਸਟੇ ਟਿਊਨ। ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਦੋਸਤੋ ਇਸੇ ਤਰੀਕੇ ਨਾਲ ਤੁਸੀਂ ਸਾਡੇ ਨਾਲ ਜੁੜੇ ਰਹੋ। ਮੈਂ ਕਿਹਾ ਮਜ਼ਾ ਬੜਾ ਆ ਰਿਹਾ, ਤੁਸੀਂ ਸਾਨੂੰ ਐਨ ਕਾਲਸ ਕਰ ਰਹੇ ਹੋ ਅਤੇ ਵਾਕਈ ਲੱਗ ਰਿਹਾ ਕਿ ਇੱਕ ਜਿੱਦਾਂ ਅਸੀਂ ਪਰਿਵਾਰ ਦੇ ਵਿਹੜੇ 'ਚ ਨਹੀਂ ਬੈਠੇ ਹੁੰਦੇ ਅਤੇ ਗੱਲਾਂ ਬਾਤਾਂ ਚੱਲਣ ਡੀਆਂ ਹੁੰਦੀਆਂ। ਆਏ ਸੱਚੀ ਸਵਾਦ ਆ ਗਿਆ ਯਾਰ, ਸਵਾਦ ਆ ਗਿਆ। ਹੈਲੋ ਜਲੰਧਰ ਇਹਨੂੰ ਕਹਿੰਦੇ, ਹੈਲੋ ਜਲੰਧਰ ਅਸਲੀ ਦੇ ਵਿੱਚ। ਤਾਂ ਲਓ ਜੀ ਸਟੇ ਟਿਊਨ, ਸੁਣੋ ਜੀ ਗਾਣਾ। ਅਰੇ ਦੀਵਾਨੋ ਮੁਝੇ ਪਹਿਚਾਨ, ਕਹਾਂ ਸੇ ਆਇਆ ਮੈਂ ਹੂੰ ਫਾਈਡੋਨ।

0: ਆਇਆ ਵਾ, ਇੱਕ ਮਿੰਟ ਆਇਆ ਹਾਏ ਹੋਏ ਓਏ ਭਰਾਵਾ।
1: ਓ ਮਾਈ ਗੋਡ ਯਾਰ, ਇਹਨਾਂ ਦਾ ਕੁਛ ਨਹੀਂ ਹੋ ਸਕਦਾ। ਸੋ ਆਪਾਂ ਤਾਂ ਵੈਲਕਮ ਬੈਕ ਕਰ ਰਹੇ ਹਾਂ ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਆਪਣਾ ਫੇਵਰੇਟ ਸ਼ੋਅ ਤੁਸੀਂ ਸੁਣ ਰਹੇ ਹੋ ਜੀ ਦਾ ਨਾਮ ਹੈ ਹੈਲੋ ਜਲੰਧਰ। ਹੈਲੋ ਜਲੰਧਰ, ਹੈਲੋ ਜਲੰਧਰ, ਹੈਲੋ ਜਲੰਧਰ। ਅਤੇ ਮੈਂ ਦੱਸਦਾ ਜੀ, ਇਹ ਮੈਨੂੰ ਲੱਗਦਾ ਫੀਲ ਚੱਕ ਗਏ, ਮੈਂ ਹੂੰ ਡੋਨ ਸਵੀਟੂ। ਇੱਕ ਮਿੰਟ ਇੱਧਰ ਆਈ। ਹਾਂਜੀ ਦੱਸੋ ਯਾਰ, ਇਹ ਕੀ ਹਰਕਤ ਸੀਗੀ? ਉਹ ਉੱਤੇ ਤੂੰ ਰੋਸ਼ਨਦਾਨ 'ਤੇ ਕੀ ਕਰਨ ਡਿਆ ਸੀ? ਐਕਚੁਅਲ 'ਚ ਮੈਂ ਥੋੜ੍ਹੀ ਜਿਹੀ ਫੀਲ ਚੱਕ
0: ਥੋੜ੍ਹੀ ਜਿਹੀ ਫੀਲ ਚੱਕ ਗਿਆ ਸੀ। ਉਹ ਕਿਹੜੀ ਫੀਲ ਚੱਕ ਆ? ਉਹ ਭਰਾਵਾ ਫੀਲ ਫੂਲ ਇੰਨੀ ਨਹੀਂ ਚੱਕੀ ਦੀ ਹੁੰਦੀ, ਹੈ ਤਰਾ ਹੀ ਕੱਢ ਛੱਡਿਆ ਮੇਰੇ ਯਾਰ, ਉੱਥੇ ਕੀ ਕਰਨ ਡਿਆ ਸੀ?
1: ਐਕਚੁਅਲੀ ਮੈਨੂੰ ਨਾ ਇੱਦਾਂ ਲੱਗ ਰਿਹਾ ਸੀ, ਮੈਂ ਨਾ ਘੋੜੇ ਦੇ ਉੱਤੇ ਚੜਿਆ ਹੋਇਆ ਅਤੇ ਮੈਂ ਉਹਦੀ ਸਵਾਰੀ ਕਰ ਰਿਹਾ। ਤਬੜਕ ਤਬੜਕ ਤਬੜਕ
0: ਤਬੜਕ ਤਬੜਕ ਤਬੜ ਤੇਰੇ ਕੰਨਾਂ 'ਚ ਵੱਜ ਗਿਆ ਨਾ ਦੋ ਜਦੋਂ, ਤਾਂ ਤੂੰ ਸਿੱਧਾ ਹੋ ਜਾਏਗਾ ਬੰਦੇ ਵਾਂਗੂ। ਹਾਏ ਹਾਏ ਵੇ, ਉੱਧਰ ਕਬਲਰ ਆ, ਕਬਲਰ ਆ, ਕੋਈ ਸੁਣ ਲਓ ਉਹਨੂੰ ਵੀ। ਆਹੋ ਹੈਲੋ
2: ਹੈਲੋ,
0: ਸਤਿ ਸ਼੍ਰੀ ਅਕਾਲ ਪੁੱਤ।
2: ਸਤਿ ਸ਼੍ਰੀ ਅਕਾਲ ਭੂਆ ਜੀ।
0: ਹਾਂ ਸਤਿ ਸ਼੍ਰੀ ਅਕਾਲ। ਹਾਏ ਨੀ, ਮੇਰਾ ਤਾਂ ਜੀ ਸੱਦ ਕੇ ਮੇਰਾ ਤਾਂ ਰੂਹ ਹੀ ਖੁਸ਼ ਹੋ ਜਾਂਦੀ, ਜਿਗਰਾ ਵੱਡਾ ਹੋ ਜਾਂਦਾ ਜਦੋਂ ਮੈਨੂੰ ਕੋਈ ਸਤਿ ਸ਼੍ਰੀ ਅਕਾਲ ਕਹਿੰਦਾ। ਹਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਵੇਖੋ ਕਿੰਨੇ ਸੰਸਕਾਰ ਆ ਪੁੱਤ, ਜੀ ਹੁੰਦੇ ਰਹੋ।
2: ਹੋਰ ਭੂਆ ਜੀ,
0: ਪੁੱਤ ਮੇਰੇ ਤਾਂ ਹਾਲ ਠੀਕ ਆ, ਪਰ ਆਹ ਜਿਹੜਾ ਸਵੀਟੂ ਹੈ ਨਾ, ਅਤੇ ਉੱਤੋਂ ਆਹ ਜਿਹੜਾ ਚਾਚਾ ਆ, ਇਹਨਾਂ ਦਾ ਬੁਰੇ ਹਾਲ ਕੀਤੇ ਹੋਇਆ, ਜ਼ੋਰਾਵਰ ਕੁਛ ਕਹਿੰਦਾ ਹੀ ਨਹੀਂ ਆ। ਤੇ
2: ਅੱਛਾ ਜੀ,
0: ਕੀ ਕੰਮ ਕਰਦੇ ਹੋ?
2: ਮੇਰਾ ਕੰਮ ਭੂਆ ਸ਼ਟਲ ਕੋਕ ਦਾ।
0: ਸ਼ਟਲ ਕੋਕ, ਇਹ ਕੀ ਹੁੰਦੀ ਆ?
2: ਰਿੰਕੂ ਭਗਤ ਬੋਲਦਾ ਮੈਂ ਭੂਆ।
0: ਰਿੰਕੂ, ਆਹ ਜ਼ਿਕਰ ਕਰਦਾ ਸੀ ਜ਼ੋਰਾਵਰ, ਕਹਿੰਦੇ ਵੀ ਰਿੰਕੂ ਭਗਤ ਹੁਣਾਂ ਦੇ ਫੋਨ ਆਉਂਦੇ, ਬੜੇ ਤੇ ਬੜੇ ਫੈਨ ਆ, ਤੇ ਮੈਨੂੰ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮਤਲਬ ਕੰਮ ਸਮਝਾ ਮੈਨੂੰ ਪੁੱਤ, ਕਰਦਾ ਕੀ ਆ?
2: ਭੂਆ ਸ਼ਟਲ ਕੋਕ ਦਾ ਜਿਹੜੇ ਚਿੜੀਆਂ ਖੇਡਦੇ ਨਹੀਂ ਟੈਂਸ, ਜਿਹੜੀਆਂ
0: ਚਿੜੀਆਂ ਚਿੜੀਆਂ ਨਾਲ ਖੇਡਦੇ ਜੇ ਤੁਸੀਂ, ਕੀ ਮਤਲਬ ਜਿੱਦਾਂ ਪੈਟ ਪਾਲੇ ਹੁੰਦੇ ਕੁੱਤੇ, ਉਦਾਂ ਗਲਾਂ 'ਚ ਪਟੇ ਪਾਏ ਉਹਨਾਂ ਦੇ ਤੁਸੀਂ? ਅੱਛਾ ਅੱਛਾ, ਠੀਕ ਆ, ਪਤਾ ਨਹੀਂ ਨਵੇਂ ਨਵੇਂ ਸ਼ੌਂਕ ਜਾਗੇ। ਚਲੋ ਠੀਕ ਆ ਪੁੱਤ, ਜਿਹੜਾ
1: ਓਹੋ ਭੂਆ ਜੀ, ਉਹ ਚਿੜੀਆਂ ਚਿੜੀ ਛਿੱਕੇ ਵਾਲੀਆਂ ਜਿਹੜੀਆਂ ਖੇਡਦੇ ਨਹੀਂ ਛੋਟੇ?
0: ਅੱਛਾ ਲਾ, ਦੱਸ ਮੈਨੂੰ ਲੱਗਾ ਪਤਾ ਨਹੀਂ ਪੈਟ ਰੱਖੀਆਂ ਚਿੜੀਆਂ ਤੇ ਗਲਾਂ 'ਚ ਪਟੇ ਪਾਏ।
1: ਭੂਆ ਜੀ ਤੁਹਾਡਾ ਵੀ ਸਰਿਆ ਹੀ ਆ ਵੈਸੇ।
0: ਚੱਲ ਕੋਈ ਨਹੀਂ ਪੁੱਤ, ਮੈਂ ਮਾੜੀ ਚਾਹ ਪੀ ਲਾ, ਚਾਚੇ ਨਾਲ ਗੱਲ ਕਰ ਲਾ। ਹਏ ਉਹ ਭਰਾਵਾ, ਕਿੱਦਾਂ ਕੀ ਹਾਲ ਹੈ? ਠੀਕ ਹੋ?
2: ਚਾਚੀ ਬੈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ।
2: ਨਮਸਕਾਰ ਚਾਚੀ।
0: ਨਮਸਕਾਰ ਨਮਸਕਾਰ ਜੀ, ਹੋਰ ਪੁੱਤ ਠੀਕ ਹੋ?
2: ਠੀਕ ਹੈ ਭੂਆ। ਚਾਚੀ ਤੂੰ ਸੁਣਾ।
0: ਆ ਚਾਚੀ ਨੀ, ਉਹ ਮਾਂ ਚਾਚਾ ਬੋਲਣ ਡਿਆ ਯਾਰ, ਚਾਚੀ ਦਾ ਜ਼ਿਕਰ ਨਾ ਕਰਿਆ ਕਰ, ਉਹ ਮੇਰਾ ਤਰਾਹ ਨਿਕਲ ਜਾਂਦਾ। ਚਾਚੀ ਦਾ ਅਜੇ ਆਈ ਨੀ ਸਟੂਡੀਓ। ਉਹ ਭਰਾਵਾ ਚਾਚੀ ਤੁਹਾਡੀ ਹਰ ਜਗ੍ਹਾ ਮੈਨੂੰ ਫੜ ਲੈਂਦੀ, ਸਮੋਸੇ ਮੈਨੂੰ ਮਨਾ, ਮੈਂ ਖਾਣ ਡਿਆ ਤੇ ਪਿੱਛੋਂ ਗਿੱਚੀ ਜੇ ਹੱਥ ਮਾਰਿਆ ਉਹਨੇ, ਮੈਂ ਤੁਹਾਨੂੰ ਫੜਿਆ ਠੱਪਾ ਕਰਕੇ। ਤੇ ਆ ਪੁੱਤ, ਇੱਕ ਮਿੰਟ
1: ਸਾਈਡ 'ਤੇ ਵੱਜੀ ਸਾਰੇ ਜਾਣੇ। ਭਾਅ ਜੀ ਇਹਨਾਂ ਦਾ ਤਾਂ ਚੱਲਦਾ ਹੀ ਰਹਿਣਾ, ਇਹ ਬੜੇ ਮਜ਼ੇ 'ਚ ਆਏ ਹੋਏ, ਅੱਜ ਇਹਨਾਂ ਨੂੰ ਚਾਹ ਮਿਲੀ ਬੜੀ ਵਧੀਆ। ਅਸਲ 'ਚ ਗੱਲ ਇਹ ਆ, ਅਤੇ ਤੁਸੀਂ ਮਹਾਰਾਜ ਜੀ ਕੰਮ ਕਰਦੇ ਹੋ ਸ਼ਟਲ ਕੋਕ ਦਾ, ਅਤੇ ਨਾਮ ਕੀ ਤੁਸੀਂ ਦੱਸਿਆ ਆਪਣਾ?
2: ਮੇਰਾ ਨਾਮ ਭਾਜੀ ਰਿੰਕੂ ਭਗਤ ਬੋਲਦਾ ਮੈਡਮ, ਭਾਜੀ ਆਪਣੇ ਗੁਰੂ ਨਾਨਕ ਕਲੋਨੀ ਜਲੰਧਰ।
1: ਗੁਰੂ ਨਾਨਕ ਕਲੋਨੀ ਜਲੰਧਰ, ਰਿੰਕੂ ਜੀ ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ। ਸੱਚੀ ਤੁਹਾਡੀਆਂ ਕਾਲਾਂ ਕਰਕੇ ਨਾ ਇਹ ਸ਼ੋਅ ਜਿਹੜੇ ਮਜ਼ੇਦਾਰ ਬਣਦੇ ਆ। ਵੇਖੋ ਤੁਹਾਡੀਆਂ ਕਾਲਾਂ ਕਰਕੇ ਅੱਜ ਸਾਡੇ ਕੋਲ ਆ ਸਾਰੇ ਕਰੈਕਟਰ ਜਿਹੜੇ ਇੱਥੇ ਬੈਠੇ ਹੋਏ ਆ, ਸੁਣਨ ਦੇ ਆਨੰਦ ਲੈ ਰਹੇ, ਔਰ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਹੀ ਲੋਕ ਤੁਹਾਨੂੰ ਸੁਣਨ ਰਹੇ ਨੇ, ਅਤੇ ਕਿਆ ਬਾਤ ਹੈ,
2: ਬਹੁਤ ਵਧੀਆ ਲੱਗਦਾ ਜੀ ਗੱਲਾਂ ਕਰਦੇ।
1: ਬਿਲਕੁਲ ਬਿਲਕੁਲ ਜੀ, ਤੁਸੀਂ ਕਿਹੜਾ ਗਾਣਾ ਸੁਣੋਗੇ?
2: ਗਾਣਾ ਭਾਜੀ ਧਰਮਵੀਰ ਦਾ ਸੁਣਾ ਦਿਓ, ਉਹ ਮੇਰੀ ਮਹਿਬੂਬਾ।
1: ਉਹ ਮੇਰੀ ਮਹਿਬੂਬਾ, ਲੱਗਦਾ ਨਾਰਾਜ਼ ਨੇ ਹੈ ਮਨਾਉਣਾ। ਚਲੋ ਠੀਕ ਹੈ ਜੀ, ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਨੂੰ ਸੁਣਾਉਂਦੇ ਹਾਂ ਉਹ ਮੇਰੀ ਮਹਿਬੂਬਾ, ਸਟੇ ਟਿਊਨ। ਤਾਂ ਲਓ ਜੀ, ਕਿਆ ਬਾਤ ਹੈ ਦੋਸਤੋ, ਫਿਰ ਜਾਣ ਦਾ ਵੀ ਵੇਲਾ ਹੋ ਗਿਆ, ਕਿਉਂਕਿ ਸਾਡੇ ਯੁਵਾਣੀ ਦੇ ਜਿਹੜੇ ਕਲਾਕਾਰ ਨੇ

ਜਿਹੜੇ ਆਰਜੇਜ਼ ਨੇ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਅਤੇ ਦਿਓ ਜੀ ਇਜਾਜ਼ਤ ਆਰਜੇ ਜ਼ੋਰਾਵਰ ਸਿੰਘ ਨੂੰ ਅਤੇ ਹੁਣ ਇੱਕ ਘੰਟੇ ਦਾ ਜਿਹੜਾ ਅਗਲਾ ਸ਼ੋਅ ਹੈਗਾ ਯੁਵ ਬਾਣੀ ਦਾ ਅਤੇ ਤੁਸੀਂ ਪੂਰਾ ਭਰਪੂਰ ਆਨੰਦ ਮਾਣਿਓ ਕਿਉਂਕਿ ਪੂਰੀ ਇਨਫੋਰਮੇਸ਼ਨ ਦੇ ਨਾਲ ਭਰਪੂਰ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਅਤੇ ਉਦੋਂ ਤੱਕ ਤੁਸੀਂ ਸੁਣੋ ਗਾਣੇ ਅਤੇ ਆਰਜੇ ਜ਼ੋਰਾਵਰ ਸਿੰਘ ਨੂੰ ਦਿਓ ਇਜਾਜ਼ਤ ਫਿਰ ਤੋਂ ਮਿਲਦਾ ਯੁਵ ਬਾਣੀ ਦੇ ਪ੍ਰੋਗਰਾਮ ਤੋਂ ਬਾਅਦ ਇਸੇ ਤਰੀਕੇ ਨਾਲ ਆਪਣੇ ਇਸ ਪ੍ਰੋਗਰਾਮ ਨੂੰ ਆਪਣੇ ਆਰਜੇ ਨੂੰ ਆਪਣੀਆਂ ਅਸੀਸਾਂ ਆਪਣੀਆਂ ਦੁਆਵਾਂ ਅਤੇ ਆਪਣਾ ਪਿਆਰ ਦਿੰਦੇ ਰਹੋ ਸਟੇ ਟਿਊਨਡ।

0: ਹੌਂਸਲੇ ਬੁਲੰਦ ਨੇ, ਅੱਖਾਂ ਵਿੱਚ ਖੁਆਬ ਸਜਾਏ ਨੇ, ਮੰਜ਼ਿਲਾਂ ਦੇ ਰਾਹ ਅਸੀਂ ਖੁਦ ਆਪਣੀ ਮਿਹਨਤ ਨਾਲ ਬਣਾਏ ਨੇ। ਨਾ ਤੂਫਾਨਾਂ ਤੋਂ ਡਰਦੇ ਹਾਂ, ਨਾ ਲਹਿਰਾਂ ਤੋਂ ਘਬਰਾਉਂਦੇ ਹਾਂ। ਨਾ ਤੂਫਾਨਾਂ ਤੋਂ ਡਰਦੇ ਹਾਂ, ਨਾ ਲਹਿਰਾਂ ਤੋਂ ਘਬਰਾਉਂਦੇ ਹਾਂ। ਯੁਵਾਣੀ ਦੇ ਨਾਲ ਅਸੀਂ ਹਰ ਮੁਸ਼ਕਿਲ ਨੂੰ ਹਰਾਉਂਦੇ ਹਾਂ। ਯੁਵਾਣੀ ਦੇ ਨਾਲ ਅਸੀਂ ਹਰ ਮੁਸ਼ਕਿਲ ਨੂੰ ਹਰਾਉਂਦੇ ਹਾਂ।
1: ਹਾਂਜੀ ਪਿਆਰ ਭਰੀ ਨਮਸਕਾਰ। ਘੜੀਆਂ ਦੇ ਸੂਈਆਂ ਨੇ ਸ਼ਾਮ ਦੇ 5 ਵਜਾ ਦਿੱਤੇ ਨੇ ਅਤੇ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਐਫ ਐਮ ਬੈਂਡ 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਜਲੰਧਰ। ਦਿਨ ਭਰ ਦੀ ਭੱਜ ਦੌੜ ਤੋਂ ਬਾਅਦ ਤੁਹਾਡੀ ਸ਼ਾਮ ਨੂੰ ਹੋਰ ਵੀ ਰੌਣਕ ਵਾਲੀ ਬਣਾਉਣ ਲਈ ਆ ਗਿਆ ਹੈ ਨੌਜਵਾਨਾਂ ਦਾ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਯੁਵ ਬਾਣੀ, ਅਤੇ ਮਾਈਕ 'ਤੇ ਤੁਹਾਡੇ ਸਾਥ ਦੇਣ ਲਈ ਹਾਜ਼ਰ ਹੈ ਤੁਹਾਡਾ ਆਪਣਾ ਹੋਸਟ ਆਰ ਜੇ ਮਨਟੇਕ।

0: आरजे हरनीत।
1: तो दोस्तों आज दी ए शाम बहुत ही खास ते एनर्जी भरपूर होने वाली है क्योंकि साढ़े पटारे विच्चों तुहाडे लई है एंटरटेनमेंट इन्फॉर्मेशन ते फिटनेस दा पूरा डोज। आओ फटाफट झात मारदे हां अज दे शानदार सैगमेंट से। सब तो पहला साढ़े स्टेशन ते आवेगी वर्ड एक्सप्रेस जिस विच असीं एक अजिहे कमाल दे लफ्ज़ बारे गल करांगे जो साडी सोच नूं एक नवी उड़ान देवेगी। उस तो बाद खेडा दे मैदान दी हर वड्डी अपडेट ते भारतीय खिलाड़ियों दा जज्बा लैके आवेगा साडा एक्शन पैक्ड सैगमेंट चक दे इंडिया। ते अखीर विच तुहानूं अंदरों बाहर तंदुरुस्त रखण लई असीं लैके आवांगे फिट एंड फाइन सैगमेंट।
0: आहा शानदार आगाज ते हो चुका है तां फिर देखो जल्दी जल्दी शुरू करदे आं, देर किस गल दी है दोस्तों।
1: बिल्कुल
0: तां देखो मनतेक मैनूं ना एक गल याद आई है कि मैं पता नहीं की सोच रही सी हुणी बैठी बैठी तां अंदर याद आया कि असीं समुंदर च जाने ना जदों घूमन जां शिप ते जाने आ तां समुंदर तां सारिआं नूं बहुत ज़्यादा पसंद हुंदा है ना, पर उहदे विच कुछ जीव इदां दे हुंदे ने जिन्हां तों डर वी सारिआं नूं लगदा।
1: बिल्कुल समुंदर दीआं क्योंकि समुंदर हुंदी है डूंघीआं, उहदे गहराईआं बड़ीआं डूंघीआं हुंदीआं ते इस विच कई जीव हैगे जिहड़े मतलब कि विलुप्त है, मतलब पता ही नहीं हैगा है।
0: बिल्कुल बिल्कुल
1: विज्ञानिकां नूं उहनां बारे कि उह की स्पीशीज हैगे ने।
0: इह ते है ते जिस जीव नूं दुनिया सब तों वड्डी विलन मानदी है अज दा दिन उसदे नाम ही है दोस्तों, तुसीं सोच सकदे हो। अज है 14 जुलाई यानी शॉक अवेयरनेस डे। इस दिन की शुरुआत साल 1990 के आखिर विच दुनिया भर के समुद्री जीव विज्ञानियों ते वातावरण प्रेमियों ने मिल के की सी। तो ये पिछे जी स्टोरी है ना वो बहुत ही इंट्रस्टिंग है। क्यों शुरू होया? क्योंकि एक हॉलीवुड फिल्म आई सी मनतेक, तो उस तो बाद लोगों के मन के शार्क्स को लेके इन्ना डर बैठ गया कि लोग बिन मतलब शार्क्स को मारन लग गए।
1: मैं वो मूवी देखी, मैं भी डर गया सीगा।
0: ओहो हो
1: मैं वो मूवी देखी सीगी।
0: तुसी इतनी ना किसी ने मारया?
1: नहीं
0: चलो ये बढ़िया काम किया तुसी। देखो इस दिन का जड़ा शुरू करने का मकसद सी ना दोस्तों ये दसना सी कि शार्क्स इंसानों दी कोई दुश्मन नहीं ने, सगों समुंदर की सेहत लई सब तो जरूरी जीव ने।
1: असल विच दोस्तों शार्क जिहड़े साडे समुंदरी ईकोसिस्टम लई ना बहुत जरूरी ने। ਉਹ ਸਮੁੰਦਰ ਦੇ ਸਫਾਈ ਕਰਮਚਾਰੀ ਅਤੇ ਬੈਲੈਂਸਰ ਦਾ ਕੰਮ ਕਰਦੇ ਨੇ। ਸਮੁੰਦਰ ਵਿੱਚੋਂ ਸ਼ਾਰਕ ਖਤਮ ਹੋ ਜਾਣ ਤਾਂ ਪੂਰੀ ਫੂਡ ਚੇਨ ਹੀ ਵਿਗੜ ਜਾਵੇਗੀ ਸਮੁੰਦਰ ਦੀ, ਅਤੇ ਸਾਡੇ ਸਮੁੰਦਰ ਬਿਮਾਰ ਹੋ ਜਾਵਣਗੇ। ਅਤੇ ਯਾਦ ਰੱਖਿਓ ਜੇ ਸਮੁੰਦਰ ਨਹੀਂ ਬਚਣਗੇ ਤਾਂ ਧਰਤੀ 'ਤੇ ਜੀਵਨ ਨਹੀਂ ਬਚੇਗਾ।
0: ਬਿਲਕੁਲ ਬਿਲਕੁਲ, ਅਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਸ਼ਾਰਕਸ ਇਸ ਧਰਤੀ 'ਤੇ ਡਾਇਨਾਸੌਰਸ ਨਾਲੋਂ ਵੀ 20 ਕਰੋੜ ਸਾਲ ਪਹਿਲਾਂ ਤੋਂ ਰਹਿ ਰਹੀਆਂ ਨੇ। ਇੰਨਾ ਮੈਂ ਜਦੋਂ ਪੜ੍ਹਿਆ ਮੇਰੀਆਂ ਅੱਖਾਂ ਬਾਹਰ ਰਹਿ ਗਈਆਂ, ਮੈਂ ਇੰਨੀਆਂ ਪੁਰਾਣੀਆਂ।
1: ਤੇ ਇੱਕ ਹੋਰ ਫੈਕਟ ਤੁਹਾਨੂੰ ਦੱਸ ਦਈਏ ਕਿ ਜਿਹੜੇ ਸ਼ਾਰਕ ਦਾ ਸਰੀਰ ਹੁੰਦਾ ਨਾ ਉਹਦੇ ਵਿੱਚ ਨਾ ਇੱਕ ਵੀ ਹੱਡੀ ਨਹੀਂ ਹੁੰਦੀ।
0: ਅੱਛਾ,
1: ਉਹਨਾਂ ਦਾ ਪੂਰਾ ਢਾਂਚਾ ਜਿਹੜਾ ਹੈਗਾ ਕਾਰਟੀਲੇਜ ਨਾਲ ਬਣਿਆ ਹੁੰਦਾ ਹੈ ਜਿਸ ਨਾਲ ਸਾਡੇ ਇਨਸਾਨਾਂ ਦੇ ਕੰਨ ਅਤੇ ਨੱਕ ਬੰਨੇ ਹੁੰਦੇ ਨੇ, ਇਸ ਲਈ ਉਹ ਪਾਣੀ ਵਿੱਚ ਇੰਨੀ ਤੇਜ਼ੀ ਅਤੇ ਲਚਕ ਨਾਲ ਤੈਰ ਸਕਦੀਆਂ ਨੇ। ਮਤਲਬ ਉਹਨਾਂ ਦੀ ਹੱਡੀ ਹੁੰਦੀ ਨਹੀਂ ਹੈ ਤਾਂ ਫਿਰ ਉਹ ਲਚਕ ਨਾਲ ਫਲੈਕਸੀਬਿਲਿਟੀ ਫੁੱਲ।
0: ਇਹ ਤਾਂ ਮੈਨੂੰ ਅੱਜ ਪਤਾ ਲੱਗਿਆ, ਥੈਂਕ ਯੂ ਸੋ ਮੱਚ।
1: ਸੋ ਅੱਜ ਦੇ ਦਿਨ ਦਾ ਮਕਸਦ ਇਹੀ ਹੈ ਕਿ ਅਸੀਂ ਸ਼ਾਨਦਾਰ ਜੀਵ ਬਾਰੇ ਫੈਲਾਈਆਂ ਗਈਆਂ ਗਲਤ ਫਹਿਮੀਆਂ ਦੂਰ ਕਰੀਏ ਅਤੇ ਇਹਨਾਂ ਨੂੰ ਖਤਮ ਹੋਣ ਤੋਂ ਬਚਾਈਏ, ਕਿਉਂਕਿ ਇਨਸਾਨਾਂ ਨੂੰ ਸ਼ਾਕ ਤੋਂ ਨਹੀਂ ਬਲਕਿ ਸ਼ਾਕ ਨੂੰ ਇਨਸਾਨਾਂ ਤੋਂ ਜ਼ਿਆਦਾ ਖਤਰਾ ਹੈ।
0: ਬਿਲਕੁਲ, ਇਹ ਤੁਸੀਂ ਬਹੁਤ ਹੀ ਸੱਚੀ ਗੱਲ ਦੱਸੀ ਹੈ ਕਿਉਂਕਿ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ ਸੀ ਤਾਂ ਉਹਦੇ ਵਿੱਚ ਇਹ ਲਿਖਿਆ ਸੀ ਕਿ ਦੁਨੀਆ ਦੇ ਵਿੱਚ ਹਰ ਸਾਲ ਸ਼ਾਕ ਦੇ ਹਮਲੇ ਕਾਰਨ ਸਿਰਫ 5 ਤੋਂ ਲੈ ਕੇ 10 ਇਨਸਾਨਾਂ ਦੀ ਜਾਨ ਜਾਂਦੀ ਹੈ, ਪਰ ਜੇ ਆਪਾਂ ਹੀ ਇਨਸਾਨਾਂ ਦੀ ਗੱਲ ਕਰੀਏ ਤਾਂ ਹਰ ਸਾਲ ਲਗਭਗ 10 ਕਰੋੜ ਜਿਹੜੇ ਇਨਸਾਨ ਨੇ ਉਹ ਸ਼ਾਕਸ ਨੂੰ ਮਾਰ ਦਿੰਦੇ ਨੇ। ਤਾਂ ਸਾਨੂੰ ਸੋਚਣਾ ਚਾਹੀਦਾ ਕਿ ਸਾਨੂੰ ਅਸਲੀ ਖਤਰਾ ਕਿੰਨਾ ਤੋਂ ਹੈ।
1: ਖੈਰ ਇਹ ਤਾਂ ਸੀ ਸਮੁੰਦਰਾਂ ਦੀ ਰਾਣੀ ਸ਼ਾਕ ਦੀ ਗੱਲ, ਪਰ ਅੱਜ ਦੀ ਗੱਲ ਦਾ ਸਿਲਸਿਲਾ ਇੱਥੇ ਨਹੀਂ ਰੁਕੇਗਾ। ਸਾਡੇ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਦਾ ਜਨਮ ਦਿਹਾੜਾ ਵੀ ਹੈ, ਗੋਪਾਲ ਗਣੇਸ਼ ਅਗਰਕਰ ਜੀ ਦਾ। ਉਹਨਾਂ ਲਈ ਸਾਡੇ ਦੇਸ਼ ਲਈ ਕੀ ਯੋਗਦਾਨ ਪਾਇਆ ਇਸ ਬਾਰੇ ਅਸੀਂ ਬਹੁਤ ਹੀ ਖਾਸ ਗੱਲਬਾਤ ਕਰਾਂਗੇ, ਪਰ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: ਜੀ ਗੀਤ ਦੀ ਇਸ ਖੂਬਸੂਰਤ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਯੂਵ ਬਾਣੀ ਵਿੱਚ, ਤੁਹਾਡੇ ਆਪਣੇ ਆਰਜੇ ਮਨਟੇਕ
1: ਤੇ ਆਰਜੇ ਹਰਨੀਤ ਨਾਲ।
0: ਦੋਸਤੋ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਅੱਜ ਦੀ ਗੱਲ ਵਿੱਚ ਸਮੁੰਦਰਾਂ ਦੀ ਰਾਣੀ ਸ਼ਾਕ ਦੀ ਗੱਲ ਕੀਤੀ ਸੀ, ਪਰ ਹੁਣ ਅਸੀਂ ਇਤਿਹਾਸ ਦੇ ਉਸ ਸੁਨਹਿਰੀ ਪੰਨੇ ਵੱਲ ਵੱਧ ਰਹੇ ਹਾਂ ਜਿਸ ਨੇ ਸਾਡੇ ਦੇਸ਼ ਦੀ ਸੋਚ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਅੱਜ 14 ਜੁਲਾਈ ਹੈ ਤੇ ਅੱਜ ਦੇ ਦਿਨ ਸਾਲ 1856 ਵਿੱਚ ਮਹਾਰਾਸ਼ਟਰ ਦੀ ਧਰਤੀ ਤੇ ਇੱਕ ਅਜਿਹੇ ਮਹਾਨ ਸਮਾਜ ਸੁਧਾਰਕ, ਸਿੱਖਿਆ ਸ਼ਾਸਤਰੀ ਤੇ ਨਿਡਰ ਪੱਤਰਕਾਰ ਨੇ ਜਨਮ ਲਿਆ ਸੀ ਜਿਨ੍ਹਾਂ ਦਾ ਨਾਮ ਸੀ ਗੋਪਾਲ ਗਣੇਸ਼ ਅਗਰਕਰ ਜੀ।
1: ਜੀ, ਤੇ ਅੱਜ ਅਸੀਂ ਸਲਾਮ ਕਰਾਂਗੇ ਉਸ ਸੋਚ ਨੂੰ ਜਿਹਨੇ ਮਹਾਰਾਸ਼ਟਰ ਤੋਂ ਉੱਠ ਕੇ ਪੂਰੇ ਦੇਸ਼ ਦੇ ਵਿੱਚ ਆਧੁਨਿਕ ਵਿਚਾਰਾਂ ਦੀ ਅਲੱਗ ਜਗਾਈ। ਕਹਿੰਦੇ ਨੇ ਕਿ ਉਹ ਬਹੁਤ ਗਰੀਬ ਪਰਿਵਾਰ ਤੋਂ ਸੀ ਮਨਦੀਪ, ਪਰ ਕਹਿੰਦੇ ਨੇ ਨਾ ਕਿ ਜਿਹਨਾਂ ਦੇ ਹੌਸਲੇ ਵੱਡੇ ਹੁੰਦੇ ਨੇ ਉਹਨਾਂ ਨੂੰ ਗਰੀਬੀ ਵੀ ਕਦੇ ਰੋਕ ਨਹੀਂ ਸਕਦੀ।
0: ਬਿਲਕੁਲ ਬਿਲਕੁਲ, ਹੌਸਲੇ ਬੁਲੰਦ ਤੇ ਸਾਰੀ
1: ਬੁਲੰਦ ਹੀ ਰਹਿਣੇ ਚਾਹੀਦੇ
0: ਨੇ, ਬੁਲੰਦ ਹੀ ਰਹਿਣੇ ਚਾਹੀਦੇ, ਸਾਰੀ ਦੁਨੀਆ ਤੁਹਾਡੇ ਵੱਲ ਦੇਖੇਗੀ।
1: ਬਿਲਕੁਲ, ਤਾਂ ਅਸੀਂ ਗੱਲ ਕਰ ਰਹੇ ਸੀ ਗੋਪਾਲ ਗਣੇਸ਼ਕਰ ਜੀ ਦੀ, ਤਾਂ ਉਹ ਲੋਕਮਾਨਿਆ ਬਾਲ ਗੰਗਾਧਰ ਤਿਲਕ ਦੇ ਨਾਲ ਬਹੁਤ ਉਹਨਾਂ ਦੀ ਕਰੀਬੀ ਦੋਸਤੀ ਮੰਨੀ ਜਾਂਦੀ ਸੀ, ਅਤੇ ਜਦੋਂ ਦੇਸ਼ ਦੇ ਵਿੱਚ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਤਾਂ ਉਹਨਾਂ ਦਾ ਮੰਨਣਾ ਸੀ ਕਿ ਸਾਨੂੰ ਸਿਰਫ ਪੋਲੀਟੀਕਲ ਫਰੀਡਮ ਨਹੀਂ ਚਾਹੀਦੀ, ਸਗੋਂ ਸਭ ਤੋਂ ਪਹਿਲਾਂ ਸਾਨੂੰ ਸਮਾਜਿਕ ਕੁਰੀਤੀਆਂ ਤੋਂ ਆਜ਼ਾਦ ਹੋਣਾ ਪਏਗਾ।
0: ਪਰ ਅਗਰਕਰ ਜੀ ਦੀ ਜਿਹੜੀ ਸੋਚ ਸੀ ਉਹ ਬਿਲਕੁਲ ਵੱਖਰੀ ਸੀ। ਉਹਨਾਂ ਦਾ ਕਹਿਣਾ ਸੀਗਾ ਕਿ ਜੇਕਰ ਸਾਡਾ ਸਮਾਜ ਅੰਦਰੋਂ ਅਨਪੜ੍ਹਤਾ, ਛੂਤਛਾਤ ਅਤੇ ਅੰਧ ਵਿਸ਼ਵਾਸਾਂ ਦਾ ਸ਼ਿਕਾਰ ਹੈ ਤਾਂ ਅਜਿਹੀ ਸਿਆਸੀ ਆਜ਼ਾਦੀ ਦਾ ਕੋਈ ਫਾਇਦਾ ਨਹੀਂ। ਸਾਨੂੰ ਆਜ਼ਾਦੀ ਤੋਂ ਪਹਿਲਾਂ ਆਪਣੇ ਸਮਾਜ ਨੂੰ ਅੰਦਰੋਂ ਸੁਧਾਰਨਾ ਅਤੇ ਮਜ਼ਬੂਤ ਕਰਨਾ ਪਵੇਗਾ।
1: ਬਿਲਕੁਲ,
0: ਅਤੇ ਇਸ ਵਿਚਾਰਕ ਮਤਭੇਦ ਕਾਰਨ ਅਗਰਕਰ ਜੀ ਨੇ ਆਪਣਾ ਇੱਕ ਵੱਖਰਾ ਅਖਬਾਰ ਸ਼ੁਰੂ ਕੀਤਾ ਜਿਸ ਦਾ ਨਾਮ ਸੀ ਸੁਧਾਰਕ। ਅਤੇ ਵਾਕਈ ਹੀ ਉਹ ਇੱਕ ਸੱਚੇ ਸੁਧਾਰਕ ਸਨ। ਆਪਣੇ ਨਿਡਰ ਪੱਤਰਕਾਰੀ ਰਾਹੀਂ ਉਹਨਾਂ ਨੇ ਸਮੇਂ ਦੀਆਂ ਰੂੜਵਾਦੀਆਂ ਅਤੇ ਪਿਛਾਂ ਖਿੱਚੂ ਸੋਚਾਂ ਤੋਂ ਕਰੜੇ ਵਾਰ ਕੀਤੇ। ਉਹਨਾਂ ਨੇ ਜਾਤ ਪਾਤ ਦੇ ਭੇਦਭਾਵ, ਬਾਲ ਵਿਵਾਹ ਅਤੇ ਅੰਧ ਵਿਸ਼ਵਾਸਾਂ ਖਿਲਾਫ਼ ਇੰਨੀ ਬੇਬਾਕੀ ਨਾਲ ਲਿਖਿਆ ਕਿ ਉਸ ਵੇਲੇ ਦੇ ਕੱਟੜਪੰਥੀ ਲੋਕ ਉਹਨਾਂ ਦੇ ਖਿਲਾਫ਼ ਹੋ ਗਏ। ਪਰ ਅਗਰਕਰ ਜੀ ਨੇ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ, ਉਹ ਹਮੇਸ਼ਾ ਤਰਕ, ਵਿਗਿਆਨਿਕ ਸੋਚ ਦੇ ਹੱਕ ਵਿੱਚ ਖੜੇ ਰਹੇ।
1: ਬਿਲਕੁਲ, ਜਦੋਂ ਆਪਾਂ ਜੇ ਅਸੀਂ ਉਸ ਦੌਰ ਦੀ ਗੱਲ ਕਰੀਏ ਮਨਦੀਪ, ਤਾਂ ਉਸ ਦੌਰ ਦੇ ਵਿੱਚ ਔਰਤਾਂ ਦੀ ਸਿੱਖਿਆ ਬਾਰੇ ਕੋਈ ਵੀ ਨਹੀਂ ਸੋਚਦਾ, ਪਰ ਉਹਨਾਂ ਨੇ ਔਰਤਾਂ ਦੀ ਪੜ੍ਹਾਈ ਅਤੇ ਉਹਨਾਂ ਦੇ ਬਰਾਬਰ ਦੇ ਅਧਿਕਾਰਾਂ ਲਈ ਸਭ ਤੋਂ ਉੱਚੀ ਆਵਾਜ਼ ਚੁੱਕੀ, ਜੋ ਕਿ ਮੈਨੂੰ ਲੱਗਦਾ ਕਿ ਬਹੁਤ ਵਧੀਆ ਗੱਲ ਹੈ।
0: ਜੀ ਬਿਲਕੁਲ, ਅਤੇ ਇਸੀ ਸੋਚ ਦੇ ਨਾਲ ਉਹਨਾਂ ਨੇ ਮਸ਼ਹੂਰ ਫਰਗਿਊਸਨ ਕਾਲਜ ਅਤੇ ਡੈਕਨ ਐਜੂਕੇਸ਼ਨ ਸੁਸਾਇਟੀ ਦੀ ਸਥਾਪਨਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।
1: ਬਿਲਕੁਲ, ਉਹ ਬਿਮਾਰੀ ਦੀ ਹਾਲਤ ਵਿੱਚ ਵੀ ਦੇਰ ਰਾਤ ਤੱਕ ਜਾਗ ਕੇ ਲੇਖ ਲਿਖਦੇ ਸੀ ਤਾਂ ਜੋ ਸਮਾਜ ਵਿੱਚ ਛੂਆਛੂਤ ਅਤੇ ਅੰਧ ਵਿਸ਼ਵਾਸ ਨੂੰ ਹਮੇਸ਼ਾ ਲਈ ਖਤਮ ਕੀਤਾ ਜਾ ਸਕੇ। ਇੱਕ ਲਾਈਨ ਮੈਨੂੰ ਯਾਦ ਆਈ ਹੈ ਕਿ ਉਹ ਹਮੇਸ਼ਾ ਕਹਿੰਦੇ ਸੀ ਮਨਦੀਪ, ਜੋ ਸਹੀ ਹੈ ਉਹ ਮੈਂ ਬੋਲਾਂਗਾ ਅਤੇ ਜੋ ਸੰਭਵ ਹੈ ਉਹ ਮੈਂ ਕਰਾਂਗਾ। ਦੇਖੋ, ਅਤੇ ਸਿਰਫ 38 ਸਾਲ ਦੀ ਛੋਟੀ ਜਿਹੀ ਉਮਰ ਦੇ ਵਿੱਚ ਉਹ ਇਸ ਦੁਨੀਆ ਤੋਂ ਚਲੇ ਗਏ, ਪਰ ਇੰਨੀ ਛੋਟੀ ਜ਼ਿੰਦਗੀ ਵਿੱਚ ਉਹ ਜੋ ਸੋਚ ਸਾਡੇ ਲਈ ਛੱਡ ਗਏ ਉਹ ਸਾਡੇ ਦਿਲਾਂ ਦੇ ਵਿੱਚ ਅੱਜ ਵੀ ਅਮਰ ਹੈ।
0: ਸੋ ਦੋਸਤੋ, ਅੱਜ ਉਹਨਾਂ ਦੇ ਜਨਮ ਦਿਹਾੜੇ 'ਤੇ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸੱਚੀ ਆਜ਼ਾਦੀ ਸਿਰਫ ਗੁਲਾਮੀ ਦੀਆਂ ਬੇੜੀਆਂ ਟੁੱਟਣ ਨਾਲ ਨਹੀਂ ਮਿਲਦੀ, ਬਲਕਿ ਸਾਡੀ ਸੋਚ ਦੇ ਆਜ਼ਾਦ ਹੋਣ ਨਾਲ ਮਿਲਦੀ ਹੈ। ਗੋਪਾਲ ਗਣੇਸ਼ ਅਗਰਕਰ ਜੀ ਦੀ ਇਸ ਮਹਾਨ ਸੋਚ, ਉਹਨਾਂ ਦੇ ਦੂਰ ਅੰਦੇਸ਼ੀ ਅਤੇ ਨਿਡਰਤਾ ਨੂੰ ਸਾਡਾ ਸਲਾਮ।
1: ਬਿਲਕੁਲ, ਸਮਾਜ ਦੇ ਹਨੇਰਿਆਂ 'ਚੋਂ ਚਿਰਾਗ ਬਣ ਕੇ ਜਲੇ, ਉਹ ਰੀਤਾਂ ਪੁਰਾਣੀਆਂ ਬਦਲਣ ਲਈ ਇਕੱਲੇ ਹੀ ਚੱਲੇ। ਕਲਮ ਦੀ ਨੋਕ ਨਾਲ ਜਿੰਨਾ ਸੁੱਤਾ ਇਨਸਾਨ ਜਗਾਇਆ, ਕਲਮ ਦੀ ਨੋਕ ਨਾਲ ਜਿੰਨਾ ਸੁੱਤਾ ਇਨਸਾਨ ਜਗਾਇਆ, ਸੱਚੇ ਸੁਧਾਰਕ ਦਾ ਰੁਤਬਾ ਉਹਨਾਂ ਨੇ ਹੀ ਪਾਇਆ, ਸੱਚੇ

0: ਜੀ ਦੋਸਤੋ, ਸਾਡੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਫਰੋਲਣ ਤੋਂ ਬਾਅਦ ਹੁਣ ਸਾਡੇ ਸ਼ੋਅ ਯੂਬਾਣੀ ਦੇ ਸਟੇਸ਼ਨ 'ਤੇ ਪਹੁੰਚ ਚੁੱਕੀ ਹੈ ਤੁਹਾਡੀ ਆਪਣੀ ਫੇਵਰੇਟ ਟ੍ਰੇਨ ਵਰਡ ਐਕਸਪ੍ਰੈਸ। ਜ਼ਿੰਦਗੀ ਦੀ ਭੱਜ ਦੌੜ ਵਿੱਚ ਅਸੀਂ ਕਿੰਨੇ ਹੀ ਲਫ਼ਜ਼ ਰੋਜ਼ਾਨਾ ਬੋਲਦੇ ਹਾਂ ਹਰਨੀਤ, ਸੁਣਦੇ ਹਾਂ, ਪਰ ਹਰਨੀਤ ਕੁਛ ਲਫ਼ਜ਼ ਨਾ ਅਜਿਹੇ ਹੁੰਦੇ ਨੇ ਜੋ ਸਿਰਫ ਜ਼ੁਬਾਨ ਤੋਂ ਨਹੀਂ ਨਿਕਲਦੇ ਬਲਕਿ ਸਿੱਧਾ ਮਤਲਬ ਨਾ
1: ਦਿਲ ਤੋਂ
0: ਰੂਹ ਤੋਂ ਉਤਰ ਜਾਂਦੇ ਨੇ
1: ਸੱਚੀ।
0: ਤੇ ਅੱਜ ਸਾਡੀ ਵਰਡ ਐਕਸਪ੍ਰੈਸ ਇੱਕ ਅਜਿਹੇ ਹੀ ਖਾਸ, ਬਹੁਤ ਹੀ ਡੂੰਘਾ ਤੇ ਖੂਬਸੂਰਤ ਲਫ਼ਜ਼ ਲੈ ਕੇ ਆਈ ਹੈ।
1: ਅੱਜ ਅਸੀਂ ਸ਼ਬਦ ਲੈ ਕੇ ਆਏ ਹਾਂ ਵਾਹਿਦ।
0: ਵਾਹਿਦ ਅਰਬੀ ਭਾਸ਼ਾ ਤੋਂ ਨਿਕਲਿਆ ਇਹ ਲਫ਼ਜ਼ ਵਾਹਿਦ, ਜਿਸ ਦਾ ਮਤਲਬ ਹੁੰਦਾ ਹੈ ਇੱਕ, ਅਦੁੱਤੀ ਤੇ ਯੂਨੀਕ, ਜਾਂ ਜਿਸ ਦਾ ਕੋਈ ਸਾਨੀ ਨਾ ਹੋਵੇ, ਜਿਸ ਵਰਗਾ ਇਸ ਪੂਰੀ ਕਾਇਨਾਤ ਵਿੱਚ ਦੂਜਾ ਕੋਈ ਨਾ ਹੋਵੇ,
1: ਜਿਸ ਵਰਗਾ ਕੋਈ ਦੂਜਾ ਹੋਵੇ ਹੀ ਨਾ, ਜਿਵੇਂ ਕਿ ਸਾਡੇ ਦੋਸਤ ਹੀ ਨੇ, ਇਹਨਾਂ ਵਰਗਾ ਕੋਈ ਹੋਰ ਹੈ ਨਹੀਂ ਸਾਡੇ ਲਈ।
0: ਬਿਲਕੁਲ ਬਿਲਕੁਲ। ਤੇ ਦੋਸਤੋ, ਅਸੀਂ ਅਕਸਰ ਕਹਿੰਦੇ ਹਾਂ ਕਿ ਪਰਮਾਤਮਾ ਵਾਹਿਦ ਹੈ, ਪਰ ਕੀ ਤੁਸੀਂ ਕਦੇ ਧਿਆਨ ਦਿੱਤਾ ਕਿ ਉਸ ਵਾਹਿਦ ਰੱਬ ਨੇ ਇਸ ਧਰਤੀ 'ਤੇ ਜੋ ਕੁਛ ਵੀ ਬਣਾਇਆ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵਾਹਿਦ ਹੀ ਹੈ, ਖਾਸ ਕਰਕੇ ਜਿਵੇਂ ਤੁਸੀਂ ਗੱਲ ਕੀਤੀ ਸਾਡੇ ਦੋਸਤ ਜਿਹੜੇ ਵਾਹਿਦ ਹੈ, ਤੇ ਸਾਡੇ ਵਿੱਚੋਂ ਹਰ ਇੱਕ ਇਨਸਾਨ ਵਾਹਿਦ ਹੈ। ਅੱਜ ਕੱਲ੍ਹ ਦੇ ਡਿਜੀਟਲ ਦੌਰ ਦੇ ਵਿੱਚ ਸਾਡੇ ਨੌਜਵਾਨ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅਸੀਂ ਸਾਰੇ ਕਿਸੇ ਹੋਰ ਵਰਗਾ ਬਣਨਾ ਚਾਹੁੰਦੇ ਨੇ। ਅਸੀਂ ਸੋਸ਼ਲ ਮੀਡੀਆ ਦੀਆਂ ਚਮਕਦੀਆਂ ਰੀਲਾਂ ਦੇਖਦੇ ਹਾਂ ਅਤੇ ਕਿਸੇ ਦੀ ਪਰਫੈਕਟ ਲਾਈਫ ਸਟਾਈਲ ਨੂੰ ਦੇਖਦੇ ਹਾਂ, ਹਾਲਾਂਕਿ ਉਹ ਫੇਕ ਹੁੰਦੀਆਂ ਨੇ, ਅਤੇ ਕਿਸੇ ਦੇ ਕੱਪੜੇ ਜਾਂ ਬੋਲਣ ਦੇ ਅੰਦਾਜ਼ ਦੇਖਦੇ ਹਾਂ, ਤਾਂ ਫਿਰ ਸ਼ੀਸ਼ੇ ਸਾਹਮਣੇ ਖੜ੍ਹ ਕੇ ਆਪਣੇ ਆਪ ਵਿੱਚ ਕਮੀਆਂ ਕੱਢਣ ਲੱਗ ਜਾਂਦੇ ਹਾਂ। ਅਸੀਂ ਫਿਲਟਰ ਲਗਾ ਕੇ ਦੂਜਿਆਂ ਦੀ ਨਕਲ ਕਰਕੇ ਭੀੜ ਦਾ ਹਿੱਸਾ ਬਣਨ ਦੀ ਅਜਿਹੀ ਦੌੜ ਵਿੱਚ ਭੱਜ ਰਹੇ ਹਾਂ ਕਿ ਅਸੀਂ ਆਪਣੀ ਅਸਲ ਪਹਿਚਾਣ ਹੀ ਗਵਾ ਦਿੱਤੀ ਹੈ, ਅਤੇ ਅਸੀਂ ਓਰੀਜਨਲ ਹੁੰਦੇ ਹੋਏ ਵੀ ਕਿਸੇ ਦੀ ਫੋਟੋ ਕਾਪੀ ਬਣਨ ਲਈ ਜ਼ਿੰਦਗੀ ਮਤਲਬ ਲਗਾ ਰਹੇ ਹਾਂ, ਆਪਣੀ ਜ਼ਿੰਦਗੀ ਜੀ ਰਹੇ ਹਾਂ ਉਹਦੇ ਲਈ।
1: ਦੇਖੋ, ਸੂਫੀ ਸ਼ਾਇਰੀ ਵੀ ਵਿੱਚ ਲਿਖਿਆ ਗਿਆ ਹੈ ਕਿ ਵਾਹਿਦ ਤੂੰ ਹੀ ਤੂੰ ਹੈ, ਤੇਰੇ ਬਿਨ ਕੋਈ ਹੋਰ ਨਹੀਂ। ਦਿਲਾਂ ਦੀ ਬਸਤੀ ਵਿੱਚ ਇੰਝ ਤਾਂ ਹਰ ਕੋਈ ਖਾਸ ਹੁੰਦਾ ਹੈ ਦੋਸਤੋ, ਦਿਲਾਂ ਦੀ ਬਸਤੀ ਵਿੱਚ ਇੰਝ ਤਾਂ ਹਰ ਕੋਈ ਖਾਸ ਹੁੰਦਾ, ਪਰ ਹਮਦਰਦੀ ਦਾ ਜਜ਼ਬਾ ਸਭ ਤੋਂ ਵਾਹਿਦ ਹੁੰਦਾ। ਜੋ ਵੰਡਦਾ ਹੈ ਮਿੱਠੇ ਬੋਲ ਅਤੇ ਮੁਸਕਾਨਾ ਹਰ ਚਿਹਰੇ 'ਤੇ, ਉਹੀ ਇਨਸਾਨ ਇਸ ਦੁਨੀਆਂ ਦੇ ਵਿੱਚ ਰੱਬ ਦੇ ਸਭ ਤੋਂ ਪਾਸ ਹੁੰਦਾ। ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਅੱਜ ਦੇ ਇਸ ਡਿਜੀਟਲ ਵਰਲਡ ਦੇ ਵਿੱਚ ਅਸੀਂ ਇੱਕ ਦੂਜੇ ਦੇ ਮਗਰ ਭੱਜੀ ਜਾ ਰਹੇ ਹਾਂ, ਠੀਕ ਹੈ, ਫਿਲਟਰਸ ਦੇ ਪਿੱਛੇ ਭੱਜੀ ਜਾ ਰਹੇ ਹਾਂ, ਬਟ ਇਸ ਤਰ੍ਹਾਂ ਸਾਨੂੰ ਭੱਜਣਾ ਨਹੀਂ ਚਾਹੀਦਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਪੈਸੇ ਅਤੇ ਸ਼ੌਹਰਤ ਨਾਲ ਇਨਸਾਨ ਵੱਡਾ ਜ਼ਰੂਰ ਬਣ ਸਕਦਾ ਮੰਦੀ, ਪਰ ਵਾਹਿਦ ਸਿਰਫ ਉਹੀ ਬਣਦਾ ਹੈ ਜਿਸ ਦੇ ਦਿਲ ਦੇ ਵਿੱਚ ਦੂਜਿਆਂ ਲਈ ਦਰਦ ਅਤੇ ਹਮਦਰਦੀ ਹੁੰਦੀ ਹੈ।
0: ਜੀ ਬਿਲਕੁਲ, ਜਿਵੇਂ ਕਿ ਜਿਵੇਂ ਵਿਗਿਆਨ ਕਹਿੰਦੀ ਹੈ ਕਿ ਇਸ ਧਰਤੀ ਦੇ ਵਿੱਚ 8 ਬਿਲੀਅਨ ਤੋਂ ਵੱਧ ਲੋਕ ਵੱਸਦੇ ਨੇ, ਪਰ ਉਹਨਾਂ ਦਾ ਜਿਹੜਾ 8 ਬਿਲੀਅਨ ਲੋਕਾਂ ਦਾ ਕਿਸੇ ਵੀ ਉਂਗਲਾਂ ਦੇ ਨਿਸ਼ਾਨ, ਕਿਸੇ ਵੀ ਫਿੰਗਰ ਪ੍ਰਿੰਟਸ ਸੇਮ ਨਿਕਲਣਗੇ ਨਹੀਂ, ਹਮੇਸ਼ਾ ਅਲੱਗ ਅਲੱਗ ਹੀ ਨਿਕਲਣਗੇ, ਯੂਨੀਕ ਵਾਹਿਦ। ਕਿਸੇ ਦੀਆਂ ਅੱਖਾਂ ਦੀ ਪੁਤਲੀ ਦਾ ਡਿਜ਼ਾਇਨ ਆਪਸ ਵਿੱਚ ਨਹੀਂ ਮਿਲਦਾ। ਜਦੋਂ ਕੁਦਰਤ ਨੇ ਉਸ ਰੱਬ ਨੂੰ ਸਾਨੂੰ ਬਣਾਉਣ ਲੱਗਿਆ ਕੋਈ ਕਾਪੀ ਪੇਸ ਨਹੀਂ ਕੀਤਾ, ਤਾਂ ਅਸੀਂ ਆਪਣੀ ਸੋਚ, ਆਪਣੇ ਸੁਪਨੇ, ਆਪਣੇ ਅੰਦਾਜ਼ ਨੂੰ ਦੂਜਿਆਂ

0: ਨਾਲ ਕਿਉਂ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹੋ?
1: ਬਿਲਕੁਲ, ਇੰਨੀ ਮੋਟੀਵੇਸ਼ਨਲ ਤੁਸੀਂ ਅੱਜ ਕਿੱਥੋਂ ਲੈ ਕੇ ਆ ਰਹੇ ਹੋ?
0: ਨਹੀਂ, ਮੈਂ ਤਾਂ ਇੱਕ ਇੱਕ ਕਿਸੇ ਖੂਬਸੂਰਤ ਸ਼ਾਇਰ ਨੇ ਇੱਕ ਬਿਆਨ ਵੀ ਦਿੱਤਾ, ਮੈਂ ਉਹ ਵੀ ਜਰਾ ਤੁਹਾਨੂੰ ਗੌਰ ਫਰਮਾਉਣਾ ਚਾਹੁੰਦਾ।
1: ਅਰੇ ਵਾਹ, ਕਿਉਂ ਨਹੀਂ, ਚਲੋ ਫਿਰ।
0: ਉਹ ਹੈ ਜੀ, ਜ਼ਰਾ ਧਿਆਨ ਨਾਲ ਸੁਣਿਓ।
1: ਜੀ ਜੀ ਜੀ।
0: ਆਪਣੀ ਹਸਤੀ ਨੂੰ ਤੂੰ ਐਵੇਂ ਨਾ ਗਵਾ ਬੰਦਿਆ, ਕਿਸੇ ਦੀ ਨਕਲ ਕਰਕੇ ਕੀ ਪਾਵੇਗਾ ਬੰਦਿਆ, ਖੁਦਾ ਨੇ ਤਰਾਸ਼ਿਆ ਹੈ ਤੈਨੂੰ ਬੜੀ ਫੁਰਸਤ ਦੇ ਨਾਲ, ਤੇਰਾ ਵਰਗਾ ਦੂਜਾ ਉਹ ਕਿੱਥੋਂ ਲਿਆਵੇਗਾ ਬੰਦਿਆ।
1: ਅਰੇ ਵਾਹ, ਅਰੇ ਵਾਹ, ਬਹੁਤ ਹੀ ਖੂਬ, ਬਹੁਤ ਹੀ ਖੂਬ।
0: ਸੋ ਵਾਹਿਦ ਹੋਣ ਦਾ ਮਤਲਬ ਇਕੱਲਾ ਹੋਣਾ ਨਹੀਂ ਹੁੰਦਾ, ਵਾਹਿਦ ਹੋਣ ਦਾ ਮਤਲਬ ਆਪਣੇ ਆਪ ਨੂੰ ਪਛਾਣਨਾ ਹੁੰਦਾ ਹੈ, ਤੇ ਇਹ ਸਵੀਕਾਰ ਕਰਨਾ ਕਿ ਮੇਰੀਆਂ ਖੂਬੀਆਂ, ਮੇਰੀਆਂ ਕਮੀਆਂ, ਮੇਰਾ ਹੱਸਣਾ, ਮੇਰਾ ਰੋਣਾ, ਇਹ ਸਭ

0: ਖੁਦਾ ਨੇ ਤਰਾਸ਼ਿਆ ਹੈ ਤੈਨੂੰ ਬੜੀ ਫੁਰਸਤ ਦੇ ਨਾਲ, ਤੇਰਾ ਵਰਗਾ ਦੂਜਾ ਉਹ ਕਿੱਥੋਂ ਲਿਆਵੇਗਾ ਬੰਦਿਆ।
1: ਅਰੇ ਵਾਹ, ਬਹੁਤ ਹੀ ਖੂਬ, ਬਹੁਤ ਹੀ ਖੂਬ।
0: ਸੋ ਵਾਹਿਦ ਹੋਣ ਦਾ ਮਤਲਬ ਇਕੱਲਾ ਹੋਣਾ ਨਹੀਂ ਹੁੰਦਾ, ਵਾਹਿਦ ਹੋਣ ਦਾ ਮਤਲਬ ਆਪਣੇ ਆਪ ਨੂੰ ਪਛਾਣਨਾ ਹੁੰਦਾ ਹੈ, ਅਤੇ ਇਹ ਸਵੀਕਾਰ ਕਰਨਾ ਕਿ ਮੇਰੀਆਂ ਖੂਬੀਆਂ, ਮੇਰੀਆਂ ਕਮੀਆਂ, ਮੇਰਾ ਹੱਸਣਾ, ਮੇਰਾ ਰੋਣਾ, ਇਹ ਸਭ ਮੇਰਾ ਆਪਣਾ ਹੈ, ਮੈਨੂੰ ਕਿਸੇ ਵੀ ਵੈਲੀਡੇਸ਼ਨ ਜਾਂ ਮੋਰ ਦੀ ਲੋੜ ਨਹੀਂ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੰਦੇ ਹੋ ਕਿ ਯਾਰ ਮੇਰੇ ਵਰਗਾ ਕੋਈ ਹੋਰ ਨਹੀਂ ਹੈ, ਤਾਂ ਉਸ ਦਿਨ ਤੋਂ ਤੁਹਾਡੇ ਅੰਦਰ ਦੀ ਜਿਹੜੀ ਇਨਸਿਕਿਉਰਿਟੀ ਆ ਉਹ ਖਤਮ ਹੋ ਜਾਂਦੀ ਹੈ। ਫਿਰ ਤੁਸੀਂ ਦੂਜਿਆਂ ਨਾਲ ਮੁਕਾਬਲਾ ਨਹੀਂ ਕਰਦੇ, ਬਲਕਿ ਆਪਣੇ ਕੱਲ੍ਹ ਨਾਲੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ ਹਾਂ।
1: ਬਿਲਕੁਲ, ਤਾਂ ਮੈਨੂੰ ਵੀ ਮੈਂ ਹੀ ਕਹਿਣਾ ਚਾਹੁੰਦੀ ਹਾਂ ਤੁਹਾਨੂੰ ਵੀ, ਜਿਵੇਂ ਮਨਦੀਪ ਨੇ ਕਹਿ ਹੀ ਦਿੱਤਾ ਹੈ ਕਿ ਖੁਦ ਨੂੰ ਪਛਾਣੋ, ਕਿਉਂਕਿ ਇਸ ਪੂਰੀ ਕਾਇਨਾਤ ਵਿੱਚ ਤੁਹਾਡੇ ਵਰਗਾ ਵਾਹਿਦ ਹੋਰ ਕੋਈ ਵੀ ਨਹੀਂ ਬਣਾਇਆ ਰੱਬ ਨੇ। ਤਾਂ ਹੁਣ ਅਸੀਂ ਮਿਲਦੇ ਹਾਂ ਇੱਕ ਛੋਟੀ ਜਿਹੀ ਪਿਆਰੀ ਜਿਹੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: हाँ जी दोस्तों, कल कल चाह पी जा रहे हो? वेल, मौसम तो अज बहुत ही वधिया है, तो तुसी सुन रहे हो प्रोग्राम युवाणी अपनी आरजे दोस्त हरनीत।
1: ਤੇ ਆਰਜੇ ਮਨਟੇਕ ਦੇ ਨਾਲ
0: ਬਿਲਕੁਲ। ਤੇ ਹੁਣ ਸਮਾਂ ਹੈ ਖੇਡਾਂ ਦੀ ਦੁਨੀਆ ਦੇ ਵਿੱਚ ਇੱਕ ਜ਼ਬਰਦਸਤ ਐਂਟਰੀ ਮਾਰਨ ਦਾ, ਤੇ ਪੇਸ਼ ਹੈ ਤੁਹਾਡਾ ਖਾਸ ਸੈਗਮੈਂਟ ਚੱਕ ਦੇ ਇੰਡੀਆ।

0: ਜੀ ਦੋਸਤੋ, ਚੱਕ ਦੇ ਇੰਡੀਆ ਸੈਗਮੈਂਟ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਸੈਗਮੈਂਟ ਵਿੱਚ ਤੁਹਾਨੂੰ ਮਿਲੇਗੀ ਖੇਡ ਜਗਤ ਦੀ ਹਰ ਵੱਡੀ ਖਬਰ। ਤਾਂ ਫਿਰ ਦੇਰ ਕਿਸ ਗੱਲ ਦੀ। ਅਤੇ ਅੱਜ ਸਭ ਤੋਂ ਪਹਿਲਾਂ ਖੇਡ ਜਗਤ ਦੀ ਆਪਾਂ ਗੱਲ ਕਰਾਂਗੇ ਮਨਦੀਪ, ਤਾਂ ਸਭ ਤੋਂ ਪਹਿਲਾਂ ਅੱਜ ਨਾਮ ਆਉਂਦਾ ਹੈ ਫੌਜਾ ਸਿੰਘ।
1: ਫੌਜਾ ਸਿੰਘ
0: ਜੀ, ਤੁਹਾਨੂੰ ਪਤਾ ਕਿ ਪਿਛਲੇ ਸਾਲ ਇੱਕ ਨਿਊਜ਼ ਆਈ ਸੀ ਕਿ ਉਹਨਾਂ ਨੇ 99 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਅਤੇ 100 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਮੈਰਾਥਨ ਪੂਰੀ ਕੀਤੀ। ਦੇਖੋ, 100 ਸਾਲ ਦੀ ਉਮਰ ਦੇ ਵਿੱਚ।
1: ਵਾਹ, ਮਤਲਬ ਜਿਹੜੀ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀ, ਲਫ਼ਜ਼ ਜਿਹੜਾ ਆਪਾਂ ਪੇਸ਼ ਕੀਤਾ ਸੀ ਔਰ ਆਪਣੇ ਲਿਸਨਰਸ ਮੋਹਰੇ, ਤਾਂ ਵਾਹਿਦ ਜਿਹੜਾ ਉਹਦਾ ਪ੍ਰਾਈਮ ਐਗਜ਼ਾਮਪਲ ਆ।
0: ਬਿਲਕੁਲ ਬਿਲਕੁਲ, ਉਹਦੇ ਪ੍ਰਾਈਮ ਐਗਜ਼ਾਮਪਲ ਨੇ ਸਾਡੇ ਫੌਜਾ ਸਿੰਘ, ਜਿਨ੍ਹਾਂ ਅੱਜ ਦੇ ਦਿਨ ਸਾਨੂੰ ਅਲਵਿਦਾ ਆ ਕੇ ਪਿਛਲੇ ਸਾਲ ਯਾਨੀ। ਅਤੇ ਅੱਜ ਦੇ ਇਸ ਸੈਗਮੈਂਟ 'ਚ ਆਪਾਂ ਸਭ ਤੋਂ ਪਹਿਲਾਂ ਉਹਨਾਂ ਬਾਰੇ ਗੱਲ ਕਰਾਂਗੇ ਜੋ ਜਲੰਧਰ ਦੇ ਬਿਆਸ ਪਿੰਡ ਦੀ ਸ਼ਾਨ ਹੈ ਅਤੇ ਉਹਨਾਂ ਨੂੰ ਟਰਬਨ ਟਰਨਾਡੋ ਯਾਨੀ ਮੈਰਾਥਨ ਰਨਰ ਬਾਬਾ ਫੌਜਾ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਉਹਨਾਂ ਦੀ ਅੱਜ ਪਹਿਲੀ ਬਰਸੀ ਵੀ ਹੈ
1: ਜੀ। ਅਤੇ ਮੈਂ ਹਰਨੀਤ, ਵੈਸੇ ਮੈਂ ਖੁਦ ਹੈਰਾਨ ਹੋ ਗਿਆ ਦੇ ਸੁਣ ਕੇ ਇਹ, ਕਿਉਂਕਿ ਖੇਡਾਂ ਦੀ ਦੁਨੀਆ ਵਿੱਚ ਅਸੀਂ ਅਕਸਰ, ਮਤਲਬ ਮੈਂ ਇਹੀ ਸੁਣਦਾ ਹੁੰਦਾ ਕਿ 35

0: ਕਿ 100 ਸਾਲ ਦੀ ਉਮਰ ਵਿੱਚ ਉਹਨਾਂ ਨੇ ਇੱਕੋ ਦਿਨ ਦੇ ਵਿੱਚ 100 ਮੀਟਰ ਤੋਂ ਲੈ ਕੇ 5000 ਮੀਟਰ ਤੱਕ 8 ਅਲੱਗ ਅਲੱਗ ਦੌੜਾਂ ਲਗਾ ਕੇ ਵਰਲਡ ਰਿਕਾਰਡ ਆਪਣੇ ਨਾਮ ਕੀਤਾ।
1: ਵੰਡਰਫੁਲ।
0: ਸਿਰਫ ਇੰਨਾ ਹੀ ਨਹੀਂ, ਹਜੇ ਹੋਰ ਸੁਣੋ, ਹੋਰ ਸੁਣੋ। 2012 ਦੇ ਵਿੱਚ ਉਹਨਾਂ ਨੇ ਲੰਡਨ ਓਲੰਪਿਕ ਖੇਡਾਂ ਦੇ ਵਿੱਚ ਓਲੰਪਿਕ ਮਸ਼ਾਲ ਲੈ ਕੇ ਦੌੜਨ ਦਾ ਮਾਨ ਹਾਸਲ ਹੋਇਆ ਉਹਨਾਂ ਨੂੰ। ਦੇਖੋ,
1: ਮਤਲਬ ਇਹ ਜੋ ਮਾਨ, ਜੋ ਕਿ ਕਾਫੀ ਵੱਡੇ ਵੱਡੇ ਖਿਡਾਰੀ ਉਹਨਾਂ ਨੇ ਮਿਲਦਾ, ਤੇ
0: ਸਾਡੇ ਪੰਜਾਬ ਲਈ, ਸਾਡੇ ਇੰਡੀਆ ਲਈ ਕਿੰਨੀ ਵੱਡੀ ਗੱਲ ਹੈ।
1: ਬਿਲਕੁਲ।
0: ਤੇ ਪਿਛਲੇ ਸਾਲ ਅੱਜ ਦੇ ਦਿਨ 114 ਸਾਲ ਦੀ ਉਮਰ ਵਿੱਚ ਉਹ ਸਾਨੂੰ ਸਰੀਰਕ ਤੌਰ 'ਤੇ ਅਲਵਿਦਾ ਕਹਿ ਗਏ, ਪਰ ਉਹਨਾਂ ਦਾ ਜਜ਼ਬਾ ਅੱਜ ਵੀ ਸਾਡੇ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਦੌੜ ਰਿਹਾ ਹੈ। ਹੌਸਲੇ ਬੁਲੰਦ ਰੱਖ, ਤੂੰ ਵੀ ਤਾਂ ਪੰਜਾਬ ਦਾ ਸ਼ੇਰ ਹੈ, ਮਿਹਨਤ ਕਰਕੇ ਤਾਂ ਦੇਖ, ਸਫਲਤਾ ਤੇਰੇ ਪੈਰਾਂ 'ਚ ਢੇਰ ਹੈ। ਉਮਰਾਂ ਦੇ ਨਾਲ ਕਦੇ ਉਡਾਨਾਂ ਨਹੀਂ ਰੁਕਦੀਆਂ, ਉਮਰਾਂ ਦੇ ਨਾਲ ਕਦੇ ਉਡਾਨਾਂ ਨਹੀਂ ਰੁਕਦੀਆਂ, ਜੇ ਜਿੱਤਣ ਦਾ ਜਨੂੰਨ ਹੋਵੇ ਤਾਂ ਮੁਸ਼ਕਲਾਂ ਵੀ ਅੱਗੇ ਆ ਚੁੱਕਦੀਆਂ, ਮੁਸ਼ਕਲਾਂ ਵੀ ਅੱਗੇ ਆ ਚੁੱਕਦੀਆਂ।

0: ਵੈਲਕਮ ਬੈਕ ਦੋਸਤੋ। ਗੀਤ ਦੀ ਇੱਕ ਖੂਬਸੂਰਤ ਬ੍ਰੇਕ ਤੋਂ ਬਾਅਦ ਤੁਹਾਡਾ ਆਪਣਾ ਆਰਜੇ ਮਨਟੇਕ ਤੇ
1: ਆਰਜੇ ਹਰਨੀਤ
0: ਫਿਰ ਤੋਂ ਹਾਜ਼ਰ ਹੈ ਯੁਵਾਨੀ ਦੇ ਸਟੂਡੀਓ ਵਿੱਚ ਤੇ ਸੈਗਮੈਂਟ ਚੱਲ ਰਿਹਾ ਜੀ ਚੱਕਦੇ ਇੰਡੀਆ। ਤੇ ਦੋਸਤੋ ਚੱਕਦੇ ਇੰਡੀਆ ਦੀ ਅੱਜ ਦੀ ਸਭ ਤੋਂ ਪਹਿਲੀ ਤੇ ਧਮਾਕੇਦਾਰ ਖਬਰ ਇਹ ਆ ਰਹੀ ਹੈ ਕਿ ਕ੍ਰਿਕਟ ਦੇ ਮੱਕੇ ਯਾਨੀ ਕਿ ਲਾਰਡਸ ਦੇ ਇਤਿਹਾਸਿਕ ਮੈਦਾਨ ਤੋਂ, ਤੇ ਯਕੀਨ ਮੰਨੋ ਇਹ ਖਬਰ ਸੁਣ ਕੇ ਹਰ ਹਿੰਦੁਸਤਾਨੀ ਦੀ ਛਾਤੀ ਮਾਣ ਨਾਲ ਚੋੜੀ ਹੋ ਜਾਵੇਗੀ। ਸਾਡੀਆਂ ਭਾਰਤੀਆਂ ਸ਼ੇਰਨੀਆਂ ਯਾਨੀ ਇੰਡੀਅਨ ਵੂਮੈਨਸ ਕ੍ਰਿਕਟ ਟੀਮ ਨੇ ਇੰਗਲੈਂਡ ਦੀ ਧਰਤੀ 'ਤੇ ਜਾ ਕੇ ਅੰਗਰੇਜ਼ਾਂ ਨੂੰ ਉਹਨਾਂ ਦੇ ਹੀ ਘਰ ਵਿੱਚ ਬੁਰੀ ਤਰ੍ਹਾਂ ਧੂਲ ਚਟਾ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਲਾਰਡਸ ਦੇ ਮੈਦਾਨ 'ਤੇ ਭਾਰਤੀ ਮਹਿਲਾ ਟੀਮ ਦਾ ਇਹ ਪਹਿਲਾ ਅਤੇ ਬਹੁਤ ਹੀ ਇਤਿਹਾਸਿਕ ਟੈਸਟ ਮੈਚ ਸੀ ਅਤੇ ਆਪਣੇ ਇਸ ਪਹਿਲੇ ਟੈਸਟ ਮੈਚ ਵਿੱਚ ਸਾਡੀਆਂ ਕੁੜੀਆਂ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਦੀ ਟੀਮ ਨੂੰ ਕਰਾਰੀ ਮਾਤ ਦਿੱਤੀ ਹੈ। ਇਹ ਜਿੱਤ ਕੋਈ ਛੋਟੀ ਮੋਟੀ ਜਿੱਤ ਨਹੀਂ ਹੈਗੀ ਹੈ। ਸਾਡੀ ਟੀਮ ਦੇ ਵਿਰੋਧੀਆਂ ਨੇ ਪੂਰੀ ਤਰ੍ਹਾਂ ਡੋਮੀਨੇਟ ਕੀਤਾ, ਬੈਟਿੰਗ ਹੋਵੇ ਜਾਂ ਬੋਲਿੰਗ, ਹਰ ਪਾਸੇ ਸਾਡੀਆਂ ਕੁੜੀਆਂ ਨੇ ਆਪਣਾ ਲੋਹਾ ਮਨਵਾਇਆ ਅਤੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ 'ਚ ਦਰਜ ਕਰਵਾ ਲਿਆ।
1: ਦੇਖੋ ਜੀ, ਤੁਸੀਂ ਕ੍ਰਿਕਟ ਦੀ ਗੱਲ ਤਾਂ ਕਰ ਹੀ ਦਿੱਤੀ ਹੈ ਅਤੇ ਇੱਥੇ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਕ੍ਰਿਕਟਰ ਨੇ ਅਚਾਨਕ ਕਰਤਾ ਸੰਨਿਆਸ ਦਾ ਐਲਾਨ ਅਤੇ ਫੈਨਸ ਵੀ ਰਹਿ ਗਏ ਨੇ ਪੂਰੇ ਹੈਰਾਨ।
0: ਕੌਣ ਹੈ ਜੀ ਉਹ ਕ੍ਰਿਕਟਰ?
1: ਦੇਖੋ ਜੀ, ਵੈਸਟ ਇੰਡੀਜ਼ ਦੇ 34 ਸਾਲਾ ਸਟਾਰ ਆਲਰਾਊਂਡਰ ਜੇਸਨ ਹੋਲਡਰ ਨੇ ਆਪਣੇ ਇੰਟਰਨੈਸ਼ਨਲ ਕਰੀਅਰ ਨੂੰ ਲੈ ਕੇ ਇੱਕ ਫੈਸਲਾ ਲਿਆ। ਉਹਨਾਂ ਨੇ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
0: ਮਤਲਬ ਵੈਸੇ ਪਿਛਲੇ ਟੂਰਨਾਮੈਂਟਸ ਵਿੱਚ ਉਹਨਾਂ ਨੂੰ ਦੇਖਦਾ ਬੜੇ ਅੱਛੇ ਪਰਫਾਰਮੈਂਸ ਦਿੱਤੀਆਂ ਸੀਗੀਆਂ, ਚਾਹੇ IPL ਹੋ ਜਾਏ ਚਾਹੇ ਵਰਲਡ ਕੱਪ।

0: 2026 ਹੋਈ ਹੈ
1: ਬਿਲਕੁਲ। ਵੈਸਟ ਇੰਡੀਜ਼ ਦੇ ਮੁੱਖ ਕੋਚ ਸੈਮੀ ਨੇ ਹਾਲ ਹੀ ਹੋਲਡਰ ਦੀ ਵਨਡੇ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ ਅਤੇ 34 ਸਾਲ ਦੀ ਉਮਰ ਦੇ ਵਿੱਚ ਵਨਡੇ ਕ੍ਰਿਕਟ ਛੱਡਣ ਦੇ ਫੈਸਲੇ ਨੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਭਾਰਤ ਅਤੇ ਇੰਗਲੈਂਡ T20 ਲੜੀ ਹੁਣੀ ਸਮਾਪਤ ਹੋਣੀ ਹੋਈ ਹੈ ਦੋਸਤੋ, ਅਤੇ ਜਿਸ ਵਿੱਚ ਭਾਰਤੀ ਟੀਮ ਨੂੰ ਥੋੜ੍ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਚਲੋ ਕੋਈ ਨਹੀਂ, ਹੁਣ ਵਨਡੇ ਲੜੀ ਖੇਡੀ ਜਾਣੀ ਹੈ ਤਾਂ ਉਹਦੇ ਵਿੱਚ ਦੇਖੋ ਕੀ ਬਣਦਾ ਕਿ ਨਹੀਂ।
0: ਜੀ ਬਿਲਕੁਲ, ਇੰਗਲੈਂਡ ਵੱਲੋਂ T20 ਦੇ ਵਿੱਚ ਵਾਈਟ ਵਾਸ਼ ਕੀਤਾ ਗਿਆ ਸੀਗਾ 4-0 ਦੇ ਨਾਲ, ਪਰ ਉਮੀਦ ਹੈ ਕਿ ODI ਦੇ ਵਿੱਚ ਇਸ ਦਾ ਬਦਲਾ ਲਿਆ ਜਾਏਗਾ ਅਤੇ ਵਾਈਟ ਵਾਸ਼ ਕਰਾਂਗੇ ਅਸੀਂ ਇੰਗਲੈਂਡ ਨੂੰ ODI ਸੀਰੀਜ਼ ਦੇ ਵਿੱਚ। ਤੋ ਦੋਸਤੋ, ਕ੍ਰਿਕਟ ਦੀ ਖਬਰਾਂ ਤੋਂ ਬਾਅਦ ਹੁਣ ਚੱਕਦੇ ਇੰਡੀਆ ਦੀ ਅਗਲੀ ਖਬਰ ਆ ਰਹੀ ਹੈ ਟੇਬਲ ਟੈਨਿਸ ਦੀ ਦੁਨੀਆ ਤੋਂ, ਜਿੱਥੇ ਸਾਡੇ ਗੱਭਰੂਆਂ ਨੇ ਕਮਾਲ ਦੇ ਝੰਡੇ ਗੱਢ ਦਿੱਤੇ ਨੇ। ਦੋਸਤੋ, ਭਾਰਤ ਦੇ ਮੈਂਸ ਡਬਲ ਜੋੜੀ ਮਾਨਵ ਠੱਕਰ ਅਤੇ ਮਾਨੂ ਸ਼ਾਹ ਨੇ ਵਰਲਡ ਰੈਂਕਿੰਗਸ ਵਿੱਚ ਇੱਕ ਨਵਾਂ ਇਤਿਹਾਸ ਰਚਾ ਦਿੱਤਾ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਇਹਨਾਂ ਦੋਵਾਂ ਨੇ ਇਹ ਮੁਕਾਮ ਹਾਸਲ ਕਰ ਲਿਆ ਹੈ ਜੋ ਭਾਰਤ ਦੇ ਟੇਬਲ ਟੈਨਿਸ ਇਤਿਹਾਸ ਵਿੱਚ ਅੱਜ ਤੱਕ ਦੀ ਸਭ ਤੋਂ ਬੈਸਟ ਅਤੇ ਉੱਚੀ ਰੈਂਕਿੰਗ ਹੈ। ਪੂਰੀ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਨੂੰ ਟੱਕਰ ਦੇ ਕੇ ਆਪਣੀ ਰੈਂਕਿੰਗ ਨੂੰ ਇਸ ਲੈਵਲ ਤੱਕ ਲੈ ਕੇ ਜਾਣਾ ਸਾਬਿਤ ਕਰਦਾ ਕਿ ਸਾਡੇ ਭਾਰਤੀ ਖਿਡਾਰੀ ਕਿਸੇ ਵੀ ਖੇਡ ਵਿੱਚੋਂ ਪਿੱਛੇ ਨਹੀਂ ਹਨ। ਮਾਨਵ ਠੱਕਰ ਅਤੇ ਮਾਨੂ ਸ਼ਾਹ ਦੀ ਇਹ ਕਾਮਯਾਬੀ ਸਾਡੇ ਨੌਜਵਾਨਾਂ ਲਈ ਇੱਕ ਵੱਡੀ ਇੰਸਪੀਰੇਸ਼ਨ ਹੈ ਜੋ ਇਹ ਦੱਸਦੀ ਹੈ ਕਿ ਜੇਕਰ ਤੁਹਾਡੇ ਅੰਡਰ ਟੈਲੈਂਟ ਹੈ ਤਾਂ ਮਿਹਨਤ ਕਰਨ ਦਾ ਜਜ਼ਬਾ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ
1: ਕਦੇ ਵੀ ਰੋਕ ਨਹੀਂ ਸਕਦੀ।
0: ਅਤੇ ਸਾਡੇ ਵੱਲੋਂ ਇਹਨਾਂ ਚੈਂਪੀਅਨਸ ਨੂੰ ਬਹੁਤ ਬਹੁਤ ਮੁਬਾਰਕਾਂ। ਖੇਡਾਂ ਦੇ ਮੈਦਾਨ ਵਿੱਚ ਇਹ ਐਕਸ਼ਨ ਅਤੇ ਖਬਰਾਂ ਦਾ ਸਿਲਸਿਲਾ ਇੱਥੇ ਹਜੇ ਮੁੱਕਿਆ ਨਹੀਂ ਹੈਗਾ। ਚੱਕਦੇ ਇੰਡੀਆ ਵਿੱਚ ਅਜੇ ਹੋਰ ਵੀ ਬਹੁਤ ਕੁਝ ਬਾਕੀ ਹੈ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਬਹੁਤ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ।

0: ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਪ੍ਰੋਗਰਾਮ ਯੁਵਾਣੀ ਅਤੇ ਸੈਗਮੈਂਟ ਚੱਲ ਰਿਹਾ ਸਾਡਾ ਚੱਕ ਦੇ ਇੰਡੀਆ, ਅਤੇ ਤੁਸੀਂ ਸ਼ੋਅ ਇੰਜੋਏ ਕਰ ਰਹੇ ਹੋ ਆਪਣੀ ਆਰਜੇ ਦੋਸਤ ਹਰਨੀਤ
1: ਅਤੇ ਆਰਜੇ ਮੰਟੇਕ ਦੇ ਨਾਲ,
0: ਅਤੇ ਸਿਲਸਿਲਾ ਚੱਲ ਰਿਹਾ ਜੀ ਸਾਡੀ ਸਪੋਰਟਸ ਨਿਊਜ਼ ਦਾ, ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ ਅਤੇ ਗੱਲ ਕਰਦੇ ਹਾਂ ਉਸ ਬੁਖਾਰ ਦੀ ਜਿਹਨੇ ਪੂਰੀ ਦੁਨੀਆ ਨੂੰ ਆਪਣੇ ਆਪ ਦੇ ਵਿੱਚ ਜਕੜਿਆ ਹੋਇਆ। ਸ਼ਾਇਦ ਬਹੁਤਿਆਂ ਨੇ ਅੰਦਾਜ਼ਾ ਲਗਾ ਹੀ ਲਿਆ, ਅਸੀਂ ਗੱਲ ਕਰਨ ਵਾਲੇ ਹਾਂ ਫੀਫਾ ਵਰਲਡ ਕੱਪ ਦੀ।
1: ਵਰਲਡ ਕੱਪ ਦੀ ਹਰਨੀ, ਤੁਸੀਂ ਜੜਾ ਤਾਂ ਮੈਨੂੰ ਬੁਖਾਰ ਕਹਿ ਕੇ, ਮੈਂ ਬੁਖਾਰ ਨਹੀਂ ਹੈ, ਇੱਕ
0: ਇੰਗਲੈਂਡ ਨੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਨਾਰਵੇ ਨੂੰ 2-1 ਦੇ ਨਾਲ ਹਰਾ ਕੇ ਸੈਮੀ ਫਾਈਨਲ ਦੇ ਵਿੱਚ ਐਂਟਰੀ ਪੱਕੀ ਕਰ ਲਈ ਹੈ
1: ਜੀ। ਤੇ ਮਤਲਬ ਹੁਣ ਇੰਗਲੈਂਡ ਤੇ ਅਰਜਨਟੀਨਾ ਦੇ ਵਿਚਕਾਰ ਮੁਕਾਬਲਾ ਹੋਏਗਾ
0: ਜੀ।
1: ਤੇ ਇਤਿਹਾਸਿਕ ਪੰਨਿਆਂ ਵਿੱਚ ਅਗਰ ਦੇਖਿਆ ਜਾਏ ਤਾਂ, ਜੇਕਰ ਦੇਖਿਆ ਜਾਏ ਤਾਂ 1986 ਦਾ ਮੈਨੂੰ ਵਰਲਡ ਕੱਪ ਚੇਤੇ ਆਉਂਦਾ, ਜਦੋਂ ਹੈਂਡ ਆਫ ਗੋਡ ਗੋਲ ਬੜਾ ਫੇਮਸ ਗੋਲ ਕੀਤਾ ਡੀਏਗੋ ਮੈਰਾਡੋਨਾ ਨੇ, ਤੇ ਉਸ ਨਾਲ ਬੜੀ ਕੰਟਰੋਵਰਸ਼ੀਅਲ ਆਪਸ ਵਿੱਚ ਇਹਨਾਂ ਦੀ ਭਿੜੰਤ ਰਹੀ ਹੈ ਇੰਗਲੈਂਡ ਅਤੇ ਅਰਜਨਟੀਨਾ ਦੇ ਨਾਲ। ਅਤੇ ਉਸ ਤੋਂ ਬਾਅਦ ਹੁਣ ਫਿਰ ਸੈਮੀਫਾਈਨਲਸ ਦੇ ਵਿੱਚ 2026 ਦੇ ਵਰਲਡ ਕੱਪ ਦੇ ਵਿੱਚ ਲਗਭਗ 40 ਸਾਲ ਬਾਅਦ ਇਹ ਦੇਖਣ ਨੂੰ ਮਿਲੇਗਾ, ਤਾਂ ਬੜਾ ਇੰਟਰਸਟਿੰਗ ਰਹੇਗਾ
0: ਜੀ ਜੀ ਜੀ। ਅਤੇ ਮੈਚ ਵੀ ਹੋਣ ਜਾ ਰਿਹਾ 15 ਜੁਲਾਈ ਨੂੰ, ਤਾਂ ਕੱਲ੍ਹ ਹੀ ਹੈ, ਤਾਂ ਬਹੁਤ ਮਜ਼ੇਦਾਰ ਹੋਣ ਵਾਲਾ ਹੈ। ਦੇਖੋ ਕੌਣ ਬਾਜ਼ੀ ਮਾਰਦਾ ਹੈ ਅਤੇ ਕੌਣ ਇਸ ਵਾਰ ਰਹਿ ਜਾਂਦਾ ਹੈ।
1: ਦੋਸਤੋ, ਸਾਡੀ ਅਗਲੀ ਖਬਰ ਆ ਰਹੀ ਹੈ ਭਾਰਤੀ ਕੁੜੀਆਂ ਜੋ ਅੱਜ ਕੱਲ੍ਹ ਹਰ ਮੈਦਾਨ ਵਿੱਚ ਛਾਈਆਂ ਹੋਈਆਂ ਨੇ, ਚਾਹੇ ਕ੍ਰਿਕਟ ਦੇ ਲੋਰਡਸ ਮੈਦਾਨ ਵਿੱਚ ਉਹ ਅੰਗਰੇਜ਼ਾਂ ਨੂੰ ਹਰਾਉਣ ਤੋਂ ਬਾਅਦ। ਇੱਕ ਹੋਰ ਵੱਡੀ ਖਬਰ ਆਈ ਹੈ ਕਿ ਉਹ ਆਈ ਹੈਗੀ ਹੈ ਤੀਰ ਅੰਦਾਜ਼ੀ ਆਰਚਰੀ ਦੇ ਮੈਦਾਨ ਦੇ ਵਿੱਚ। ਆਰਚਰੀ ਵਰਲਡ ਕੱਪ ਸਟੇਜ 4 ਦੇ ਮੁਕਾਬਲਿਆਂ ਵਿੱਚ ਸਾਡੀ ਮਹਿਲਾ ਕੰਪਾਊਂਡ ਟੀਮ ਨੇ ਕਮਾਲ ਦਾ ਨਿਸ਼ਾਨਾ ਲਗਾਉਂਦੇ ਹੋਏ ਸਿਲਵਰ ਮੈਡਲ ਯਾਨੀ ਚਾਂਦੀ ਦਾ ਤਗਮਾ ਆਪਣੇ ਨਾਮ ਕਰ ਲਿਆ। ਪੂਰੀ ਦੁਨੀਆ ਦੀਆਂ ਬਿਹਤਰੀਨ ਟੀਮਾਂ ਦਾ ਡਟ ਕਰ ਸਾਹਮਣਾ ਕਰਕੇ ਫਾਈਨਲ ਤੱਕ ਦਾ ਸਫ਼ਰ ਤੈਅ ਕਰਨਾ ਅਤੇ ਇਸ ਦੇਸ਼ ਦੇ ਖਾਤੇ ਵਿੱਚ ਮੈਡਲ ਪਾਉਣਾ, ਇਹ ਸੱਚਮੁੱਚ ਬਹੁਤ ਮਾਣ ਵਾਲੀ ਗੱਲ ਹੈ। ਸਾਡੀਆਂ ਇਹਨਾਂ ਗੋਲਡਨ ਗਰਲਸ ਦੇ ਇਸ ਸਿਲਵਰ ਮੈਡਲ ਨੂੰ ਪੂਰੇ ਹਿੰਦੁਸਤਾਨ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਯੁਵਾਣੀ ਦੇ ਸਾਰੇ ਸਰੋਤਿਆਂ ਅਤੇ ਆਕਾਸ਼ਵਾਣੀ ਜਲੰਧਰ ਵੱਲੋਂ ਇਹਨਾਂ ਚੈਂਪੀਅਨ ਕੁੜੀਆਂ ਨੂੰ ਬਹੁਤ ਬਹੁਤ ਮੁਬਾਰਕਾਂ।
0: ਦੇਖੋ ਫਿਰ ਇਹ ਵੀ ਤਾਂ ਨਹੀਂ ਕਹਿੰਦੇ ਕਿ ਕੁੜੀਆਂ ਤਾਂ ਬਹੁਤ ਕੁਝ ਹਾਸਿਲ ਕਰ ਸਕਦੀਆਂ।
1: ਅਤੇ ਅੱਗੇ ਵੱਧਦੇ ਹਾਂ ਅਤੇ ਸਾਡੇ ਚੱਕ ਦੇ ਇੰਡੀਆ ਸੈਗਮੈਂਟ ਵਿੱਚ ਇੱਕ ਹੋਰ ਅਗਲੀ ਖਬਰ ਜਿਹੜੀ ਆ ਰਹੀ ਹੈ ਨਿਸ਼ਾਨੇਬਾਜ਼ੀ ਵਿੱਚ, ਸ਼ੂਟਿੰਗ ਦੇ ਮੈਦਾਨ ਦੇ ਵਿੱਚ, ਜਿੱਥੇ ਭਾਰਤ ਦੀ ਟੀਮ ਨੇ ਕਮਾਲ ਕੀਤਾ ਹੈ। ਇਟਲੀ ਦੇ ਲੋਨਾਟੋ ਵਿੱਚ ਚੱਲ ਰਹੇ ISSF ਸ਼ੋਟਗਨ ਵਰਲਡ ਕੱਪ 2026 ਵਿੱਚ ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਵੂਮੈਨਸ ਟਰੈਪ ਇਵੈਂਟ ਵਿੱਚ ਇਤਿਹਾਸਿਕ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਨੀਰੂ ਨੇ ਕਰੀਅਰ ਦਾ ਇਹ ਪਹਿਲਾ ਵਿਅਕਤੀਗਤ ਵਿਸ਼ਵ ਕੱਪ ਗੋਲਡ ਹੈ। ਫਾਈਨਲ ਮੁਕਾਬਲੇ ਵਿੱਚ ਉਸ ਨੇ ਫਰਾਂਸ ਦੇ ਸਾਬਕਾ ਵਿਸ਼ਵ ਚੈਂਪੀਅਨ ਨੂੰ ਸਿੱਧੀ ਟੱਕਰ ਦਿੰਦੇ 27 ਨਿਸ਼ਾਨੇ ਬਿਲਕੁਲ ਸਹੀ ਲਗਾਏ ਅਤੇ ਸੋਨੇ ਦਾ ਤਗਮਾ ਭਾਰਤ ਦੀ ਝੋਲੀ ਵਿੱਚ ਪਾ ਦਿੱਤਾ। ਸਾਡੇ ਵੱਲੋਂ ਇਸ ਗੋਲਡਨ ਗਰਲ ਨੂੰ ਬਹੁਤ ਬਹੁਤ ਮੁਬਾਰਕਾਂ।
0: ਦੇਖੋ ਜੀ, ਹੁਣ ਇੰਨੀਆਂ ਆਪਾਂ ਨਿਊਜ਼ ਦੇਖ ਲਈਆਂ ਅਤੇ ਕੁੜੀਆਂ ਨੇ ਬਹੁਤ ਵੱਡੀ ਬਾਜ਼ੀ ਮਾਰੀ ਹੈ, ਅਤੇ ਡਾਇਲੋਗ ਤਾਂ ਬਣਦਾ ਹੀ ਹੈ, ਕਿਹੜਾ ਭਲਾ
1: ਕਿਹੜਾ ਭਲਾ
0: ਹਮਾਰੀਆਂ ਚੋਰੀਆਂ ਚੋਰੋ ਸੇ ਕਮ ਲੈ ਕੇ।
1: ਜੀ ਜੀ ਜੀ ਬਿਲਕੁਲ।
0: ਤਾਂ ਦੇਖੋ ਹੁਣ ਅਸੀਂ ਅਗਲੀ ਨਿਊਜ਼ ਵੱਲ ਵੱਧਦੇ ਹਾਂ। ਅਗਲੀ ਨਿਊਜ਼ ਹੈਗੀ ਆ ਪਾਵਰ ਸਲੈਪ ਚੈਂਪੀਅਨਸ਼ਿਪ ਦੇ ਵਿੱਚ ਭਾਰਤੀ ਖੇਡ ਜਗਤ ਦੀ ਬਹੁਤ ਹੀ ਵੱਡੀ ਅਤੇ ਮਾਣ ਵਾਲੀ ਖਬਰ ਸਾਡੇ ਸਾਹਮਣੇ ਆ ਰਹੀ ਹੈ। ਇਸ ਉੱਚ ਪੱਧਰੀ ਮੁਕਾਬਲੇ ਦੇ ਵਿੱਚ ਭਾਰਤ ਦੇ ਪ੍ਰਸਿੱਧ ਰੈਸਲਰ ਅਮਨਪ੍ਰੀਤ ਸਿੰਘ, ਜਿਨ੍ਹਾਂ ਨੂੰ ਖੇਡ ਜਗਤ ਦੇ ਵਿੱਚ ਸ਼ੇਰਾ ਨਾਮ ਦੇ ਵਜੋਂ ਜਾਣਿਆ ਜਾਂਦਾ ਹੈ, ਉਹਨਾਂ ਨੇ ਇਤਿਹਾਸਿਕ ਜਿੱਤ ਦਰਜ ਕੀਤੀ ਹੈ। ਇਸ ਮੁਕਾਬਲੇ ਦੀ ਅਹਿਮੀਅਤ ਇਸ ਲਈ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਸ਼ੇਰਾ ਦੇ ਸਾਹਮਣੇ ਦੁਨੀਆ ਦੇ ਸਭ ਤੋਂ ਤਜਰਬੇਕਾਰ ਖਿਡਾਰੀਆਂ ਦੇ ਵਿੱਚੋਂ ਇੱਕ, ਯਾਨੀ ਅਮੈਰੀਕਾ ਦੇ ਸਾਬਕਾ WWE ਵਰਲਡ ਹੈਵੀਵੇਟ ਚੈਂਪੀਅਨ ਜੈਕ ਹਰਿਸਨ। ਤੁਸੀਂ WWE ਦੇਖਦੇ ਹੋ?
1: ਜੀ, ਮੈਂ ਪਹਿਲਾਂ ਦੇਖਦਾ ਹੁੰਦਾ ਸੀਗਾ, ਬਟ ਹੁਣ ਮੈਂ ਦੇਖਣਾ ਛੱਡ ਦਿੱਤਾ।
0: ਮੇਰਾ ਫੇਵਰਿਟ ਹੈ WWE।
1: ਵਾਓ
0: ਵਾਓ। ਤੇ ਦੋਵਾਂ ਵਿਚਾਲੇ ਜਿਹੜਾ ਮੁਕਾਬਲਾ ਹੋਇਆ ਸੀ ਤਾਂ ਅਮਨ ਨੇ ਇੱਕ ਥੱਪੜ ਜੜਿਆ ਤੇ ਬਸ ਉਸੇ ਵੇਲੇ ਉਹਨਾਂ ਨੇ ਮੈਡਲ ਆਪਣੇ ਨਾਮ ਕਰ ਲਿਆ।
1: ਤੇ ਦੋਸਤੋ, ਇਸੀ ਖਬਰ ਦੇ ਨਾਲ ਖੇਡਾਂ ਦੀ ਦੁਨੀਆ ਦੀਆਂ ਇਹਨਾਂ ਮਾਣਮੱਤੀਆਂ ਅਤੇ ਜੋਸ਼ੀਲੀਆਂ ਖਬਰਾਂ ਨਾਲ ਸਾਡਾ ਐਕਸ਼ਨ ਨਾਲ ਭਰਿਆ ਸੈਗਮੈਂਟ ਚੱਕਦੇ ਇੰਡੀਆ ਇੱਥੇ ਸੰਪੰਨ ਹੁੰਦਾ, ਪਰ ਸਾਡਾ ਸ਼ੋਅ ਅਜੇ ਬਾਕੀ ਹੈ ਦੋਸਤੋ। ਅਤੇ ਸੁਣਦੇ ਹਾਂ ਪਹਿਲਾਂ ਇਹ ਗੀਤ।
0: ਗੀਤ ਤਾਂ ਸੁਣਦੇ ਹਾਂ, ਪਰ ਤੁਸੀਂ ਇਹ ਤਾਂ ਦੱਸ ਦਿਓ ਕਿ ਸਾਡਾ ਅਗਲਾ ਸੈਗਮੈਂਟ ਕਿਹੜਾ ਸ਼ੁਰੂ ਹੋਣ ਵਾਲਾ।
1: ਅਗਲਾ ਸੈਗਮੈਂਟ ਮੈਂ ਕਹਿੰਦਾ ਕਿ ਤੁਸੀਂ ਪੇਸ਼ ਕਰੋ ਇਹ।

0: ਹਾਂ ਤੁਸੀਂ
1: ਦੇਖੋ ਜੀ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਦੋਸਤੋ ਸਾਡਾ ਜਿਹੜਾ ਸੀਜ਼ਨ ਚੱਲ ਰਿਹਾ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ, ਅਤੇ ਇਹਦੇ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਸਿਹਤ ਨਾਲ ਕੋਈ ਵੀ ਖਿਲਵਾੜ ਹੋਵੇ, ਅਤੇ ਇਸ ਲਈ ਅੱਜ ਆਪਾਂ ਫਿਟ ਐਂਡ ਫਾਈਨ ਸੈਗਮੈਂਟ ਵਿੱਚ ਲੈ ਕੇ ਆਵਾਂਗੇ ਕਿ ਤੁਸੀਂ ਮੌਨਸੂਨ ਦੇ ਵਿੱਚ ਵੀ ਘਰ ਰਹਿ ਕੇ ਆਪਣੇ ਆਪ ਨੂੰ ਕਿਵੇਂ ਰੱਖ ਸਕਦੇ ਹੋ ਫਿਟ ਐਂਡ ਫਾਈਨ।
0: ਚਲੋ ਫਿਰ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਫਿਰ ਸਿੱਧਾ ਤੁਹਾਡੇ ਮੋਹਰੇ ਸੈਗਮੈਂਟ ਪੇਸ਼ ਕਰਦੇ ਹਾਂ ਫਿਟ ਐਂਡ ਫਾਈਨ।

0: ਲੋ ਜੀ ਦੋਸਤੋ, ਖੇਡਾਂ ਦੇ ਮੈਦਾਨ ਦੀਆਂ ਧਮਾਕੇਦਾਰ ਖਬਰਾਂ ਤੋਂ ਬਾਅਦ ਹੁਣ ਸਾਡੀ ਯੁਵਾਣੀ ਦੀ ਐਕਸਪ੍ਰੈਸ ਆ ਪਹੁੰਚੀ ਆਪਣੇ ਆਖਰੀ ਅਤੇ ਸਭ ਤੋਂ ਜ਼ਰੂਰੀ ਪੜਾਅ, ਜਿਸ ਦਾ ਨਾਮ ਹੈ ਫਿੱਟ ਐਂਡ ਫਾਈਨ। ਦੋਸਤੋ, ਮੌਨਸੂਨ ਦਾ ਮਹੀਨਾ ਚੱਲ ਰਿਹਾ ਅਤੇ ਪੰਜਾਬ ਵਿੱਚ ਬਾਰਿਸ਼ਾਂ ਨੇ ਮੌਸਮ ਬਹੁਤ ਹੀ ਖੂਬਸੂਰਤ ਬਣਾਤਾ ਹੈ, ਨਹੀਂ ਤਾਂ?
1: ਬਿਲਕੁਲ, ਮੇਰੇ ਤਾਂ ਪਕੌੜੇ ਖਾਣ ਦਾ ਜੀ ਕਰ ਰਿਹਾ।
0: ਅਤੇ ਅਜਿਹੇ ਸੁਹਾਵਣੇ ਮੌਸਮ ਵਿੱਚ ਸਭ ਤੋਂ ਪਹਿਲਾਂ ਕੀ ਖਿਆਲ ਆਉਂਦਾ ਹੈ? ਜਿਵੇਂ ਹਰਨੀਤ ਨੇ ਦੱਸਿਆ ਕਿ ਪਕੌੜੇ ਖਾਣ ਦਾ, ਗਰਮਾ ਗਰਮ ਚਾਹ ਪੀਣ ਦਾ, ਅਤੇ ਬਸ ਕਿਤੇ ਫੁਰਸਤ ਦੀ ਜਗ੍ਹਾ ਫੁਰਸਤ ਕੱਢ ਕੇ ਬੈਠ ਕੇ ਕਿਤੇ ਮੀਂਹ ਦਾ ਆਨੰਦ ਮਾਣਿਆ ਜਾਵੇ ਬੈਠ ਕੇ, ਘਰ ਬੈਠ ਕੇ, ਠੀਕ ਹੈ ਨਾ? ਪਰ ਦੋਸਤੋ, ਇਸ ਮੌਸਮ ਵਿੱਚ ਇੱਕ ਹੋਰ ਕੰਮ ਹੁੰਦਾ ਹੈ, ਦੱਸਾਂ ਕੀ? ਅਸੀਂ ਬਹਾਨੇ ਬਣਾਉਣ ਵਿੱਚ ਮਾਹਿਰ ਹੋ ਜਾਂਦੇ ਹਾਂ।
1: ਹਾਂ, ਇਹ ਤਾਂ ਹੈ, ਬਾਹਰ ਮੈਂ ਵੀ ਹਾਂ,
0: ਕਿਉਂਕਿ ਬਾਹਰ ਮੀਂਹ ਪੈ ਰਿਹਾ ਹੈ, ਜਿਮ ਕਿੱਦਾਂ ਜਾਵਾਂ ਮੈਂ, ਠੀਕ ਹੈ, ਸੈਰ ਕਿੱਦਾਂ ਕਰਾਂ, ਬਾਹਰ ਮੀਂਹ ਪੈ ਰਿਹਾ ਹੈ, ਪਾਰਕ ਵਿੱਚ ਤਾਂ ਮੈਂ ਗਿੱਲਾ ਹੋ ਜਾਣਾ ਆ, ਸੈਰ ਨਹੀਂ ਹੋਣੀ ਮੇਰੀ। ਅਤੇ ਇਹ ਕਹਿ ਕੇ ਅਸੀਂ ਆਪਣੇ ਵਰਕਆਊਟ ਨੂੰ ਛੁੱਟੀ ਮਾਰ ਲੈਂਦੇ ਹਾਂ। ਪਰ ਅੱਜ ਤੁਹਾਡੇ ਆਪਣੇ ਦੋਸਤ ਆਰਜੇ ਮਨਟੇਕ ਅਤੇ ਇਹ ਬਹਾਨਾ ਚੱਲਣ ਨਹੀਂ ਦੇਣਗੇ, ਕਿਉਂਕਿ ਫਿਟਨੈਸ ਲਈ ਕਿਸੇ ਮੌਸਮ ਜਾਂ ਮਹਿੰਗੀਆਂ ਮਸ਼ੀਨਾਂ ਦੀ ਲੋੜ ਨਹੀਂ ਹੁੰਦੀ। ਜੇਕਰ ਬਾਹਰ ਮੀਂਹ ਹੈ ਤਾਂ ਅੱਜ ਅਸੀਂ ਆਪਣੇ ਘਰ ਦੇ ਕਮਰੇ ਨੂੰ ਹੀ ਆਪਣਾ ਫਿਟਨੈਸ ਸੈਂਟਰ ਬਣਾ ਲੈਣਾ ਹੈ। ਅਤੇ ਆਉਣ ਵਾਲੇ ਸੈਗਮੈਂਟ, ਇਸ ਪੂਰੇ ਸੈਗਮੈਂਟ ਦੇ ਵਿੱਚ, ਪੂਰੇ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਇਨਡੋਰ ਫਿਟਨੈਸ ਦੇ ਕੁਝ ਅਜਿਹੇ ਕਮਾਲ ਦੇ ਅਤੇ ਨਵੇਂ ਤਰੀਕੇ, ਜਿਨ੍ਹਾਂ ਨਾਲ ਤੁਸੀਂ ਘਰ ਬੈਠੇ ਆਪਣੀ ਪੂਰੀ ਆਪਣੇ ਆਪ ਨੂੰ ਪੂਰਾ ਤਰ੍ਹਾਂ ਫਿੱਟ ਰੱਖੋਗੇ,
1: ਫਿੱਟ ਰੱਖ ਸਕਦੇ ਹਾਂ। ਹਾਂ ਬਿਲਕੁਲ, ਬਦਲ ਗਰਜੇ ਮੀਂਹ ਵਰੇ, ਬਦਲਿਆ ਹੈ ਮੌਸਮ ਦਾ ਮਿਜਾਜ, ਬਹਾਨੇ ਛੱਡੋ ਬਰਸਾਤ ਦੇ, ਚਲੋ ਘਰ ਵਿੱਚ ਕਰੀਏ ਫਿਟਨੈਸ ਦਾ ਆਗਾਜ਼। ਅਤੇ ਇਹਦੇ ਵਿੱਚ ਅਸੀਂ ਅੱਜ ਜਾਣਾਂਗੇ ਕਿ ਇਨਡੋਰ ਫਿਟਨੈਸ ਆਪਸ਼ਨਸ ਕੀ ਨੇ ਸਾਡੇ ਕੋਲ, ਅਤੇ ਇਹਦੇ ਲਈ ਤੁਹਾਨੂੰ ਕਿਸੇ ਜਿਮ ਦੀ ਲੋੜ ਨਹੀਂ ਹੈ, ਤੁਹਾਨੂੰ ਕਿਸੇ ਮਸ਼ੀਨ ਦੀ ਲੋੜ ਨਹੀਂ ਹੈ, ਤੁਸੀਂ ਆਪਣੇ ਕਮਰੇ ਦੇ ਵਿੱਚ ਰਹਿ ਕੇ ਕਿਵੇਂ ਸੁਪਰ ਫਿੱਟ ਰਹਿ ਸਕਦੇ ਹੋ ਅਤੇ ਐਨਰਜੈਟਿਕ ਰਹਿ ਸਕਦੇ ਹੋ, ਇਹ ਅਸੀਂ ਜਾਣਾਂਗੇ ਅੱਜ ਦੇ ਇਸ ਸੁਪਰ ਕੂਲ ਫਿੱਟ ਐਂਡ ਫਾਈਨ ਸੈਗਮੈਂਟ ਦੇ ਵਿੱਚ। ਬਿਲਕੁਲ, ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਟੇਅਰ ਕਲਾਈਮਿੰਗ ਚੈਲੰਜ ਦੀ। ਹੁਣ ਦੇਖੋ, ਪੌੜੀਆਂ ਤਾਂ ਮੰਤਿਕ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦੀਆਂ ਹੀ ਹੈ, ਠੀਕ ਹੈ, ਕਈਆਂ ਦੇ ਚਾਹੇ ਤੁਸੀਂ ਮੰਨ ਲਓ ਡਬਲ ਸਟੋਰੀ ਵੀ ਹੈ ਜਾਂ ਕੋਈ ਸਾਡੇ ਵਰਗੇ ਪੀ ਜੀ ਜਾਂ ਹੋਸਟਲ 'ਚ ਰਹਿ ਰਹੇ ਨੇ, ਤਾਂ ਉਹਨਾਂ ਲਈ ਤਾਂ ਸਭ ਤੋਂ ਵੱਡੀ ਲੋਟਰੀ ਇਹ ਹੈ ਕਿ ਤੁਸੀਂ ਰੋਜ਼ ਬਸ 5 to 10 ਵਾਰ ਪੌੜੀਆਂ ਉੱਪਰ ਹੇਠਾਂ ਚੜੋ। ਇਹ ਤੁਹਾਡੀਆਂ ਲੱਤਾਂ ਨੂੰ ਮਜ਼ਬੂਤ ਕਰਦਾ ਹੈ, ਹਾਰਟ ਰੇਟ ਨੂੰ ਵਧਾਉਂਦਾ ਹੈ ਅਤੇ ਲੋਅਰ ਬੋਡੀ ਨੂੰ ਸ਼ਾਨਦਾਰ ਸ਼ੇਪ ਵੀ ਦਿੰਦਾ ਹੈ।
0: ਅਤੇ ਦੋਸਤੋ, ਹਰਨੀਤ, ਜਿਵੇਂ ਐਕਸਪਰਟਸ ਕਹਿੰਦੇ ਨੇ ਕਿ ਕੋਈ ਵੀ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਨਾ, ਸਭ ਤੋਂ ਪਹਿਲਾਂ ਵਾਰਮ ਅਪ ਅਤੇ ਸਟ੍ਰੈਚਿੰਗ ਬਹੁਤ ਜ਼ਰੂਰੀ ਹੈ
1: ਜੀ।
0: ਅਤੇ ਸਭ ਤੋਂ ਪਹਿਲਾਂ ਮੈਂ ਇਹ ਸਰੋਤਿਆਂ ਨੂੰ ਦੱਸਣਾ ਚਾਹੂੰਗਾ ਕਿ ਮੌਨਸੂਨ ਵਿੱਚ ਜਦੋਂ ਮੌਸਮ ਬੜਾ ਠੰਡਾ ਹੁੰਦਾ ਤਾਂ ਮਾਸਪੇਸ਼ੀਆਂ ਵਿੱਚ ਖਿਚਾਅ ਆਉਣ ਦਾ ਡਰ ਰਹਿੰਦਾ। ਸੋ ਕਿਸੇ ਵੀ ਐਕਸਰਸਾਈਜ਼ ਕਰਨ ਤੋਂ ਪਹਿਲਾਂ 5 ਮਿੰਟ ਸਰੀਰ ਨੂੰ ਸਟ੍ਰੈਚ ਕਰਨ ਤੋਂ ਬਾਅਦ ਐਕਸਰਸਾਈਜ਼ ਕਰਨੀ ਹੈ ਘਰ। ਅਤੇ ਅਸੀਂ ਹੁਣ ਇਨਡੋਰ ਐਕਸਰਸਾਈਜ਼ ਦੀ ਗੱਲ ਕਰ ਰਹੇ ਹਾਂ, ਅਤੇ ਇੱਕ ਕਿਹੜੀ ਤੁਸੀਂ ਐਕਸਰਸਾਈਜ਼ ਦੀ ਗੱਲ ਕੀਤੀ ਸੀਗੀ?
1: ਸਟੇਅਰ ਕਲਾਈਮਿੰਗ।
0: ਸਟੇਅਰ ਕਲਾਈਮਿੰਗ ਚੈਲੰਜ ਜੀ, ਸਟੇਅਰ ਕਲਾਈਮਿੰਗ ਚੈਲੰਜ ਤੋਂ ਇਲਾਵਾ ਇੱਕ ਹੁੰਦਾ ਹੈ ਸਪੋਰਟ ਜੋਗਿੰਗ। ਸਪੋਰਟ ਜੋਗਿੰਗ, ਤੁਹਾਨੂੰ ਦੌੜਨ ਲਈ ਵੱਡੇ ਟਰੈਕ ਦੀ ਲੋੜ ਨਹੀਂ, ਆਪਣੇ ਕਮਰੇ ਵਿੱਚ ਬਸ 2x2 ਦੀ ਜਗ੍ਹਾ ਲੱਭੋ ਅਤੇ ਇੱਕ ਜਗ੍ਹਾ 'ਤੇ ਖੜ ਕੇ ਜੋਗਿੰਗ ਕਰਨੀ ਸ਼ੁਰੂ ਕਰ ਦਿਓ, ਨਾਲ ਥੋੜ੍ਹੇ ਜਿਹੇ ਜੰਪਿੰਗ ਜੈਕਸ ਲਗਾਓ। 10 ਮਿੰਟਾਂ ਵਿੱਚ ਹੀ ਤੁਹਾਡੀ ਦਿਲ ਦੀ ਧੜਕਣ ਤੇਜ਼ ਹੋ ਜਾਵੇਗੀ ਅਤੇ ਵਧੀਆ ਕਾਰਡੀਓ ਹੋ ਜਾਵੇਗਾ।
1: ਬਿਲਕੁਲ, ਅਤੇ ਇਹ ਤੋਂ ਮੈਨੂੰ ਯਾਦ ਹੈ ਕਿ ਤੁਸੀਂ ਜੇ ਤੁਹਾਡੇ ਕੋਲ ਰੱਸੀ ਹੈ ਤਾਂ ਤੁਸੀਂ ਰੱਸੀ ਟੱਪ ਸਕਦੇ ਹੋ। ਰੱਸੀ ਟੱਪਣਾ ਬਹੁਤ ਹੀ ਵਧੀਆ ਜਿਹੜੀ ਹੈਗੀ ਹੈ ਐਕਸਰਸਾਈਜ਼ ਸਾਡੇ ਲਈ। ਅਤੇ ਇਹਦੀ ਗੱਲ ਕਰੀਏ ਤਾਂ ਸਾਡੇ ਬਚਪਨ ਦੇ ਸਭ ਤੋਂ ਪਸੰਦੀਦਾ ਖੇਡ ਵੀ ਇਹੀ ਹੈ, ਜੇ ਕਮਰੇ ਵਿੱਚ ਥੋੜ੍ਹੀ ਜਿਹੀ ਵੀ ਖੁੱਲ੍ਹੀ ਜਗ੍ਹਾ ਹੈ ਤੁਹਾਡੇ ਕੋਲ, ਤਾਂ ਬਸ ਇੱਕ ਰੱਸੀ ਚੁੱਕੋ, ਸਿਰਫ 10 ਮਿੰਟ ਰੱਸੀ ਟੱਪਣਾ 30 ਮਿੰਟ ਦੀ ਜੋਗਿੰਗ ਦੇ ਬਰਾਬਰ ਹੁੰਦਾ ਹੈ। ਅਤੇ ਸਟੈਮਿਨਾ ਵਧਾਉਂਦਾ ਹੈ ਅਤੇ ਤੁਹਾਨੂੰ ਹਮੇਸ਼ਾ ਫਿਟ ਐਂਡ ਫਾਈਨ ਵੀ ਰੱਖਦਾ। ਅਤੇ ਇਹ ਤੋਂ ਮੈਨੂੰ ਹੁਣ ਸ਼ਾਇਦ ਸਾਡੇ ਦੋਸਤ ਇਹ ਵੀ ਕਹਿਣਗੇ ਕਿ ਸਾਡੇ ਕੋਲ ਰੱਸੀ ਨਹੀਂ ਹੈ, ਸਾਡੇ ਕੋਲ ਇਹ ਨਹੀਂ ਹੈ, ਸਾਡੇ ਕੋਲ ਉਹ

0: ਨਹੀਂ ਹੈ ਤਾਂ ਹੁਣ ਜਿਹੜੀ ਅਸੀਂ ਅਗਲੀ ਐਕਸਰਸਾਈਜ਼ ਤੁਹਾਨੂੰ ਦੱਸਣ ਜਾ ਰਹੇ ਹਾਂ ਇਹਦੇ ਲਈ ਤੁਹਾਨੂੰ ਕੁਛ ਵੀ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੀ ਬੋਡੀ ਦਾ ਵਜ਼ਨ ਹੀ ਤੁਹਾਡਾ ਇੱਕ ਡੰਬਲ ਦੇ ਰੂਪ ਦੇ ਵਿੱਚ ਕੰਮ ਕਰਦਾ ਹੈ। ਕਮਰੇ ਦੇ ਵਿੱਚ ਮੈਟ ਵਿਛਾਓ ਅਤੇ 3 ਬੇਸਿਕ ਐਕਸਰਸਾਈਜ਼ ਕਰੋ ਜਿਹਦੇ ਵਿੱਚ ਪਹਿਲਾਂ ਤਾਂ ਆ ਗਏ ਪੁਸ਼ਅਪਸ, ਠੀਕ ਹੈ, ਪੁਸ਼ਅਪਸ ਆ ਗਏ, ਫਿਰ ਜੋ ਕਿ ਸਾਡੇ ਚੈਸਟ ਲਈ ਬਹੁਤ ਹੀ ਵਧੀਆ ਰਹਿੰਦੇ ਨੇ, ਫਿਰ ਸੈਕਿੰਡ ਆ ਗਏ ਸਕੁਐਟਸ ਜੋ ਕਿ ਲੱਤਾਂ ਲਈ ਬਹੁਤ ਵਧੀਆ ਰਹਿੰਦੇ ਨੇ, ਅਤੇ ਫਿਰ ਆ ਗਿਆ ਪਲੈਂਕ।
1: ਪਲੈਂਕ ਓਕੇ,
0: ਜੋ ਸਾਡੀ ਪੇਟ ਦੀ ਚਰਬੀ ਨੂੰ ਹਮੇਸ਼ਾ ਲਈ ਖਤਮ ਕਰ ਦਿੰਦਾ ਹੈ।
1: ਓਕੇ, ਮੈਂ ਡੰਡ ਬੈਠਕਾਂ ਦਾ ਸੋਚ ਰਿਹਾ ਸੀ ਵੈਸੇ।
0: ਤੁਸੀਂ ਉਹ ਵੀ ਮਾਰ ਸਕਦੇ ਹੋ
1: ਜੀ,
0: ਫਿਰ ਸਾਡੇ ਦੋਸਤ ਇਹ ਨਹੀਂ ਕਹਿਣਗੇ ਕਿ ਮੇਰਾ ਵੇਟ ਵੱਧ ਗਿਆ।
1: ਓਹੋ, ਤੇ ਦੇਖੋ ਜੀ, ਜੇ ਤੁਸੀਂ ਵੇਟ ਕਢਾਉਣਾ ਚਾਹੁੰਦੇ ਹੋ ਤੇ ਮੈਂ ਵੈਸੇ ਨਾ ਇੱਕ ਨੋਟ ਮੈਂ ਚੀਜ਼ ਨੋਟ ਕੀਤੀ ਹੈਗੀ ਹੈ।
0: ਹਾਂਜੀ,
1: ਕਿ ਅਸੀਂ ਮਤਲਬ ਸਟਰੈਂਥ ਨੂੰ ਧਿਆਨ ਰੱਖਦੇ ਹਾਂ, ਸਟੈਮਿਨਾ 'ਤੇ ਧਿਆਨ ਰੱਖਦੇ ਹਾਂ, ਬਟ ਆਪਣਾ ਫਲੈਕਸੀਬਿਲਟੀ ਨੂੰ ਥੋੜ੍ਹਾ ਜਿਹਾ ਨਜ਼ਰਅੰਦਾਜ਼ ਕਰਦੇ ਹਾਂ। ਲਚਕ ਹੋਣੀ ਬਹੁਤ ਜ਼ਰੂਰੀ ਹੈ ਅਤੇ ਮੌਨਸੂਨ ਦੇ ਵਿੱਚ ਸਰੀਰ ਵਿੱਚ ਲਚਕ ਬਣਾਉਣ ਲਈ ਯੋਗਾ ਸਭ ਤੋਂ ਬੈਸਟ ਹੈ। ਜੇਕਰ ਤੁਸੀਂ ਰੋਜ਼ਾਨਾ ਘਰ ਵਿੱਚ ਮੈਟ ਵਿਛਾ ਕੇ 10 ਤੋਂ 15 ਵਾਰ ਸੂਰਯ ਨਮਸਕਾਰ ਦੇ ਰਾਊਂਡ ਕਰਦੇ ਹੋ ਤਾਂ ਇਹ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਸਰੀਰ ਦੀ ਕਸਰਤ ਕਰ ਦਿੰਦਾ ਹੈ। ਸੋ ਹੈ ਨਾ ਕਮਾਲ ਦੇ ਆਪਸ਼ਨਸ।
0: ਬਿਲਕੁਲ ਬਿਲਕੁਲ, ਯੋਗਾ ਤਾਂ ਵੈਸੇ ਵੀ ਸਾਡੇ ਲਈ ਬਹੁਤ ਹੀ ਵਧੀਆ ਹੈ, ਚਾਹੇ ਉਹ ਕਿਸੇ ਵੀ ਏਜ ਦੇ ਵਿੱਚ ਰਹਿਣ, ਚਾਹੇ ਸਟੂਡੈਂਟ ਹੋਵੇ, ਚਾਹੇ ਬਜ਼ੁਰਗ ਹੋਵੇ, ਕੋਈ ਵੀ। ਪਰ ਗੱਲਬਾਤ ਦਾ ਸਿਲਸਿਲਾ ਤਾਂ ਜਾਰੀ ਰਹੇਗਾ, ਪਰ ਕਿਉਂ ਨਾ ਸੀਖ ਹੁਣ ਛੋਟੀ ਜਿਹੀ ਪਿਆਰੀ ਜਿਹੀ ਮਿਊਜ਼ੀਕਲ ਬ੍ਰੇਕ ਲਈਏ
1: ਜੀ। ਬਿਲਕੁਲ, ਕਿਉਂ ਨਹੀਂ।

0: ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ, ਤੇ ਸਾਡਾ ਸੈਗਮੈਂਟ ਚੱਲ ਰਿਹਾ ਜੀ ਫਿਟ ਐਂਡ ਫਾਈਨ, ਤੇ ਤੁਹਾਡੇ ਨਾਲ ਨੇ ਤੁਹਾਡੇ ਦੋਸਤ ਆਰਜੇ ਹਟਨੀਤ।
1: ਆਰਜੇ ਮਨਟੇਕ।
0: ਬਿਲਕੁਲ, ਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਘਰ ਬੈਠੇ ਕਿਵੇਂ ਫਿਟ ਐਂਡ ਫਾਈਨ ਰੱਖ ਸਕਦੇ ਹੋ। ਅਤੇ ਜੇ ਤੁਹਾਨੂੰ ਦੌੜਨਾ ਬਹੁਤ ਬੋਰਿੰਗ ਲੱਗਦਾ ਹੈ ਤਾਂ ਤੁਸੀਂ ਆਪਣੇ ਕਮਰੇ ਦੀ ਕੁੰਡੀ ਲਗਾਓ, ਫੋਨ 'ਤੇ ਕੋਈ

0: ਢੋਲ ਦੀ ਬੀਟ ਜਾਂ ਹਾਈ ਐਨਰਜੀ ਪੰਜਾਬੀ ਗੀਤ ਚਲਾਓ ਅਤੇ ਬਿਨਾਂ ਰੁਕੇ 15 ਮਿੰਟ ਪੂਰੇ ਜੋਸ਼ ਦੇ ਨਾਲ ਭੰਗੜਾ ਪਾਓ, ਮੋਢੇ ਹਿਲਾਓ, ਲੱਤਾਂ ਚੁੱਕੋ। ਇਹ ਇੰਨਾ ਸ਼ਾਨਦਾਰ ਫੁੱਲ ਬੋਡੀ ਕਾਰਡੀਓ ਵਰਕਆਊਟ ਹੈ ਕਿ ਤੁਹਾਡੇ ਬੋਡੀ ਦਾ ਕੋਨਾ ਕੋਨਾ ਐਕਟਿਵ ਹੋ ਜਾਏਗਾ। ਵੈਸੇ ਕਹਿਣ ਦੀ ਲੋੜ ਤਾਂ ਨਹੀਂ ਕਿਉਂਕਿ ਅਸੀਂ ਸਾਰੇ ਪੰਜਾਬੀ ਹਾਂ ਅਤੇ ਭੰਗੜਾ ਤਾਂ ਸਾਡੇ ਹਰ
1: ਅੰਗ ਸੰਗ ਚ ਵੱਸਦਾ ਹੈਗਾ। ਅਤੇ ਖਾਸ ਕਰਕੇ ਜਦੋਂ ਯੁਵਾਨੀ ਦੇ ਸ਼ੋਅ ਦੇ ਵਿੱਚ ਮਿਊਜ਼ੀਕਲ ਬ੍ਰੇਕਸ ਜਿਹੜੇ ਭੰਗੜੇ ਵਾਲੇ ਆਉਂਦੇ, ਡਾਂਸ ਬੀਟ ਵਾਲੇ, ਤਾਂ ਫਿਰ ਭੰਗੜਾ ਪਾਉਣ ਨੂੰ ਜੀ ਕਰਦਾ ਹੀ ਹੁੰਦਾ ਆਪਣੇ ਆਪ।
0: ਇਹ ਤਾਂ ਬਿਲਕੁਲ ਸਹੀ ਗੱਲ ਹੈ।
1: ਅਤੇ ਹੁਣ ਅੱਗੇ ਗੱਲ ਕਰਦੇ ਹਾਂ ਜੀ, ਦੇਖੋ ਜੀ ਐਕਸਰਸਾਈਜ਼ ਦੀ ਗੱਲ ਤਾਂ ਕਰ ਲਈ, ਬਟ ਡਾਇਟ ਰੱਖਣੀ ਵੀ ਬਹੁਤ ਜ਼ਰੂਰੀ ਹੈਗੀ ਆ।
0: ਹਾਂ, ਇਹ ਤਾਂ ਗੱਲ ਹੈ ਕਿਉਂਕਿ ਅਸੀਂ ਐਕਸਰਸਾਈਜ਼ ਕਰਾਂਗੇ ਤਾਂ ਭੁੱਖ ਤਾਂ ਲੱਗਣੀ ਹੈ, ਅਤੇ ਉਹਦੇ ਵਿੱਚ ਕੀ ਖਾਣਾ ਚਾਹੀਦਾ ਹੈ ਉਹ ਵੀ ਤੁਹਾਡੇ ਲਈ ਜਾਣਨਾ ਬਹੁਤ ਲਾਜ਼ਮੀ ਹੈ ਦੋਸਤੋ। ਅਤੇ ਜਦੋਂ ਸਾਡੇ ਸਾਥੀ ਥੱਕ ਜਾਣਗੇ ਤਾਂ ਉਹਦੇ ਲਈ ਵਰਕਆਊਟ ਤੋਂ ਬਾਅਦ ਰਾਤ ਨੂੰ ਸੌਣ ਵੇਲੇ 1 ਗਲਾਸ ਤੁਸੀਂ ਕੋਸਾ ਹਲਦੀ ਵਾਲਾ ਦੁੱਧ ਪੀਣਾ, ਜਿਹਨੂੰ ਅਸੀਂ ਗੋਲਡਨ ਮਿਲਕ ਵੀ ਕਹਿੰਦੇ ਹਾਂ। ਹਲਦੀ ਮੈਨੂੰ ਲੱਗਦਾ ਹੈ ਕਿ ਇੱਕ ਕੁਦਰਤੀ ਪੇਨ ਕਿਲਰ ਹੁੰਦੀ ਹੈ ਜੋ ਮੌਨਸੂਨ ਦੀ ਅਕੜਨ ਨੂੰ ਦੂਰ ਕਰਦੀ ਹੈ ਅਤੇ ਮਸਲਸ ਨੂੰ ਜਲਦੀ ਰਿਕਵਰ ਵੀ ਕਰਦੀ ਹੈ।
1: ਅਤੇ ਦੋਸਤੋ ਕਈ ਵਾਰੀ ਮੌਨਸੂਨ ਦੇ ਮੌਸਮ ਵਿੱਚ ਹਿਊਮਸ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਜਦੋਂ ਅਸੀਂ ਕਸਰਤ ਕਰਦੇ ਹੈਗੇ ਤਾਂ ਸਾਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ।
0: ਹਾਂਜੀ,
1: ਬਹੁਤ ਸਾਰੇ ਲੋਕ ਵਰਕਆਊਟ ਤੋਂ ਬਾਅਦ ਉਸੇ ਪਸੀਨੇ ਵਾਲੇ ਕੱਪੜਿਆਂ ਵਿੱਚ ਘੁੰਮਦੇ ਰਹਿੰਦੇ ਨੇ। ਐਕਸਪਰਟਸ ਦੱਸਦੇ ਕਿ ਇਸ ਮੌਸਮ ਵਿੱਚ ਹਵਾ ਦੇ ਅੰਦਰ ਨਮੀ ਜ਼ਿਆਦਾ ਹੋਣ ਕਾਰਨ ਬੈਕਟੀਰੀਆ ਬਹੁਤ ਜਲਦੀ ਫੈਲਦਾ ਹੈ। ਜੇਕਰ ਤੁਸੀਂ ਕਸਰਤ ਕਰਨ ਤੋਂ ਬਾਅਦ ਨਹੀਂ ਨਹਾਉਂਦੇ ਤਾਂ ਆਪਣੇ ਪਸੀਨੇ ਵਾਲੇ ਕੱਪੜੇ ਨਹੀਂ ਬਦਲਦੇ ਤਾਂ ਤੁਹਾਨੂੰ ਫੰਗਲ ਇਨਫੈਕਸ਼ਨ ਯਾਨੀ ਦਾਦ ਖਰਚ ਦੀ ਸਮੱਸਿਆ ਬਹੁਤ ਜਲਦੀ ਹੋ ਸਕਦੀ। ਇਸ ਲਈ ਹਮੇਸ਼ਾ ਵਰਕਆਊਟ ਦੇ ਤੁਰੰਤ ਬਾਅਦ ਸ਼ਾਵਰ ਲਓ ਅਤੇ ਸਾਫ਼ ਸੁਥਰੇ ਕੱਪੜੇ ਪਾਓ। ਇਸ ਦੇ ਨਾਲ ਹੀ ਆਪਣੇ ਡਾਇਟ ਦਾ ਖਾਸ ਧਿਆਨ ਰੱਖੋ। ਮੌਨਸੂਨ ਵਿੱਚ ਪਾਣੀ ਨੂੰ ਹਮੇਸ਼ਾ ਉਬਾਲ ਕੇ ਪੀਓ ਅਤੇ ਜੋ ਪੇਟ ਦੀ ਬਿਮਾਰੀਆਂ ਤੋਂ ਬਚਾਅ ਹੋ ਸਕੇ ਅਤੇ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਰੱਖਣ ਲਈ ਅਦਰਕ, ਤੁਲਸੀ ਅਤੇ ਕਾਲੀ ਮਿਰਚ ਵਾਲੀ ਦੇਸੀ ਚਾਹ ਦਾ ਸੇਵਨ ਜ਼ਰੂਰ ਕਰੋ।
0: ਆਹਾ, ਚਾਹ, ਤੁਸੀਂ ਕਿਉਂ ਯਾਦ ਆਇਆ ਮੈਨੂੰ? ਹੁਣ ਮੈਨੂੰ ਕੌਣ ਦਊਗਾ ਚਾਹ ਇੱਥੇ? ਚਲੋ ਕੋਈ ਨਾ, ਆਪਾਂ ਸ਼ੋਅ ਤੋਂ ਬਾਅਦ ਪੀਂਦੇ ਹਾਂ, ਸਾਡੇ ਦੋਸਤ ਤਾਂ ਸਾਡੇ ਨਾਲ ਪੀ ਰਹੇ ਨੇ। ਠੀਕ ਹੈ, ਤਾਂ ਅਸੀਂ ਡਾਇਟ ਦੀ ਗੱਲ ਕਰ ਰਹੇ ਹਾਂ। ਵਰਕਆਊਟ ਖਤਮ ਹੋਣ ਤੋਂ 1 ਘੰਟੇ ਬਾਅਦ ਦੋਸਤੋ ਤੁਸੀਂ ਪਕੌੜਿਆਂ ਦੀ ਜਗ੍ਹਾ ਭੁੰਨੇ ਹੋਏ ਚਣੇ, ਉਬਾਲੇ ਹੋਏ ਕਾਲੇ ਛੋਲੇ ਜਾਂ ਹਲਕੇ ਘਿਓ ਦੇ ਵਿੱਚ ਰੋਸਟ ਕੀਤੇ ਮਖਾਣੇ ਖਾਓ। ਇਹ ਘੱਟ ਕੈਲੋਰੀ ਵਾਲੇ ਸ਼ਾਨਦਾਰ ਦੇਸੀ ਪ੍ਰੋਟੀਨ ਹੈ ਜੋ ਘਰ ਦੇ ਵਰਕਆਊਟ ਦੇ ਅਸਰ ਨੂੰ ਦੁੱਗਣਾ ਕਰ ਦਿੰਦਾ ਹੈ। ਅਤੇ ਹੁਣ ਵਕਤ ਹੈ ਜੀ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਦਾ।

0: ਹਾਂਜੀ ਦੋਸਤੋ, ਖਾਓ ਪੀਓ ਅਤੇ ਐਸ਼ ਵੀ ਕਰੋ, ਅਤੇ ਇਹਦੇ ਨਾਲ ਅਸੀਂ ਆਪਣੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਨਾ ਅਤੇ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ ਹੈ। ਵੈਲ, ਹੁਣ ਸਾਨੂੰ ਸਮਾਂ ਅੱਗੇ ਵਧਣ ਦੀ ਇਜਾਜ਼ਤ ਤਾਂ ਨਹੀਂ ਦੇ ਰਿਹਾ, ਇਸ ਲਈ ਹੁਣ ਮੈਨੂੰ ਆਰਜੇ ਹਟਨੀਤ ਤੋਂ
1: ਮੈਨੂੰ ਆਰਜੇ ਮਨਟੇਕ ਨੂੰ ਦਿਓ ਇਜਾਜ਼ਤ।
0: ਨਮਸਕਾਰ।

ਐਫਐਮ ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਮੈਂ ਤੁਹਾਡਾ ਮੇਜ਼ਬਾਨ ਆਰਜੇ ਜ਼ੋਰਾਵਰ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ। ਦੋਸਤੋ, ਜ਼ਿੰਦਗੀ ਬਹੁਤ ਸੋਹਣਾ ਸ਼ਬਦ ਹੈ। ਕਦੇ ਇਹ ਹੱਸਣਾ ਸਿਖਾਉਂਦੀ ਹੈ ਅਤੇ ਕਦੇ ਰੋਣਾ, ਕਦੇ ਜਿੱਤ ਦਾ ਜਸ਼ਨ ਮਨਾਉਂਦੀ ਹੈ ਅਤੇ ਕਦੇ ਹਾਰ ਤੋਂ ਸਬਕ ਦਿੰਦੀ ਹੈ, ਪਰ ਇੱਕ ਗੱਲ ਹਰ ਪਲ ਸਿਖਾਉਂਦੀ ਹੈ, ਚੱਲਦੇ ਰਹੋ। ਕਿਸੇ ਨੇ ਬਹੁਤ ਖੂਬ ਕਿਹਾ ਹੈ ਕਿ ਰਾਹ ਵਿੱਚ ਪੱਥਰ ਤਾਂ ਹਰ ਕਿਸੇ ਨੂੰ ਮਿਲਦੇ ਨੇ, ਫਰਕ ਸਿਰਫ ਇੰਨਾ ਹੁੰਦਾ ਹੈ ਕਿ ਕੋਈ ਉਹਨਾਂ ਨਾਲ ਕੰਧ ਬਣਾ ਲੈਂਦਾ ਹੈ ਅਤੇ ਕੋਈ ਉਹਨਾਂ ਨਾਲ ਆਪਣਾ ਰਸਤਾ। ਕਈ ਵਾਰ ਅਸੀਂ ਆਪਣੀ ਜ਼ਿੰਦਗੀ ਦੀ ਤੁਲਨਾ ਦੂਜਿਆਂ ਨਾਲ ਕਰਦੇ ਕਰਦੇ ਆਪਣੀ ਹੀ ਖੁਸ਼ੀ ਭੁੱਲ ਜਾਂਦੇ ਹਾਂ, ਪਰ ਯਾਦ ਰੱਖੋ ਹਰ ਇਨਸਾਨ ਦੀ ਕਹਾਣੀ ਵੱਖਰੀ ਵੱਖਰੀ ਹੁੰਦੀ ਹੈ। ਕਿਸੇ ਦੀ ਮੰਜ਼ਿਲ ਜਲਦੀ ਮਿਲ ਜਾਂਦੀ ਹੈ ਅਤੇ ਕਿਸੇ ਦਾ ਸਫ਼ਰ ਥੋੜ੍ਹਾ ਲੰਬਾ ਹੁੰਦਾ ਹੈ, ਪਰ ਜੇ ਹਿੰਮਤ ਨਾਲ ਚੱਲਦੇ ਰਹੋ ਤਾਂ ਹਰ ਸਫ਼ਰ ਇੱਕ ਦਿਨ ਮੰਜ਼ਿਲ ਤੱਕ ਜ਼ਰੂਰ ਪਹੁੰਚਦਾ ਹੈ। ਜੇ ਅੱਜ ਦਾ ਦਿਨ ਤੁਹਾਡੀ ਮਰਜ਼ੀ ਵਰਗਾ ਨਹੀਂ ਬੀਤਿਆ ਤਾਂ ਉਦਾਸ ਨਾ ਹੋਵੋ, ਕਿਉਂਕਿ ਕਿਤਾਬ ਦਾ ਇੱਕ ਸਫ਼ਾ ਮਾੜਾ ਹੋਵੇ ਇਸ ਦਾ ਮਤਲਬ ਇਹ ਨਹੀਂ ਕਿ ਪੂਰੀ ਕਿਤਾਬ ਹੀ ਮਾੜੀ ਹੈ।

ਦੋਸਤੋ, ਖੁਸ਼ ਰਹਿਣ ਲਈ ਵੱਡੇ ਕਾਰਨਾਂ ਦੀ ਲੋੜ ਨਹੀਂ ਹੁੰਦੀ। ਕਈ ਵਾਰ ਇੱਕ ਸੱਚੀ ਮੁਸਕਾਨ, ਕਿਸੇ ਆਪਣੇ ਦਾ ਫੋਨ, ਇੱਕ ਪਿਆਰਾ ਗੀਤ ਜਾਂ ਕਿਸੇ ਦੀ ਦਿਲੋਂ ਕੀਤੀ ਦੁਆ ਵੀ ਸਾਰਾ ਦਿਨ ਸੋਹਣਾ ਬਣਾ ਦਿੰਦੀ ਹੈ। ਅੱਜ ਜੇ ਤੁਹਾਡੇ ਦਿਲ ਵਿੱਚ ਕੋਈ ਬੋਝ ਹੈ, ਕੋਈ ਚਿੰਤਾ ਹੈ ਜਾਂ ਕੋਈ ਅਧੂਰਾਪਨ ਹੈ, ਤਾਂ ਕੁਝ ਪਲਾਂ ਲਈ ਉਹਨੂੰ ਇੱਕ ਪਾਸੇ ਰੱਖ ਦਿਓ। ਡੂੰਘਾ ਸਾਹ ਲਓ, ਗਹਿਰਾ ਸਾਹ ਲਓ, ਆਪਣੇ ਆਪ ਨੂੰ ਕਹੋ, ਮੈਂ ਹਾਰਿਆ ਨਹੀਂ, ਮੈਂ ਸਿੱਖ ਰਿਹਾ ਹਾਂ, ਮੈਂ ਰੁਕਿਆ ਨਹੀਂ, ਮੈਂ ਤਿਆਰ ਹੋ ਰਿਹਾ। ਕਿਉਂਕਿ ਰਾਤ ਜਿੰਨੀ ਵੀ ਲੰਮੀ ਹੋਵੇ ਨਾ, ਸਵੇਰ ਦਾ ਸੂਰਜ ਉਸ ਤੋਂ ਵੀ ਜ਼ਿਆਦਾ ਯਕੀਨੀ ਹੁੰਦਾ ਹੈ। ਤਾਂ ਆਓ, ਅੱਜ ਦੇ ਇਸ ਸਫ਼ਰ ਵਿੱਚ ਅਸੀਂ ਇਕੱਠੇ ਮੁਸਕਰਾਵਾਂਗੇ, ਕੁਝ ਨਵਾਂ ਸਿੱਖਾਂਗੇ, ਦਿਲ ਨੂੰ ਛੂਹਣ ਵਾਲੀਆਂ ਗੱਲਾਂ ਕਰਾਂਗੇ ਅਤੇ ਸੁਣਾਂਗੇ ਉਹ ਗੀਤ ਜੋ ਜ਼ਿੰਦਗੀ ਨਾਲ ਪਿਆਰ ਕਰਨਾ ਹੋਰ ਵੀ ਸੋਹਣਾ ਬਣਾ ਦਿੰਦੇ ਨੇ, ਸਿਖਾਉਂਦੇ ਨੇ ਜ਼ਿੰਦਗੀ ਦੇ ਉਹ ਫਲਸਫੇ ਜਿਹੜੇ ਸ਼ਾਇਦ ਆਮ ਕਰਕੇ ਅਸੀਂ ਕਈ ਸਾਲਾਂ ਵਿੱਚ ਸਿੱਖਣੇ ਹੁੰਦੇ ਨੇ। ਜਦੋਂ ਸੋਹਣੇ ਗੀਤ ਸੁਣਦੇ ਹਾਂ ਤਾਂ ਉਹ ਫਲਸਫੇ ਇੱਕੋ ਗੀਤ ਵਿੱਚ ਹੀ ਸਮਝ ਆ ਜਾਂਦੇ ਨੇ। ਮੁਸਕਰਾਉਂਦੇ ਰਹੋ, ਉਮੀਦਾਂ ਨੂੰ ਜ਼ਿੰਦਾ ਰੱਖੋ, ਆਪਣੇ ਸੁਪਨਿਆਂ 'ਤੇ ਵਿਸ਼ਵਾਸ ਰੱਖੋ ਅਤੇ ਹਮੇਸ਼ਾ ਯਾਦ ਰੱਖੋ, ਜ਼ਿੰਦਗੀ ਖੂਬਸੂਰਤ ਹੈ, ਬਸ ਇਹਨੂੰ ਦਿਲੋਂ ਜੀਣ ਦੀ ਲੋੜ ਹੈ। ਚਲੋ ਫਿਰ ਇੱਕ ਨਵੀਂ ਮੁਸਕਾਨ, ਇੱਕ ਨਵੀਂ ਉਮੀਦ ਅਤੇ ਢੇਰ ਸਾਰੇ ਪਿਆਰ ਨਾਲ ਸ਼ੁਰੂ ਕਰਦੇ ਹਾਂ। ਲਵ ਯੂ ਜ਼ਿੰਦਗੀ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਫੇਵਰਿਟ ਸ਼ੋ ਸੁਣ ਰਹੇ ਹੋ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ, ਜਿੱਥੇ ਗੱਲਾਂ ਹੋਣਗੀਆਂ ਪੋਜ਼ਿਟਿਵਿਟੀ ਦੀਆਂ, ਕਿਉਂਕਿ ਇਹ ਸਾਡਾ ਫਰਜ਼ ਹੈ ਕਿ ਇੱਕ ਦੂਸਰੇ ਨੂੰ ਅਸੀਂ ਹੌਸਲਾ ਦੇ ਕੇ ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿ ਕੇ ਜ਼ਿੰਦਗੀਆਂ ਨੂੰ ਅੱਗੇ ਤੋਰੀਏ, ਅਤੇ ਇਹੀ ਸਭ ਤੋਂ ਵੱਡੀ ਸੇਵਾ। ਸੋ ਦੋਸਤੋ, ਇੱਕ ਮੋਟੀਵੇਸ਼ਨਲ ਫਿਰ ਕਹਾਣੀ ਦਾ ਵਕਤ ਹੋ ਚੁੱਕਿਆ ਹੈ। ਇੱਕ ਪਿੰਡ ਵਿੱਚ ਇੱਕ ਬੰਦਾ ਸੀ, ਹਰ ਰੋਜ਼ ਖੂਹ ਤੋਂ ਪਾਣੀ ਲਿਆਉਂਦਾ ਸੀ। ਉਹਦੇ ਮੋਢੇ 'ਤੇ ਇੱਕ ਡੰਡਾ ਹੁੰਦਾ ਸੀ ਅਤੇ ਦੋਵੇਂ ਪਾਸੇ ਇੱਕ ਇੱਕ ਬਾਲਟੀ ਟੰਗੀ ਹੁੰਦੀ ਸੀ। ਇੱਕ ਬਾਲਟੀ ਬਿਲਕੁਲ ਠੀਕ ਸੀ ਪਰ ਦੂਜੀ ਵਿੱਚ ਇੱਕ ਛੋਟਾ ਜਿਹਾ ਸੁਰਾਖ ਸੀ। ਹਰ ਰੋਜ਼ ਘਰ ਪਹੁੰਚਦਿਆਂ ਉਸ ਵਿੱਚੋਂ ਅੱਧਾ ਪਾਣੀ ਰਸਤੇ ਵਿੱਚ ਹੀ ਡਿੱਗ ਜਾਂਦਾ ਸੀ। ਇੱਕ ਦਿਨ ਸੁਰਾਖ ਵਾਲੀ ਬਾਲਟੀ ਉਦਾਸ ਹੋ ਕੇ ਕਹਿੰਦੀ, ਮੇਰੇ ਕਰਕੇ ਤੁਹਾਡੀ ਅੱਧੀ ਮਿਹਨਤ ਵਿਅਰਥ ਹੀ ਚਲੇ ਜਾਂਦੀ ਹੈ। ਉਹ ਬੰਦਾ ਹੱਸ ਪਿਆ ਤੇ ਕਹਿੰਦਾ, ਕਮਲੀਏ, ਕਦੇ ਰਸਤੇ ਦੇ ਖੱਬੇ ਪਾਸੇ ਵੇਖਿਆ ਹੀ? ਬਾਲਟੀ ਕਹਿੰਦੀ, ਨਹੀਂ। ਬੰਦਾ ਬੋਲਿਆ, ਜਿੱਥੋਂ ਜਿੱਥੋਂ ਤੇਰਾ ਪਾਣੀ ਡਿੱਗਦਾ ਰਿਹਾ ਨਾ, ਉੱਥੇ ਮੈਂ ਫੁੱਲਾਂ ਦੇ ਬੀਜ ਬੀਜੇ ਸਨ। ਅੱਜ ਵੇਖ, ਸਾਰਾ ਰਸਤਾ ਫੁੱਲਾਂ ਨਾਲ ਭਰਿਆ ਪਿਆ। ਲੋਕ ਉਹਨਾਂ ਨਾਲ ਤਸਵੀਰਾਂ ਖਿੱਚਦੇ ਨੇ, ਬੱਚੇ ਖੁਸ਼ ਹੁੰਦੇ ਨੇ ਅਤੇ ਮੈਨੂੰ ਵੀ ਖੁਸ਼ੀ ਮਿਲਦੀ ਹੈ। ਬਾਲਟੀ ਹੱਸ ਪਈ ਅਤੇ ਕਹਿੰਦੀ, ਮਤਲਬ ਮੈਂ ਲੀਕ ਨਹੀਂ ਕਰ ਰਹੀ ਸੀ, ਮੈਂ ਤਾਂ ਸਿੰਚਾਈ ਕਰ ਰਹੀ ਸੀ। ਦੋਵੇਂ ਖਿੜਖਿੜਾ ਕੇ ਹੱਸ ਪਏ। ਸਾਨੂੰ ਇਸ ਕਹਾਣੀ ਤੋਂ ਸਿੱਖਿਆ ਕੀ ਮਿਲਦੀ ਹੈ? ਇਸ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਦੋਸਤੋ, ਕਈ ਵਾਰ ਸਾਨੂੰ ਆਪਣੀਆਂ ਕਮੀਆਂ ਹੀ ਸਭ ਤੋਂ ਵੱਡੀਆਂ ਲੱਗਦੀਆਂ ਨੇ, ਪਰ ਹੋ ਸਕਦਾ ਉਹੀ ਕਮੀ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਰੰਗ ਭਰ ਰਹੀ ਹੋਵੇ। ਇਸ ਲਈ ਆਪਣੇ ਆਪ ਨੂੰ ਘੱਟ ਨਾ ਸਮਝੋ, ਮੁਸਕਰਾਉਂਦੇ ਰਹੋ, ਸਿੱਖਦੇ ਰਹੋ ਅਤੇ ਜ਼ਿੰਦਗੀ ਨੂੰ ਦਿਲੋਂ ਕਹੋ, ਲਵ ਯੂ ਜ਼ਿੰਦਗੀ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

0: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਐਫਮਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਚਿਰ ਬਾਅਦ ਹੀ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਖਬਰਾਂ ਸੁਣੋਗੇ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਕਿਹਾ, ਖਾਦਾਂ ਨੂੰ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਵਿੱਚ ਲਿਜਾਇਆ ਜਾਵੇਗਾ। ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਕੇ ਢਾਇਆ। 73,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650 ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਬਗੀਚਿਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ, ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਖੇ 2 ਵੱਖ-ਵੱਖ ਮਾਮਲਿਆਂ 'ਚ 5 ਤਸਕਰਾਂ ਨੂੰ 1 AK-47 ਰਾਈਫਲ ਅਸਲੇ ਅਤੇ 30 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3 1-0 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ ਹੈ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਰੇਲਵੇ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਅੱਜ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖਾਦਾਂ ਨੂੰ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਵਿੱਚ ਲਿਜਾਇਆ ਜਾਵੇਗਾ। ਸ੍ਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ਵਿੱਚ ਖਾਦ ਦੀ 85% ਢੋਆ ਢੁਆਈ ਰੇਲਵੇ ਰਾਹੀਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੰਟੇਨਰਾਂ ਦੀ ਵਰਤੋਂ ਮਾਲ ਦੀ ਢੋਆ ਢੁਆਈ ਅਤੇ ਭੰਡਾਰ ਨੂੰ ਸਰਲ ਬਣਾਏਗੀ ਅਤੇ ਪੂਰੇ ਰੈਕ ਨੂੰ ਰੋਕੇ ਬਿਨਾਂ ਵੱਖੋ ਵੱਖ ਕੰਟੇਨਰਾਂ ਵਿੱਚ ਰੱਖਿਆ ਜਾ ਸਕੇਗਾ। ਪੰਜਾਬ ਸਰਕਾਰ ਨੇ ਆਪਣੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾ ਦਿੱਤੀ ਹੈ ਅਤੇ ਸੂਬੇ 'ਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 500 ਦਿਨ ਪੂਰੇ ਹੋਣ 'ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਨੇ ਵੀ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ।
1: ਹੁਣ ਤੱਕ ਸਰਕਾਰ ਨੇ 847 ਕਰੋੜ ਰੁਪਏ ਦੀ ਜਿਹੜੀ ਪ੍ਰੋਪਰਟੀ ਆ ਉਹ ਜ਼ਬਤ ਕੀਤੀ ਆ ਔਰ ਲੋਕਾਂ ਦੇ ਘਰ ਢਾਏ ਆ। ਜਿਹੜੇ ਡਰੱਗ ਸਮਗਲਰ ਸੀਗੇ, ਜਿਹੜੀ ਬਿਗ ਫਿਸ਼ ਸੀਗੀ, 73,000 ਬੰਦੇ ਜਿਹੜੇ ਹੈਗੇ ਆ ਟੋਟਲ ਜਿਹੜੇ ਹੁਣ ਤੱਕ ਫੜੇ ਗਏ ਆ। ਪੰਜਾਬ ਦਾ ਕਨਵਿਕਸ਼ਨ ਰੇਟ 89% ਆ, ਵਿਚ ਇਜ਼ ਹਾਈਐਸਟ ਇਨ ਦਾ ਕੰਟਰੀ। ਸਭ ਤੋਂ ਵੱਡੀ ਗੱਲ ਹੈ, ਜਦੋਂ ਕੋਈ ਲੋਕ ਲਹਿਰ ਬਣ ਜਾਏ ਮੂਵਮੈਂਟ, ਫਿਰ ਉਹਦੇ ਕਾਮਯਾਬ ਹੋਣ ਦੇ ਚਾਂਸਿਸ ਹੁੰਦੇ ਆ। ਇਹਦੇ ਜਿਹੜੇ 45,000 ਪਬਲਿਕ ਟਿਪ ਆਫਸ ਆਈ

0: ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ। 45,000 ਪਬਲਿਕ ਟੇਕ ਆਫਸ ਆਈਆਂ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ ਤੇ 22,800 ਅਰੈਸਟ ਹੋਈਆਂ ਉਹਦੇ ਕਰਕੇ। ਜਦੋਂ ਸਾਨੂੰ ਲੋਕਾਂ ਨੇ ਇਨਫੋਰਮੇਸ਼ਨ ਦਿੱਤੀ, VDC ਨੇ ਇਨਫੋਰਮੇਸ਼ਨ ਦਿੱਤੀ, ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਉਹਦੇ ਤੋਂ ਆਈ, NGO ਤੋਂ ਇਨਫੋਰਮੇਸ਼ਨ ਆਈ, ਔਰ 22,800 ਜਿਹੜੇ ਸਮਗਲਰ ਹੈ ਅਰੈਸਟ ਹੋਈਆਂ ਉਹਦੇ ਕਰਕੇ।
1: ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਪੰਜਾਬ 'ਚ ਤਸਕਰਾਂ ਤੋਂ 6,600 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਅਤੇ ਕੁਝ ਹੋਰਨਾਂ ਸੂਬਿਆਂ ਤੋਂ ਵੀ ਤਸਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ 10 ਜ਼ਿਲ੍ਹਿਆਂ ਸਮੇਤ ਸੂਬੇ ਭਰ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵੀ ਖੋਲ੍ਹੇ ਨੇ। ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਵਿਆਪਕ ਤੌਰ 'ਤੇ ਮਨਾ ਰਹੀ ਹੈ। ਅੱਜ ਚੰਡੀਗੜ੍ਹ ਵਿੱਚ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਦੱਸਿਆ ਕਿ ਸੰਤ ਰਵਿਦਾਸ ਜੀ ਦੇ ਜੀਵਨ ਫਲਸਫੇ ਅਤੇ ਬਰਾਬਰਤਾ ਦੇ ਸੁਨੇਹੇ ਨੂੰ ਵੱਧ ਤੋਂ ਵੱਧ ਪਸਾਰ ਲਈ ਸਾਲ ਭਰ ਚੱਲਣ ਵਾਲੇ ਵਿਸ਼ੇਸ਼ ਸਮਾਗਮਾਂ ਦੀ ਯੋਜਨਾ ਉਲੀਕੀ ਗਈ ਹੈ। ਇਹਨਾਂ ਸਮਾਗਮਾਂ ਦੇ ਲਈ ਪਹਿਲਾਂ ਹੀ 80 ਕਰੋੜ ਰੁਪਏ ਰਾਖਵੇਂ ਰੱਖੇ ਜਾ ਚੁੱਕੇ ਨੇ। ਉਨ੍ਹਾਂ ਦੱਸਿਆ ਕਿ ਇਹਨਾਂ ਸ਼ਾਨਦਾਰ ਸਮਾਗਮਾਂ ਦੀ ਯੋਜਨਾ ਪੜਾਅਵਾਰ ਢੰਗ ਨਾਲ ਉਲੀਕੀ ਗਈ ਹੈ ਅਤੇ ਸਾਲ ਭਰ ਜਾਰੀ ਰਹਿਣਗੇ। ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਆਧਾਰਿਤ ਸਕੂਲ ਪੱਧਰੀ ਮੁਕਾਬਲਿਆਂ ਤੋਂ ਇਲਾਵਾ 13,000 ਤੋਂ ਵੱਧ ਪਿੰਡਾਂ ਵਿੱਚ 30 ਮਿੰਟ ਦੀਆਂ ਡਾਕੂਮੈਂਟਰੀ ਫਿਲਮਾਂ ਦਿਖਾਈਆਂ ਜਾਣਗੀਆਂ। ਸਰਕਾਰ ਵੱਲੋਂ ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ। 6,50,000 ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ। ਅਗਸਤ ਮਹੀਨੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਰਨ ਫਾਰ ਇਕੁਅਲਿਟੀ ਮੈਰਾਥਨ ਅਤੇ ਸਤੰਬਰ 'ਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਸਾਈਕਲ ਰੈਲੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਵਿੱਚ ਸੂਬੇ ਭਰ ਵਿੱਚ 6,50,000 ਯਾਦਗਾਰੀ ਝੰਡੇ ਵੀ ਵੰਡੇ ਜਾਣਗੇ। 5 ਤੋਂ 8 ਅਕਤੂਬਰ ਦਰਮਿਆਨ ਵਾਰਾਣਸੀ, ਫਰੀਦਕੋਟ, ਬਠਿੰਡਾ ਅਤੇ ਜੰਮੂ ਤੋਂ ਸ਼ੁਰੂ ਹੋ ਕੇ 4 ਸ਼ੋਭਾ ਯਾਤਰਾਵਾਂ ਖੁਰਾਲਗੜ੍ਹ ਵਿਖੇ ਸਮਾਪਤ ਹੋਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਉਨ੍ਹਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੇ ਇਲਾਕੇ ਦੇ ਪਿੰਡ ਦਤਾਰਪੁਰ ਵਿਖੇ ਕਰੀਬ 123 ਕਰੋੜ ਰੁਪਏ ਦੀ ਲਾਗਤ ਨਾਲ ਕੰਢੀ ਨਹਿਰ ਦੇ ਕਾਇਆਕਲਪ ਤੋਂ ਬਾਅਦ ਕਈ ਵਿਕਾਸ ਪ੍ਰੋਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਇਹ ਗੱਲ ਕਹੀ। ਦਤਾਰਪੁਰ 'ਚ ਸ਼ਾਹ ਨਹਿਰ ਫੀਡਰ ਅਤੇ ਸ਼ਾਹ ਨਹਿਰ ਕੈਨਾਲ ਸਿਸਟਮ ਨਾਲ ਸੰਬੰਧਿਤ ਪ੍ਰੋਜੈਕਟਾਂ ਦਾ ਉਦਘਾਟਨ ਕਰਦਿਆਂ ਮੰਤਰੀ ਨੇ ਕਿਹਾ ਕਿ ਕੰਢੀ ਨਹਿਰ ਦੇ ਮੁੜ ਵਿਕਾਸ ਨਾਲ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਏਗਾ। ਉਨ੍ਹਾਂ ਦੱਸਿਆ ਕਿ ਇਹਨਾਂ ਪ੍ਰੋਜੈਕਟਾਂ ਨਾਲ ਲਗਭਗ 450 ਪਿੰਡਾਂ ਦੀ 1,35,000 ਏਕੜ ਜ਼ਮੀਨ ਨੂੰ ਨਹਿਰੀ ਸਿੰਜਾਈ ਦਾ ਲਾਭ ਮਿਲਣਾ ਸ਼ੁਰੂ ਹੋ ਜਾਏਗਾ। ਮੰਤਰੀ ਨੇ ਕਿਹਾ ਕਿ ਪਹਿਲਾਂ ਸਿਰਫ 26% ਨਹਿਰੀ ਪਾਣੀ ਹੀ ਵਰਤਿਆ ਜਾਂਦਾ ਸੀ, ਪਰ ਹੁਣ ਇਹ ਅੰਕੜਾ ਵੱਧ ਕੇ 86% ਤੋਂ ਵੱਧ ਹੋ ਗਿਆ। ਉਨ੍ਹਾਂ ਕਿਹਾ ਕਿ ਲਿਫਟ ਸਿੰਚਾਈ ਯੋਜਨਾਵਾਂ ਲਈ ਸੂਰਜੀ ਊਰਜਾ ਆਧਾਰਿਤ ਪ੍ਰਣਾਲੀਆਂ ਵੀ ਲਗਾਈਆਂ ਗਈਆਂ ਨੇ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਗੈਰ ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਉਨ੍ਹਾਂ ਪਾਸੋਂ ਇੱਕ ਹੱਥਗੋਲਾ, ਇੱਕ AK-47 ਰਾਈਫਲ, 2 ਆਟੋਮੈਟਿਕ ਹਥਿਆਰ ਅਤੇ 5 ਮੈਗਜ਼ੀਨ ਬਰਾਮਦ ਕੀਤੇ ਨੇ। ਇੱਕ ਹੋਰ ਮਾਮਲੇ ਵਿੱਚ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵਿੰਗ ਨੇ 2 ਕਾਰਕੁਨਾਂ ਨੂੰ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਸਰਹੱਦ ਪਾਰ ਤਸਕਰਾਂ ਨਾਲ ਜੁੜੇ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਉਹ ਸਰਹੱਦ 'ਤੇ ਵੱਖ ਵੱਖ ਥਾਵਾਂ ਤੋਂ ਹੈਰੋਇਨ ਦੀ ਖੇਪ ਇਕੱਠੀ ਕਰਨ ਅਤੇ ਪੰਜਾਬ ਭਰ ਵਿੱਚ ਦੂਜੀਆਂ ਧਿਰਾਂ ਨੂੰ ਪਹੁੰਚਾਉਣ 'ਚ ਸ਼ਾਮਲ ਸੀ। ਇਸ ਬਾਰੇ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਦੇ ਸੂਖਮ ਛੋਟੇ ਅਤੇ ਦਰਮਿਆਨੇ ਉੱਦਮ MSME ਮੰਤਰਾਲੇ ਅਧੀਨ ਲੁਧਿਆਣਾ ਦਾ ਕੌਮੀ SC/ST ਹੱਬ PHD ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਸਹਿਯੋਗ ਨਾਲ ਕੱਲ੍ਹ ਨੂੰ ਪਟਿਆਲਾ ਵਿਖੇ ਮੌਜੂਦਾ ਤੇਜਾਵਾਨ ਪੱਟੀਦਰ ਜਾਤਾਂ SC ਅਤੇ ਪੱਟੀਦਰਜ ਕਬੀਲਿਆਂ ST ਭਾਈਚਾਰੇ ਦੇ ਉੱਦਮੀਆਂ ਲਈ ਇੱਕ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰ ਰਿਹਾ। ਇਸ ਪ੍ਰੋਗਰਾਮ ਦਾ ਉਦੇਸ਼ ਸਵੈ ਰੁਜ਼ਗਾਰ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨਾ, ਵਪਾਰਕ ਮੌਕਿਆਂ ਨੂੰ ਵਧਾਉਣਾ ਅਤੇ SC/ST ਭਾਈਚਾਰੇ ਦੇ ਮੈਂਬਰਾਂ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਹਾਟਕਰ ਕੱਲ੍ਹ 15 ਅਤੇ 16 ਜੁਲਾਈ ਨੂੰ ਮੋਗਾ ਅਤੇ ਬਠਿੰਡਾ ਦਾ ਦੌਰਾ ਕਰ ਰਹੇ ਨੇ। ਇਸ ਦੌਰਾਨ ਉਹ ਔਰਤਾਂ ਦੀ ਸੁਰੱਖਿਆ, ਸ਼ਿਕਾਇਤ ਨਿਵਾਰਨ, ਲਿੰਗ ਸੰਵੇਦਨਸ਼ੀਲਤਾ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰਨਗੇ। ਚੇਅਰਪਰਸਨ ਕੱਲ੍ਹ ਦੁਪਹਿਰ 12:30 ਤੋਂ 2 ਵਜੇ ਤੱਕ ਮੋਗਾ ਨਗਰ ਨਿਗਮ ਦੇ ਕਮਿਊਨਿਟੀ ਹਾਲ ਅਤੇ 16 ਜੁਲਾਈ ਨੂੰ ਦੁਪਹਿਰ 12:00 ਤੋਂ 1:30 ਵਜੇ ਤੱਕ ਬਠਿੰਡਾ ਦੇ ਮਿੰਨੀ ਸਕੱਤਰੇ ਸਥਿਤ DC ਹਾਲ ਵਿੱਚ ਮਹਿਲਾ ਜਨ ਸੁਣਵਾਈ ਦੀ ਪ੍ਰਧਾਨਗੀ ਕਰਨਗੇ। ਇਸ ਜਨ ਸੁਣਵਾਈ ਵਿੱਚ ਮਹਿਲਾਵਾਂ ਨੂੰ ਆਪਣੀਆਂ ਸ਼ਿਕਾਇਤਾਂ ਪੇਸ਼ ਕਰਨ, ਸੰਸਥਾਗਤ ਸਹਾਇਤਾ ਪ੍ਰਾਪਤ ਕਰਨ ਅਤੇ ਸਮੇਂ ਸਿਰ ਨਿਵਾਰਨ ਲਈ ਮੰਚ ਮੁਹੱਈਆ ਕਰਵਾਇਆ ਜਾਵੇਗਾ। ਪਹਿਲਾਂ ਤੋਂ ਦਰਜ ਮਾਮਲਿਆਂ ਤੋਂ ਇਲਾਵਾ ਮੌਕੇ 'ਤੇ ਆਉਣ ਵਾਲੀਆਂ ਸ਼ਿਕਾਇਤਾਂ ਵੀ ਸਵੀਕਾਰ ਕੀਤੀਆਂ ਜਾਣਗੀਆਂ। ਚੇਅਰਪਰਸਨ ਬਠਿੰਡਾ 'ਚ ਕੇਂਦਰੀ ਜੇਲ੍ਹ ਦਾ ਦੌਰਾ ਵੀ ਕਰਨਗੇ ਅਤੇ ਹੋਰ ਪ੍ਰੋਗਰਾਮਾਂ 'ਚ ਵੀ ਸ਼ਿਰਕਤ ਕਰਨਗੇ। ਭਾਰਤੀ ਚੋਣ ਕਮਿਸ਼ਨ ਦੀਆਂ

ਜਨਤਾ ਮੁਤਾਬਕ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਤਹਿਤ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ BLOs ਵੱਲੋਂ ਘਰ ਘਰ ਜਾ ਕੇ ਸਮੂਹ ਵੋਟਰਾਂ ਨੂੰ ਗਣਨਾ ਫਾਰਮ ਵੰਡਣ ਮਗਰੋਂ ਫਾਰਮ ਵਾਪਸ ਪ੍ਰਾਪਤ ਕਰਕੇ ਮੋਬਾਈਲ ਐਪ ਰਾਹੀਂ ਕਈ ਬੂਥਾਂ 'ਤੇ 100% ਵੋਟਰਾਂ ਨੂੰ ਡਿਜੀਟਾਈਜ਼ ਕੀਤਾ ਜਾ ਚੁੱਕਿਆ। ਇਸ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਕਈ ਬੂਥਾਂ 'ਤੇ ਡਿਜੀਟਾਈਜੇਸ਼ਨ ਦਾ ਕੰਮ 100% ਮੁਕੰਮਲ ਹੋਣ ਮਗਰੋਂ ਨਾ ਮੌਜੂਦ ਦੂਜੀ ਥਾਂ ਤਬਦੀਲ ਹੋਏ ਮ੍ਰਿਤਕ ਅਤੇ ਦੂਹਰੀ ਐਂਟਰੀ ਵਾਲੇ ਵੋਟਰਾਂ ਦੀਆਂ ਸੂਚੀਆਂ ਜ਼ਿਲ੍ਹਾ ਕਪੂਰਥਲਾ ਦੀ ਅਧਿਕਾਰਤ ਵੈਬਸਾਈਟ kapoorthala.gov.in 'ਤੇ ਅਪਲੋਡ ਕੀਤੀਆਂ ਜਾ ਰਹੀਆਂ ਨੇ। ਉਹਨਾਂ ਲੋਕਾਂ ਨੂੰ ਇਸ ਸੂਚੀ ਦੀ ਜਾਂਚ ਜ਼ਰੂਰ ਕਰਨ ਦੀ ਅਪੀਲ ਕੀਤੀ। ਜੇਕਰ ਕੋਈ ਵੋਟਰ ਸਹੀ ਪਾਇਆ ਜਾਂਦਾ ਹੈ, ਯਾਨੀ ਉਸਦਾ ਨਾਮ ਗਲਤੀ ਨਾਲ ਇਸ ਸੂਚੀ ਵਿੱਚ ਦਰਜ ਹੋ ਗਿਆ, ਤਾਂ ਇਸ ਸੰਬੰਧੀ ਸੰਬੰਧਿਤ ਪੋਲਿੰਗ ਸਟੇਸ਼ਨ 'ਤੇ BLO ਜਾਂ ਸੰਬੰਧਿਤ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੂੰ 24 ਜੁਲਾਈ ਤੋਂ ਪਹਿਲਾਂ ਸੂਚਿਤ ਕੀਤਾ ਜਾ ਸਕਦਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ। ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਾਜ਼ਾ ਖਬਰਾਂ ਮਿਲਣ ਤੱਕ ਇੰਗਲੈਂਡ ਨੇ 38 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਬਣਾ ਲਈਆਂ ਸਨ। ਭਾਰਤੀ ਟੀਮ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਸਮੇਤ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਕਿਹਾ ਖਾਦਾਂ ਨੂੰ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਵਿੱਚ ਲਿਜਾਇਆ ਜਾਵੇਗਾ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਕੇ ਢਾਇਆ। 73,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਗੁਰੂਪ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਬਗੀਚੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ, ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਖੇ 2 ਵੱਖ ਵੱਖ ਮਾਮਲਿਆਂ 'ਚ 5 ਤਸਕਰਾਂ ਨੂੰ 1 AK-47 ਰਾਈਫਲ, ਅਸਲੇ ਅਤੇ 30 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

ਐਫਐਮ ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਦੋਸਤੋ ਵੈਲਕਮ ਬੈਕ ਕਰਦੇ ਹਾਂ ਜੀ ਇਸ ਤੁਹਾਡਾ, ਤੇ ਤੁਸੀਂ ਸੁਣ ਰਹੇ ਹੋ ਲਵ ਯੂ ਜ਼ਿੰਦਗੀ। ਮੈਂ ਹਾਂ ਤੁਹਾਡਾ ਆਪਣਾ ਦੋਸਤ ਮੇਜ਼ਬਾਨ ਜ਼ੋਰਾਵਰ ਸਿੰਘ। ਅੱਜ ਜ਼ੋਰਾਵਰ ਸਿੰਘ, ਉਮੀਦ ਹੈ ਕਿ ਹੁਣ ਤੱਕ ਦੇ ਗੀਤ ਨੇ ਤੁਹਾਡੇ ਚਿਹਰੇ 'ਤੇ ਮੁਸਕਾਨ ਜ਼ਰੂਰ ਲਿਆਈ ਹੋਏਗੀ। ਯਾਦ ਰੱਖੋ, ਜ਼ਿੰਦਗੀ ਹਰ ਰੋਜ਼ ਸਾਨੂੰ ਇੱਕ ਨਵਾਂ ਮੌਕਾ ਦਿੰਦੀ ਹੈ, ਕੁਝ ਸਿੱਖਣ ਦਾ, ਕੁਝ ਵੰਡਣ ਦਾ, ਅਤੇ ਸਭ ਤੋਂ ਵੱਧ ਦਿਲੋਂ ਜੀਣ ਦਾ। ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਜਿਹੜੇ ਲੋਕ ਉਮੀਦ ਦਾ ਦੀਵਾ ਜਗਾਈ ਰੱਖਦੇ ਨੇ, ਹਨੇਰੇ ਵੀ ਉਹਨਾਂ ਦਾ ਰਾਹ ਨਹੀਂ ਰੋਕ ਸਕਦੇ। ਬਿਲਕੁਲ ਸਹੀ ਗੱਲ ਹੈ। ਤਾਂ ਜੇ ਅੱਜ ਦਾ ਦਿਨ ਤੁਹਾਡੀ ਯੋਜਨਾ ਮੁਤਾਬਕ ਨਹੀਂ ਲੰਘਿਆ, ਇੱਕ ਵਾਰ ਫਿਰ ਤੋਂ ਕਹਿਣਾ ਕਿ ਫਿਕਰ ਨਾ ਕਰੋ, ਕਈ ਵਾਰ ਰਸਤੇ ਬਦਲ ਜਾਂਦੇ ਨੇ ਪਰ ਮੰਜ਼ਿਲ ਨਹੀਂ। ਚਲੋ ਇੱਕ ਵਾਰ ਫਿਰ ਮੁਸਕਰਾਹਟ ਨਾਲ ਅੱਗੇ ਵਧੀਏ, ਕਿਉਂਕਿ ਜ਼ਿੰਦਗੀ ਹਰ ਪਲ ਕਹਿੰਦੀ ਹੈ ਹੱਸੋ, ਸਿੱਖੋ, ਅੱਗੇ ਵਧੋ ਅਤੇ ਦਿਲੋਂ ਕਹੋ ਲਵ ਯੂ ਜ਼ਿੰਦਗੀ। ਹੁਣ ਵਾਰੀ ਹੈ ਇੱਕ ਹੋਰ ਖੂਬਸੂਰਤ ਗੀਤ ਦੀ, ਜੋ ਤੁਹਾਡੇ ਦਿਲ

ਇਹ ਕਹਾਣੀ ਹੈ ਮਾਝੇ ਦੀ ਦਲੇਰ ਕੁੜੀ ਦੀ, ਜਿਹਦਾ ਨਾਮ ਗੁਰਲੀਨ ਹੈ। ਗੁਰਲੀਨ ਦੀ ਕਹਾਣੀ। ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਗੁਰਲੀਨ ਨਾਮ ਦੀ ਇੱਕ ਕੁੜੀ ਰਹਿੰਦੀ ਸੀ। ਲੋਕ ਉਹਨੂੰ ਕਹਿੰਦੇ ਸਨ ਇਹ ਕੁੜੀ ਹੱਸਦੀ ਵੀ ਦਿਲੋਂ ਹੈ ਅਤੇ ਖੜਦੀ ਵੀ ਦਲੇਰੀ ਨਾਲ ਹੈ। ਗੁਰਲੀਨ ਦਾ ਇੱਕ ਅਸੂਲ ਸੀ, ਡਰ ਨੂੰ ਦਰਵਾਜ਼ੇ ਤੋਂ ਬਾਹਰ ਰੱਖੋ, ਹੌਂਸਲੇ ਨੂੰ ਘਰ ਅੰਦਰ ਬਿਠਾਓ। ਇੱਕ ਦਿਨ ਪਿੰਡ ਵਿੱਚ ਭਾਰੀ ਮੀਂਹ ਪੈ ਗਿਆ, ਗਲੀਆਂ ਵਿੱਚ ਪਾਣੀ ਭਰ ਗਿਆ, ਕਈ ਲੋਕ ਘਰਾਂ ਵਿੱਚ ਹੀ ਰਹਿ ਗਏ। ਗੁਰਲੀਨ ਨੇ ਸੋਚਿਆ ਜੇ ਮੈਂ ਵੀ ਸਿਰਫ ਵੇਖਦੀ ਰਹੀ ਤਾਂ ਫਾਇਦਾ ਕੀ। ਉਹਨੇ ਪਿੰਡ ਦੇ ਨੌਜਵਾਨਾਂ ਨੂੰ ਇਕੱਠਾ ਕਰ ਲਿਆ, ਕਿਸੇ ਨੂੰ ਬਜ਼ੁਰਗਾਂ ਦੀ ਮਦਦ ਲਈ ਭੇਜ ਦਿੱਤਾ ਅਤੇ ਕਿਸੇ ਨੂੰ ਬੱਚਿਆਂ ਨੂੰ ਸੁਰੱਖਿਅਤ ਥਾਂ ਪਹੁੰਚਾਉਣ ਲਈ ਅਤੇ ਕਿਸੇ ਨੂੰ ਰਸਤੇ ਸਾਫ਼ ਕਰਨ ਲਈ ਭੇਜ ਦਿੱਤਾ। ਕੰਮ ਕਰਦਿਆਂ ਇੱਕ ਮੁੰਡਾ ਹੱਸ ਕੇ ਕਹਿੰਦਾ, ਗੁਰਲੀਨ ਤੂੰ ਤਾਂ ਸਾਡੇ ਸਭ ਦੀ ਕਪਤਾਨ ਹੀ ਬਣ ਗਈ ਆ। ਗੁਰਲੀਨ ਵੀ ਹੱਸ ਕੇ ਬੋਲੀ, ਕਪਤਾਨ ਨਹੀਂ ਵੀਰ ਜੀ, ਮੈਂ ਤਾਂ ਸਿਰਫ ਸੀਟੀ ਵਜਾ ਰਹੀ ਹਾਂ, ਕੰਮ ਤਾਂ ਸਾਰੇ ਮਿਲ ਕੇ ਕਰ ਰਹੇ ਨੇ। ਸਾਰੇ ਖਿੜਖਿੜਾ ਕੇ ਖੁਸ਼ ਹੋ ਕੇ ਹੱਸਣ ਲੱਗ ਪਏ ਅਤੇ ਦੁੱਗਣੇ ਜੋਸ਼ ਨਾਲ ਕੰਮ ਵਿੱਚ ਲੱਗ ਗਏ। ਸ਼ਾਮ ਤੱਕ ਹਾਲਾਤ ਕਾਫੀ ਸੰਭਲ ਗਏ। ਪਿੰਡ ਦੇ ਇੱਕ ਬਜ਼ੁਰਗ ਨੇ ਗੁਰਲੀਨ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ, ਪੁੱਤ ਦਲੇਰੀ ਉੱਚੀ ਆਵਾਜ਼ ਨਾਲ ਨਹੀਂ, ਔਖੇ ਵੇਲੇ ਅੱਗੇ ਆ ਕੇ ਕੰਮ ਕਰਨ ਨਾਲ ਪਤਾ ਲੱਗਦੀ ਹੈ। ਗੁਰਲੀਨ ਮੁਸਕਰਾਈ ਅਤੇ ਕਹਿੰਦੀ, ਮਾਝੇ ਦੀਆਂ ਧੀਆਂ ਹਾਲਾਤਾਂ ਤੋਂ ਨਹੀਂ ਡਰਦੀਆਂ, ਹਾਲਾਤਾਂ ਨੂੰ ਸੰਭਾਲਣਾ ਸਿੱਖਦੀਆਂ ਨੇ। ਚਾਹੇ ਅਸੀਂ ਮਾਝੇ ਦੀਆਂ ਧੀਆਂ, ਮਾਲਵੇ ਦੀਆਂ, ਦੁਆਬੇ ਦੀਆਂ, ਅਤੇ ਚਾਹੇ ਅਸੀਂ ਪੁਆਧ ਦੀਆਂ, ਧੀਆਂ ਉਦੋਂ ਫਲਦੀਆਂ ਨੇ, ਫੁੱਲਦੀਆਂ ਨੇ ਜਦੋਂ ਸਮਾਜ ਉਹਨਾਂ ਨੂੰ ਜੀਣ ਦੇਵੇ। ਔਰ ਸਾਡੇ ਪੰਜਾਬ ਦਾ ਕਲਚਰ, ਪੰਜਾਬੀ ਕਲਚਰ ਸਭ ਤੋਂ ਰਿਚ ਮੰਨਿਆ ਜਾਂਦਾ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਦੀ, ਬੁੱਧ, ਜੈਨੀ, ਬੋਧੀ, ਕੋਈ ਰੱਬ ਨੂੰ ਮੰਨੇ, ਕੋਈ ਨਾ ਮੰਨੇ, ਇੱਥੇ ਸਾਰਿਆਂ ਨੂੰ ਅਧਿਕਾਰ ਹੈ ਖੁੱਲ੍ਹ ਕੇ ਜੀਣ ਦਾ। ਚਾਹੇ ਉਹ ਬੱਚਾ ਹੋਵੇ, ਬਜ਼ੁਰਗ ਹੋਵੇ, ਚਾਹੇ ਉਹ ਕੋਈ ਪਸ਼ੂ ਹੈ, ਜਾਨਵਰ ਹੈ, ਅਸੀਂ ਪੰਜਾਬੀ ਲੋਕ ਖੁੱਲ੍ਹੇ ਦਿਲ ਦੇ ਹਾਂ। ਅਸੀਂ ਖੁੱਲ੍ਹ ਕੇ ਜੀਂਦੇ ਹਾਂ ਔਰ ਜੀਣ ਦਿੰਦੇ ਹਾਂ। ਅਸੀਂ ਖੁੱਲ੍ਹ ਕੇ ਖਾਂਦੇ ਹਾਂ ਅਤੇ ਅਸੀਂ ਖੁੱਲ੍ਹ ਕੇ ਖਵਾਉਂਦੇ ਹਾਂ। ਐਵੇਂ ਤਾਂ ਨਹੀਂ ਗੱਲਾਂ ਬਣੀਆਂ, ਖਾਧਾ ਪੀਤਾ ਲਾਹੇਦਾ ਬਾਕੀ ਅਹਿਮਦ ਸ਼ਾਹਿਦਾ। ਸੋ ਇਹ ਦਲੇਰੀ ਝਲਕਦੀ ਹੈ ਔਰ ਮਾਝਾ ਹਮੇਸ਼ਾ ਇਹ ਨੰਬਰ 1 ਰਹਿ ਹੀ ਜਾਂਦਾ। ਵੈਸੇ ਕੰਪੀਟੀਸ਼ਨ ਲੱਗਿਆ ਰਹਿੰਦਾ, ਕੋਈ ਮਾਝਾ, ਮਾਲਵਾ, ਦੁਆਬਾ, ਪੁਆਧ, ਇਹ ਜਿੰਨੇ ਵੀ ਹੋਰ ਇਲਾਕੇ ਨੇ, ਸਾਡਾ ਨਾ ਕੰਪੀਟੀਸ਼ਨ ਲੱਗਿਆ ਰਹਿੰਦਾ ਕਿ ਕਿੰਨੇ ਜ਼ਿਆਦਾ ਪੋਜ਼ਿਟਿਵਿਟੀ ਦਿਖਾਉਣੀ ਹੈ। ਤੋ ਦਲੇਰੀ ਦਾ ਮਤਲਬ ਸਿਰਫ ਤਾਕਤ ਨਹੀਂ ਹੁੰਦਾ, ਸਗੋਂ ਔਖੇ ਸਮੇਂ ਵਿੱਚ ਸ਼ਾਂਤ ਰਹਿ ਕੇ ਸਹੀ ਫੈਸਲਾ ਲੈਣਾ ਅਤੇ ਦੂਜਿਆਂ ਦੀ ਮਦਦ ਲਈ ਅੱਗੇ ਆਉਣਾ। ਮੁਸਕਾਨ, ਹੌਂਸਲਾ ਅਤੇ ਸੇਵਾ ਦਾ ਜਜ਼ਬਾ, ਇਹੀ ਅਸਲੀ ਬਹਾਦਰੀ ਹੈ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਬੱਚਾ ਖੁਸ਼ ਹੋ ਗਿਆ। ਬੱਚੇ ਦੀ ਮੁਸਕਰਾਹਟ ਦੇਖ ਕੇ ਕੋਲ ਬੈਠਾ ਇੱਕ ਨੌਜਵਾਨ ਵੀ ਮੁਸਕਰਾ ਪਿਆ। ਉਹ ਦਫ਼ਤਰ ਪਹੁੰਚਿਆ ਤਾਂ ਉਹਨੇ ਆਪਣੇ ਸਾਥੀ ਦੀ ਮਦਦ ਕਰ ਦਿੱਤੀ। ਸ਼ਾਮ ਨੂੰ ਉਹ ਸਾਥੀ ਘਰ ਗਿਆ ਅਤੇ ਆਪਣੇ ਬੱਚਿਆਂ ਨਾਲ ਗੁੱਸਾ ਕਰਨ ਦੀ ਬਜਾਏ ਹੱਸ ਕੇ ਗੱਲਬਾਤ ਕੀਤੀ। ਅਗਲੇ ਦਿਨ ਉਹੀ ਬੀਬੀ ਫਿਰ ਉਸੇ ਕੁੜੀ ਨੂੰ ਮਿਲੀ ਅਤੇ ਕਹਿੰਦੀ, ਪੁੱਤ ਤੈਨੂੰ ਸ਼ਾਇਦ ਪਤਾ ਵੀ ਨਹੀਂ, ਕੱਲ੍ਹ ਤੇਰੀ ਇੱਕ ਮੁਸਕਾਨ ਨੇ ਮੇਰਾ ਸਾਰਾ ਹੀ ਦਿਨ ਬਦਲ ਦਿੱਤਾ। ਕੁੜੀ ਹੈ ਮੁਸਕਰਾ ਕੇ ਬੋਲੀ, ਫਿਰ ਤਾਂ ਕਮਾਲ ਹੋ ਗਿਆ, ਮੈਂ ਤਾਂ ਸਿਰਫ ਸਤਿ ਸ਼੍ਰੀ ਅਕਾਲ ਹੀ ਆਖੀ ਸੀ। ਦੋਵੇਂ ਖਿੜਖਿੜਾ ਕੇ ਮੁਸਕਰਾਉਣ ਲੱਗੇ ਅਤੇ ਹੱਸਣ ਲੱਗੇ। ਸਾਨੂੰ ਇਸ ਕਹਾਣੀ ਤੋਂ, ਖੂਬਸੂਰਤ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਦੋਸਤੋ, ਜ਼ਿੰਦਗੀ ਵਿੱਚ ਵੱਡੇ ਚਮਤਕਾਰ ਕਰਨ ਲਈ ਹਮੇਸ਼ਾ ਵੱਡੇ ਕੰਮ ਕਰਨ ਦੀ ਲੋੜ ਨਹੀਂ ਹੁੰਦੀ। ਕਈ ਵਾਰ ਇੱਕ ਮੁਸਕਾਨ, ਇੱਕ ਮਿੱਠਾ ਬੋਲ ਜਾਂ ਕਿਸੇ ਦੀ ਕੀਤੀ ਛੋਟੀ ਜਿਹੀ ਮਦਦ ਵੀ ਕਿਸੇ ਦੀ ਪੂਰੀ ਦੁਨੀਆ ਰੌਸ਼ਨ ਕਰ ਸਕਦੀ ਆ। ਅੱਜ ਮੈਨੂੰ ਬੜਾ ਖੂਬਸੂਰਤ ਲੱਗਾ, ਮੇਰੀ ਭੈਣ ਦੇ ਵਿਆਹ ਜਦੋਂ ਰਸਤੇ ਵਿੱਚ ਅਸੀਂ ਜਾ ਰਹੇ ਸੀ, ਇੱਕ ਅੰਕਲ ਨਾ ਪੈੱਨ ਵੇਚ ਰਹੇ ਸੀ ਸੜਕ 'ਤੇ, ਅਤੇ ਮੈਨੂੰ ਪੁੱਛਿਆ, ਕਹਿੰਦੀ ਪੈੱਨ ਲੈ ਲਾਂ? ਮੈਂ ਕਿਹਾ ਤੇਰੀ ਮੌਜ ਹੈ? ਕਹਿੰਦੀ ਉਹ ਭੀਖ ਨਹੀਂ ਮੰਗ ਰਿਹਾ, ਉਹ ਮਿਹਨਤ ਕਰ ਰਿਹਾ। ਅਤੇ ਉਹ ਭਾਵੇਂ ਪੈੱਨ 3-3 ਰੁਪਏ ਦੇ ਸੀ, ਅਤੇ ਉਹਨੇ 20 ਰੁਪਏ ਦੇ ਕੇ 2 ਪੈੱਨ ਲੈ ਲਏ। ਬੜੀ ਖੁਸ਼ ਹੋਈ, ਉਹਦੀ ਖੁਸ਼ੀ ਵੇਖ ਕੇ ਮੈਨੂੰ ਵੀ ਬੜੀ ਖੁਸ਼ੀ ਹੋਈ। ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ, ਯਾਦ ਰੱਖੋ, ਯਾਦ ਰੱਖਣ ਵਾਲੀਆਂ ਚੀਜ਼ਾਂ ਨੇ, ਚੰਗਿਆਈ ਕਦੇ ਵਿਅਰਥ ਨਹੀਂ ਜਾਂਦੀ, ਉਹ ਕਿਸੇ ਨਾ ਕਿਸੇ ਦਿਲ ਵਿੱਚ ਉਮੀਦ ਦਾ ਫੁੱਲ ਬਣ ਕੇ ਜ਼ਰੂਰ ਖਿੜਦੀ ਹੈ। ਮੁਸਕਰਾਉਂਦੇ ਰਹੋ, ਹੌਸਲਾ ਵੰਡਦੇ ਰਹੋ ਅਤੇ ਦਿਲੋਂ ਕਹੋ, ਲਵ ਯੂ ਜ਼ਿੰਦਗੀ।

ਸੋ ਦੋਸਤੋ ਐਫ ਐਮ ਬੈਂਡ 102.7 ਮੈਗਾ ਹਰਟਸ 'ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਅਤੇ ਸ਼ੋਅ ਤੁਸੀਂ ਇੰਜੋਏ ਕਰ ਰਹੇ ਸੀ ਲਵ ਯੂ ਜ਼ਿੰਦਗੀ ਅਤੇ ਆਓ ਫਿਰ ਅਸੀਂ ਵਾਅਦਾ ਕਰਦੇ ਹਾਂ ਕਿ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਅਸੀਂ ਆਪਸ ਦੇ ਵਿੱਚ ਸਾਂਝੀਆਂ ਕੀਤੀਆਂ ਯਾਨੀ ਕਿ ਜ਼ਿੰਦਗੀ ਜ਼ਿੰਦਾਬਾਦ ਜ਼ਰੂਰ ਕਹਿਣੀ ਆ ਔਰ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਸਾਰੀਆਂ ਪੋਜ਼ੀਟਿਵ ਚੀਜ਼ਾਂ ਜ਼ਰੂਰ ਲਿਖਣੀਆਂ ਤਾਂ ਕਿ ਜ਼ਿੰਦਗੀ ਹਮੇਸ਼ਾ ਸਾਡੀ ਹਸੀਨ ਬਣੀ ਰਹੇ ਔਰ ਜ਼ਿੰਦਾਬਾਦ ਬਣੀ ਰਹੇ ਅੱਜ ਜ਼ੋਰਾਵਰ ਸਿੰਘ ਨੂੰ ਦਿਓ ਹੁਣ ਤੁਸੀਂ ਇਜਾਜ਼ਤ ਫਿਰ ਤੋਂ ਮਿਲਾਂਗੇ ਅਸੀਂ ਤਦ ਤੱਕ ਲਈ ਸਤਿ ਸ੍ਰੀ ਅਕਾਲ ਨਮਸਕਾਰ।

नमस्कार, शाम दे 7 बज चुके ने। वेला हो गया एफएम न्यूज़ हेडलाइंस दा। रेलवे मंत्री अश्विनी वैष्णव ने रेलवे विच कई वड्डे सुधारां दा ऐलान कीता। कहा, खादा नूं हुण रवायती बंद माल गड्डियां दी बजाए विशेष तौर ते डिजाइन कीते कंटेनरां विच लिजाया जावेगा। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤਾ ਕੱਲ੍ਹ ਤੋਂ ਲਾਗੂ ਹੋਵੇਗਾ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਹਾਟਕਰ ਕੱਲ੍ਹ ਨੂੰ ਮੋਗਾ ਅਤੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਕੇ ਢਾਇਆ। 73,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਬਗੀਚੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੀਲਿਆਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਭਾਰਤ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨ ਉੱਦਮ MSME ਮੰਤਰਾਲੇ

ਟੀਮ ਲੁਧਿਆਣਾ ਦਾ ਕੌਮੀ ਐਸ ਐਸ ਸੀ ਐਸ ਟੀ ਹੱਬ ਕੱਲ ਨੂੰ ਪਟਿਆਲਾ ਵਿਖੇ ਐਸ ਸੀ ਐਸ ਟੀ ਭਾਈਚਾਰੇ ਦੇ ਉਦਮੀਆਂ ਲਈ ਇੱਕ ਉਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰ ਰਿਹਾ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਖੇ ਦੋ ਵੱਖ ਵੱਖ ਮਾਮਲਿਆਂ 'ਚ ਪੰਜ ਤਸਕਰਾਂ ਨੂੰ ਇੱਕ ਏ ਕੇ 47 ਰਾਈਫਲ ਅਸਲੇ ਅਤੇ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਪੰਜਾਬ ਵਿਜੀਲੈਂਸ ਬਿਊਰੋ ਨੇ ਮੋਰਿੰਡਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਅਵਤਾਰ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੋਂ ਕਾਬੂ ਕੀਤਾ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 3 ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

102.7 FM Rainbow ਤੇ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਮਦਨ ਮੋਹਨ ਕੋਹਲੀ ਜੀ ਦੇ ਬਾਰੇ, ਯਾਨੀ ਕਿ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਮਦਨ ਮੋਹਨ ਜੀ ਦੇ ਬਾਰੇ। 25 ਜੂਨ 1924 ਨੂੰ ਬਗਦਾਦ ਦੇ ਵਿੱਚ ਰਾਏ ਬਹਾਦੁਰ ਚੁੰਨੀਲਾਲ ਜੀ ਦੇ ਘਰ ਜਨਮੇ ਮਦਨ ਮੋਹਨ ਨੂੰ ਬਚਪਨ ਵਿੱਚ ਹੀ ਸੰਗੀਤ ਦਾ ਸ਼ੌਂਕ ਰਿਹਾ ਔਰ ਕਿਹਾ ਜਾਂਦਾ ਹੈ ਕਿ ਸੰਗੀਤ ਦੀ ਪ੍ਰੇਰਣਾ ਉਹਨਾਂ ਨੂੰ ਆਪਣੀ ਮਦਰ ਤੋਂ ਮਿਲੀ ਜੋ ਕਿ ਖੁਦ ਵੀ ਇੱਕ ਲੇਖਿਕਾ ਸਨ। 1943 ਦੇ ਵਿੱਚ ਮਦਨ ਸਾਹਿਬ ਦੇ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਜਿਹੜਾ ਆਰਮੀ ਦੇ ਵਿੱਚ ਜਾਣਾ ਚਾਹੀਦਾ ਤੇ ਮਦਨ ਜੀ ਨੇ ਆਪਣੇ ਪਿਤਾ ਦੀ ਜੇ ਕਹਿਣ ਤੇ ਆਰਮੀ ਜੁਆਇਨ ਕਰ ਲਈ, ਪਰ ਉਹਨਾਂ ਦਾ ਦਿਲ ਜਿਹੜਾ ਸੰਗੀਤ ਦੇ ਨਾਲ ਇਸ ਕਦਰ ਜੁੜਿਆ ਹੋਇਆ ਸੀ ਕਿ ਉਹ ਜ਼ਿਆਦਾ ਦੇਰ ਤੱਕ ਫੌਜ ਦੇ ਵਿੱਚ ਜਿਹੜਾ ਉਹ ਆਪਣੀਆਂ ਸੇਵਾਵਾਂ ਨਹੀਂ ਦੇ ਸਕੇ ਔਰ ਇਸੇ ਕਰਕੇ ਹੀ ਉਹ ਕੁਝ ਸਾਲਾਂ ਬਾਅਦ ਫੌਜ ਦੀ ਨੌਕਰੀ ਛੱਡ ਕੇ ਵਾਪਸ ਆ ਗਏ ਤੇ ਲਖਨਊ ਦੇ ਆਲ ਇੰਡੀਆ ਰੇਡੀਓ ਲਈ ਕੰਮ ਕਰਨ ਲੱਗੇ। ਇੱਥੇ ਹੀ ਉਹਨਾਂ ਦੀ ਮੁਲਾਕਾਤ ਉਸਤਾਦ ਫਯਾਜ਼ ਖਾਨ ਬੇਗਮ ਅਖਤਰ

ਮਦਨ ਮੋਹਨ ਜੀ ਐਕਟਰ ਬਣਨ ਦਾ ਸੁਪਨਾ ਲੈ ਕੇ ਮੁੰਬਈ ਆ ਗਏ, ਪਰ ਕਿਸਮਤ ਉਹਨਾਂ ਨੂੰ ਸੰਗੀਤਕ ਦੁਨੀਆ ਦੇ ਵਿੱਚ ਲੈ ਆਈ। ਮਦਨ ਮੋਹਨ ਜੀ ਨੇ ਕੁਝ ਸਮਾਂ ਐਸ ਡੀ ਬਰਮਨ, ਸ਼ਾਮ ਸੁੰਦਰ ਮਿਊਜ਼ਿਕ ਡਾਇਰੈਕਟਰ ਨੂੰ ਉਹਨਾਂ ਨੂੰ ਅਸਿਸਟ ਕੀਤਾ ਔਰ 1948 ਵਿੱਚ ਫਿਲਮ ਸ਼ਹੀਦ ਦੇ ਵਿੱਚ ਉਹਨਾਂ ਨੂੰ ਗਾਉਣ ਦਾ ਮੌਕਾ ਮਿਲਿਆ ਅਤੇ ਉਸ ਤੋਂ ਬਾਅਦ 1950 ਦੀ ਖੂਬਸੂਰਤ ਫਿਲਮ ਆਖ ਦੇ ਵਿੱਚ ਉਹਨਾਂ ਨੂੰ ਬਤੌਰ ਮਿਊਜ਼ਿਕ ਡਾਇਰੈਕਟਰ ਕੰਮ ਕਰਨ ਦਾ ਮੌਕਾ ਮਿਲਿਆ ਔਰ ਇਸ ਫਿਲਮ ਦਾ ਸੰਗੀਤ ਕਾਫੀ ਜ਼ਿਆਦਾ ਪ੍ਰਸਿੱਧ ਹੋਇਆ। ਉਸ ਤੋਂ ਬਾਅਦ ਉਹਨਾਂ ਨੂੰ 1952 ਦੀ ਫਿਲਮ ਖੂਬਸੂਰਤ, 1953 ਦੀ ਫਿਲਮ ਦਾਣਾ ਪਾਣੀ ਦੇ ਵਿੱਚ ਸੰਗੀਤ ਦੇਣ ਦਾ ਮੌਕਾ ਮਿਲਿਆ ਔਰ 1956 ਦੇ ਵਿੱਚ ਮਦਨ ਜੀ ਨੇ ਫਿਲਮ ਭਾਈ ਭਾਈ ਦੇ ਲਈ ਆਪਣਾ ਸੰਗੀਤ ਦਿੱਤਾ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਫਿਲਮੀ ਦੁਨੀਆ ਦੇ ਵਿੱਚ ਜਦੋਂ ਉਹਨਾਂ ਨੇ ਐਂਟਰੀ ਕੀਤੀ ਅਤੇ ਉਹ ਕਦਮ ਦਰ ਕਦਮ ਅੱਗੇ ਵੱਧਦੇ ਗਏ ਅਤੇ ਜਿਸ ਮੰਜ਼ਿਲ ਦੀ ਉਹਨਾਂ ਨੂੰ ਤਲਾਸ਼ ਸੀ, ਜਿਸ ਮੁਕਾਮ 'ਤੇ ਉਹ ਪਹੁੰਚਣਾ ਚਾਹੁੰਦੇ ਸੀ, ਹੌਲੀ ਹੌਲੀ ਉਸ ਮੁਕਾਮ ਦੇ ਉੱਪਰ ਪਹੁੰਚਣੇ ਲੱਗ ਪਏ ਅਤੇ ਹਰ ਇੱਕ ਸਰੋਤੇ ਦੇ, ਹਰ ਇੱਕ ਲਿਸਨਰ ਦੇ, ਹਰ ਇੱਕ ਦਰਸ਼ਕ ਦੇ ਦਿਲਾਂ ਦੇ ਉੱਪਰ ਜਿਹੜਾ ਉਹਨਾਂ ਦੀ ਮਿਊਜ਼ਿਕ ਦੀ ਜਿਹੜੀ ਆ ਖਾਸ ਛਾਪ ਬਣ ਗਈ।

102.7 FM ਰੇਨਬੋ ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਤੁਸੀਂ ਪ੍ਰੋਗਰਾਮ ਫਿਲਮੀ ਦੁਨੀਆ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਮਿਊਜ਼ਿਕ ਡਾਇਰੈਕਟਰ ਮਦਨ ਮੋਹਨ ਜੀ ਦੇ ਬਾਰੇ। ਸੋ ਗੀਤ ਤੋਂ ਪਹਿਲਾਂ ਮੈਂ ਦੱਸ ਰਿਹਾ ਸੀ ਕਿ ਕਿਵੇਂ ਮਦਨ ਸਾਹਿਬ ਜੀ ਨੂੰ ਫਿਲਮੀ ਦੁਨੀਆ ਦੇ ਵਿੱਚ ਐਂਟਰੀ ਮਿਲਦੀ ਹੈ, ਕਿਵੇਂ ਕਿਵੇਂ ਉਹ ਬਤੌਰ ਮਿਊਜ਼ਿਕ ਡਾਇਰੈਕਟਰ ਆਪਣਾ ਸਫ਼ਰ ਸ਼ੁਰੂ ਕਰਦੇ ਨੇ। ਸੋ ਇਹ ਮਦਨ ਸਾਹਿਬ ਦੇ ਸੰਗੀਤ ਦਾ ਹੀ ਕਮਾਲ ਹੈ ਕਿ ਤੁਸੀਂ 1950 ਤੋਂ ਲੈ ਕੇ 1960 ਦੇ ਦਸ਼ਕ ਦੀਆਂ ਹਿੰਦੀ ਫਿਲਮਾਂ ਦੀਆਂ ਜਿੰਨੀਆਂ ਵੀ ਫੇਮਸ ਜਾਂ ਹਿੱਟ ਗਜ਼ਲਾਂ ਸੁਣੋਗੇ ਉਹਨਾਂ ਦੇ ਵਿੱਚ 90% ਗਜ਼ਲਾਂ ਜਿਹੜੀਆਂ ਨੇ ਉਹਨਾਂ ਦਾ ਸੰਗੀਤ ਮਦਨ ਸਾਹਿਬ ਨੇ ਹੀ ਦਿੱਤਾ ਸੀ। ਸੋ ਮਦਨ ਜੀ ਨੇ ਹਰ ਇੱਕ ਗਾਇਕ ਦੇ ਕੋਲੋਂ ਉਸਦਾ ਬੈਸਟ ਗਵਾਇਆ, ਜਿਨ੍ਹਾਂ ਦੇ ਵਿੱਚੋਂ ਲਤਾ ਮੰਗੇਸ਼ਕਰ, ਆਸ਼ਾ ਭੋਸਲੇ, ਤਲਤ ਮਹਿਮੂਦ, ਮੁਹੰਮਦ ਰਫੀ, ਬੇਗਮ ਅਖਤਰ, ਕਿਸ਼ੋਰ ਕੁਮਾਰ ਵਰਗੇ ਦਿੱਗਜ ਗਾਇਕ ਸ਼ਾਮਲ ਸਨ। ਔਰ ਮਦਨ ਮੋਹਨ ਜੀ ਦੀਆਂ ਸੰਗੀਤ ਦੀਆਂ ਧੁਨਾਂ ਦੇ ਵਿੱਚ ਖਾਸ ਮਿਠਾਸ ਤੇ ਰੂਹਾਨੀ ਅਹਿਸਾਸ ਸੀ, ਜਿਨ੍ਹਾਂ ਨੇ ਹਰ ਇੱਕ ਨੂੰ ਆਪਣਾ ਦੀਵਾਨਾ ਬਣਾ ਦਿੱਤਾ।

102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੈ ਫਿਲਮੀ ਦੁਨੀਆ ਔਰ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ ਔਰ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ ਮਿਊਜ਼ਿਕ ਡਾਇਰੈਕਟਰ ਮਦਨ ਮੋਹਨ ਜੀ ਦੇ ਬਾਰੇ ਸੋ ਮਦਨ ਮੋਹਨ ਸਾਹਿਬ ਅਤੇ ਲਤਾ ਮੰਗੇਸ਼ਕਰ ਦੀ ਜੁਗਲਬੰਦੀ ਕਾਫੀ ਜ਼ਿਆਦਾ ਪਸੰਦ ਕੀਤੀ ਗਈ ਔਰ ਲਤਾ ਜੀ ਦੇ ਬਹੁਤ ਸਾਰੇ ਹਿੱਟ ਗੀਤਾਂ ਦੇ ਵਿੱਚ ਜਿਹੜਾ ਸੰਗੀਤ ਉਹ ਮਦਨ ਸਾਹਿਬ ਦਾ ਰਿਹਾ ਸੋ ਉਹਨਾਂ ਦੀਆਂ ਬਿਹਤਰੀਨ ਗਜ਼ਲਾਂ ਕਾਰਨ ਹੀ ਲਤਾ ਜੀ ਨੇ ਮਦਨ ਸਾਹਿਬ ਨੂੰ ਸੰਗੀਤ ਦਾ ਬੇਤਾਜ ਬਾਦਸ਼ਾਹ ਕਿਹਾ ਸੋ ਇੱਕ ਵਾਰ ਮਸ਼ਹੂਰ ਸੰਗੀਤਕਾਰ ਨੁਸ਼ਾਦ ਸਾਹਿਬ ਜੀ ਨੇ ਇੰਨੀ ਜ਼ਿਆਦਾ ਮਦਨ ਸਾਹਿਬ ਤੋਂ ਇੰਪ੍ਰੈਸ ਹੋਏ ਤਾਂ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਕਹਿ ਦਿੱਤਾ ਕਿ ਮਦਨ ਸਾਹਿਬ ਦੇ ਸੰਗੀਤ ਦੇ ਨਾਲ ਸਜੇ ਫਿਲਮ ਅਨਪੜ੍ਹ ਦੇ ਜਿੰਨੇ ਵੀ ਫਿਲਮੀ ਗੀਤ ਸਨ ਉਹ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਸੋ ਇਹਨਾਂ ਦੇ ਵਿੱਚ ਇੱਕ ਗੀਤ ਸੀ ਪਿਆਰ ਕੀ ਆਬਰੂ ਅਤੇ ਆਪ ਕੀ ਨਜ਼ਰੋਂ ਨੇ ਸਮਝਾ ਉਹਨਾਂ ਨੇ ਇਹ ਕਿਹਾ ਕਿ ਨੁਸ਼ਾਦ ਸਾਹਿਬ ਨੇ ਕਿ ਮੈਂ ਆਪਣਾ ਪੂਰਾ ਸੰਗੀਤ ਇਸ ਫਿਲਮ ਦੇ ਗੀਤ ਸੰਗੀਤ ਦੇ ਉੱਪਰ ਕੁਰਬਾਨ ਕਰ ਸਕਦਾ ਹੈ ਸੋ ਇਹ ਖਾਸੀਅਤ ਸੀ ਮਦਨ ਮੋਹਨ ਸਾਹਿਬ ਦੀ ਇਹ ਆਪਣੇ ਸੰਗੀਤ ਦੇ ਨਾਲ ਆਪਣੀ ਮਿਊਜ਼ਿਕ ਦੀਆਂ ਧੁਨਾਂ ਦੇ ਨਾਲ ਹਰ ਕਿਸੇ ਦੇ ਦਿਲ ਦੇ ਵਿੱਚ ਉਹ ਕਰ ਗਏ

ਮਦਨ ਮੋਹਨ ਸਾਹਿਬ ਦਾ ਸੰਗੀਤ ਤਾਂ ਬੇਹੱਦ ਮਕਬੂਲ ਹੋ ਰਿਹਾ ਸੀ, ਪਰ ਉਹਨਾਂ ਨੂੰ ਅਜੇ ਤੱਕ ਕਿਸੇ ਵੀ ਅਵਾਰਡ ਦੇ ਨਾਲ ਨਵਾਜ਼ਿਆ ਨਹੀਂ ਗਿਆ ਸੀ। ਖਾਸ ਤੌਰ 'ਤੇ ਜਦੋਂ ਉਹਨਾਂ ਦੀ ਫਿਲਮ ਵੋ ਕੌਨ ਥੀ ਆਈ, ਜਿਸ ਦੇ ਕਿ ਗੀਤ ਬਹੁਤ ਜ਼ਿਆਦਾ ਪਸੰਦ ਕੀਤੇ ਗਏ, ਪਰ ਅਵਾਰਡ ਨਾ ਮਿਲਣ ਕਰਕੇ ਮਦਨ ਸਾਹਿਬ ਜੀ ਕਾਫ਼ੀ ਨਿਰਾਸ਼ ਰਹਿਣ ਲੱਗੇ। ਫਿਰ ਜਦੋਂ ਲਤਾ ਮੰਗੇਸ਼ਕਰ ਨੇ ਉਹਨਾਂ ਨਾਲ ਇਸ ਗੱਲ ਦਾ ਅਫਸੋਸ ਕੀਤਾ ਕਿ ਤਾਂ ਉਹਨਾਂ ਨੇ ਲਤਾ ਜੀ ਨੂੰ ਕਿਹਾ ਕਿ ਮੇਰੇ ਲਈ ਸਭ ਤੋਂ ਵੱਡਾ ਅਵਾਰਡ ਇਹੀ ਹੈ ਕਿ ਲਤਾ ਵਰਗੀ ਵੱਡੀ ਗਾਇਕਾ ਮੇਰੇ ਨਾਲ ਕੰਮ ਕਰ ਰਹੀ ਨੇ ਔਰ ਮੇਰੇ ਲਈ ਜਿਹੜਾ ਉਹ ਗੀਤ ਗਾ ਰਹੇ ਨੇ, ਸੋ ਮੇਰੇ ਲਈ ਇਹ ਸਭ ਤੋਂ ਵੱਡਾ ਅਵਾਰਡ ਹੈ। ਸੋ ਬਾਕੀ ਉਹਨਾਂ ਦਾ ਸਭ ਤੋਂ ਵੱਡਾ ਅਵਾਰਡ ਇਹੀ ਹੈ ਕਿ ਲੋਕ ਅੱਜ ਵੀ ਉਹਨਾਂ ਨੂੰ ਪਿਆਰ ਨਾਲ ਯਾਦ ਕਰ ਰਹੇ ਨੇ ਔਰ ਹਮੇਸ਼ਾ ਆਪਣੇ ਚੋਣ ਵਾਲਿਆਂ ਦੀ ਦਿਲਾਂ ਦੇ ਵਿੱਚ ਉਹ ਬਣੇ ਰਹਿਣਗੇ।

107 MHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ FIFA ਵਰਲਡ ਕੱਪ 2026 ਦੀ ਹਾਈਲਾਈਟਸ ਸਾਡੇ ਦਿੱਲੀ ਕੇਂਦਰ ਤੋਂ।

102.7 FM Rainbow ਤੇ ਪ੍ਰੋਗਰਾਮ ਫਿਲਮੀ ਦੁਨੀਆ ਦਾ ਆਗਾਜ਼ ਇੱਕ ਵਾਰ ਫੇਰ ਤੋਂ ਹੋਣ ਜਾ ਰਿਹਾ ਤੇ ਫਿਲਮੀ ਦੁਨੀਆ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਮਦਨ ਸਾਹਿਬ ਦੇ ਬਾਰੇ, ਮਿਊਜ਼ਿਕ ਡਾਇਰੈਕਟਰ ਮਦਨ ਜੀ। ਮਦਨ ਮੋਹਨ ਜੀ ਆਪਣੇ ਫਿਲਮੀ ਕਰੀਅਰ ਦੇ ਵਿੱਚ ਉਹਨਾਂ ਨੇ ਬਿਹਤਰੀਨ ਗੀਤ ਦਿੱਤੇ ਔਰ ਉਹਨਾਂ ਗੀਤਾਂ ਦੇ ਕਰਕੇ ਹੀ ਉਹਨਾਂ ਨੂੰ ਜਿਹੜਾ ਸੰਗੀਤ ਜਗਤ ਦੇ ਵਿੱਚ ਗਜ਼ਲਾਂ ਦਾ ਸ਼ਹਿਜ਼ਾਦਾ ਬੇਤਾਜ਼ ਬਾਦਸ਼ਾਹ ਕਹਿ ਕੇ ਜਿਹੜਾ ਉਹਨਾਂ ਨੂੰ ਸੰਬੋਧਿਤ ਕੀਤਾ ਗਿਆ ਔਰ ਆਪਣੇ ਮਿਊਜ਼ਿਕ ਦੇ ਜ਼ਰੀਏ ਉਹ ਜਿਹੜਾ ਆਪਣੇ ਚੋਣ ਵਾਲਿਆਂ ਦੇ ਮਨਾਂ ਦੇ ਉੱਪਰ ਦਿਲਾਂ ਦੇ ਉੱਪਰ ਇਸ ਕਦਰ ਘਰ ਕਰਕੇ ਕਿ ਅੱਜ ਵੀ ਉਹਨਾਂ ਦੇ ਸੰਗੀਤ ਦੇ ਵਿੱਚ ਸਜੇ ਹੋਏ ਗੀਤ ਹਰ ਕਿਸੇ ਦੀ ਜ਼ੁਬਾਨ ਦੇ ਉੱਪਰ ਗੁਣਗੁਣਾਏ ਜਾਂਦੇ ਨੇ। ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆਪਣਾ ਸੰਗੀਤ ਦੇਣ ਵਾਲੇ ਮਦਨ ਸਾਹਿਬ ਨੂੰ ਫਿਲਮ ਦਸਤਕ ਦੇ ਲਈ ਬੈਸਟ ਡਾਇਰੈਕਟਰ ਦਾ ਨੈਸ਼ਨਲ ਅਵਾਰਡ ਮਿਲਿਆ ਔਰ ਫਿਲਮ ਜਹਾਂ ਆਰਾ ਦਾ ਫੇਮਸ ਗੀਤ ਐ ਸਨਮ ਆਜ ਯੇ ਕਸਮ ਖਾਏ ਆਲ ਇੰਡੀਆ ਰੇਡੀਓ ਦੇ ਲਈ ਸਿਗਨੇਚਰ ਟਿਊਨ ਬਣਿਆ। ਪਰ ਆਖੀਰ 14 ਜੁਲਾਈ 1975 ਨੂੰ ਸੰਗੀਤ ਦੇ ਇਸ ਬੇਤਾਜ ਬਾਦਸ਼ਾਹ ਤੇ ਗਜ਼ਲਾਂ ਦੇ ਸ਼ਹਿਜ਼ਾਦੇ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਮਦਨ ਸਾਹਿਬ ਦੀ ਡੈਥ ਤੋਂ ਬਾਅਦ ਫਿਲਮ ਲੈਲਾ ਮਜਨੂ ਤੇ ਮੌਸਮ ਰਿਲੀਜ਼ ਹੋਈਆਂ ਤੇ ਉਹਨਾਂ ਦੀ ਮੌਤ ਤੋਂ 29 ਸਾਲਾਂ ਬਾਅਦ 2004 ਦੀ ਸੁਪਰ ਹਿੱਟ ਫਿਲਮ ਵੀਰ ਜ਼ਾਰਾ ਦੇ ਵਿੱਚ ਵੀ ਮਦਨ ਮੋਹਨ ਜੀ ਦਾ ਸੰਗੀਤ ਇਸਤੇਮਾਲ ਕੀਤਾ ਗਿਆ। ਸੋ ਮਦਨ ਮੋਹਨ ਜੀ ਨੇ ਹਿੰਦੀ ਸਿਨੇਮਾ ਦੇ ਲਈ ਬੇਹੱਦ ਖੂਬਸੂਰਤ ਸੰਗੀਤ ਦੇ ਨਾਲ ਸਜੇ ਹੋਏ ਗੀਤ ਦਿੱਤੇ ਜਿਨ੍ਹਾਂ ਦੀ ਤਾਜ਼ਗੀ ਜਿਹੜੀ ਹੈ ਅੱਜ ਵੀ ਬਰਕਰਾਰ ਰਹੀ। ਸੋ ਉਹਨਾਂ ਦੇ ਸੰਗੀਤਿਕ ਸਫ਼ਰ ਦੇ ਵਿੱਚੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਤੁਹਾਡੇ ਇਰਾਦੇ ਨੇਕ ਹੋਣ, ਜੇਕਰ ਤੁਸੀਂ ਕੁਝ ਕਰ ਗੁਜ਼ਰਨ ਦਾ ਜਜ਼ਬਾ ਰੱਖਦੇ ਹੋ ਕਿ ਤਮਾਮ ਮੁਸ਼ਕਲਾਂ ਮੁਸੀਬਤਾਂ ਦੇ ਬਾਵਜੂਦ ਵੀ ਤੁਸੀਂ ਆਪਣੀ ਉਸ ਮੰਜ਼ਿਲ ਤੱਕ ਜ਼ਰੂਰ ਪਹੁੰਚੋਗੇ ਜਿਸ ਮੰਜ਼ਿਲ ਤੱਕ ਤੁਸੀਂ ਪਹੁੰਚਣ ਦਾ ਸੁਪਨਾ ਲਿਆ, ਜਿਸ ਮੰਜ਼ਿਲ ਵੱਲ ਤੁਸੀਂ ਜਾਣਾ ਚਾਹੁੰਦੇ ਹੋ। ਇਹ ਆਖਰੀ ਗੀਤ, ਇਸ ਤੋਂ ਬਾਅਦ ਅਗਲੇ ਖੂਬਸੂਰਤ ਸਫ਼ਰ ਯਾਨੀ ਕਿ ਅਗਲੇ ਕਿਸੇ ਖਾਸ ਸ਼ਖਸੀਅਤ ਦੀ ਜ਼ਿੰਦਗੀ ਦੇ ਉੱਪਰ ਆਧਾਰਿਤ ਪ੍ਰੋਗਰਾਮ ਫਿਲਮੀ ਦੁਨੀਆਂ ਦੇ ਵਿੱਚ ਗੱਲਾਂਬਾਤਾਂ ਹੋਣੀਆਂ। ਤਦ ਤੱਕ ਇਹ ਗੀਤ ਇੰਜੋਏ ਕਰਦੇ ਹਾਂ ਮੁਹੰਮਦ ਰਫੀ ਦੀ ਖੂਬਸੂਰਤ ਆਵਾਜ਼ ਦੇ ਵਿੱਚ ਔਰ ਇਸ ਗੀਤ ਤੋਂ ਬਾਅਦ ਮਿਲਦੇ ਹਾਂ ਅਗਲੀ ਸ਼ਖਸੀਅਤ ਦੀ ਜ਼ਿੰਦਗੀ ਦੇ ਬਾਰੇ ਗੱਲਾਂਬਾਤਾਂ ਲੈ ਕੇ।

102.7 FM ਰੇਨਬੋ ਨਿਊਜ਼ ਓਨ AIR ਐਪ ਤੇ ਪ੍ਰੋਗਰਾਮ ਫਿਲਮੀ ਦੁਨੀਆ ਦਾ ਆਨੰਦ ਮਾਣ ਰਹੇ ਹੋ ਤੁਸੀਂ ਆਪਣੇ ਦੋਸਤ ਲਲਿਤ ਦੇ ਨਾਲ ਤੇ ਮਦਨ ਮੋਹਨ ਜੀ ਤੋਂ ਬਾਅਦ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਬਾਲੀਵੁੱਡ ਦੇ ਇੱਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਜਿਸ ਨੇ ਕਲਾਸੀਕਲ ਮਿਊਜ਼ਿਕ ਤੇ ਕਵਾਲੀ ਵਿੱਚ ਬੇਮਿਸਾਲ ਪਕੜ ਬਣਾਈ ਜਿਸ ਨੇ ਬਾਲੀਵੁੱਡ ਇੰਡਸਟਰੀ ਨੂੰ ਬਿਹਤਰੀਨ ਗੀਤ ਦਿੱਤੇ ਅਜਿਹਾ ਸੰਗੀਤਕਾਰ ਜਿਸ ਨੇ ਸੁਰਾਂ ਨਾਲ ਨਾ ਸਿਰਫ ਉਹਨਾਂ ਨੂੰ ਸਜਾਇਆ ਉਹਨਾਂ ਨੂੰ ਗੀਤਾਂ ਨੂੰ ਬਲਕਿ ਅਹਿਸਾਸਾਂ ਨੂੰ ਇੱਕ ਨਵੀਂ ਜ਼ੁਬਾਨ ਦਿੱਤੀ ਜੀ ਹਾਂ ਅੱਜ ਗੱਲ ਹੋਵੇਗੀ ਐਕਟਰ ਪ੍ਰੋਡਿਊਸਰ ਡਾਇਰੈਕਟਰ ਰਾਕੇਸ਼ ਰੋਸ਼ਨ ਅਤੇ ਮਿਊਜ਼ਿਕ ਡਾਇਰੈਕਟਰ ਰਾਜੇਸ਼

ਰਿਸ਼ ਰੋਸ਼ਨ ਦੇ ਫਾਦਰ ਅਤੇ ਐਕਟਰ ਰਿਤਿਕ ਰੋਸ਼ਨ ਦੇ ਦਾਦਾ, ਮਹਾਨ ਸੰਗੀਤਕਾਰ ਰੋਸ਼ਨ ਲਾਲ ਨਾਗਰਥ, ਯਾਨੀ ਕਿ ਸਾਡੇ ਰੋਸ਼ਨ ਜੀ ਦੇ ਬਾਰੇ। ਅੱਜ ਹੀ ਦੇ ਦਿਨ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਜਨਮੇ ਰੋਸ਼ਨ ਜੀ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ ਰਿਹਾ, ਪਰ ਉਹਨਾਂ ਦਾ ਫਿਲਮੀ ਸਫ਼ਰ ਬਹੁਤ ਹੀ ਜ਼ਿਆਦਾ ਸੰਘਰਸ਼ਪੂਰਨ ਰਿਹਾ। ਔਰ ਰੋਸ਼ਨ ਜੀ ਦੇ ਇਸੇ ਸੰਘਰਸ਼ਪੂਰਨ ਫਿਲਮੀ ਸਫ਼ਰ ਦੇ ਬਾਰੇ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਣਗੀਆਂ, ਨਾਲ ਦੀ ਨਾਲ ਉਹਨਾਂ ਦੇ ਫਿਲਮੀ ਸਫ਼ਰ ਔਰ ਨਾਲ ਦੀ ਨਾਲ ਉਹਨਾਂ ਦੇ ਗੀਤਾਂ ਦੇ ਨਾਲ, ਉਹਨਾਂ ਦੇ ਮਿਊਜ਼ਿਕ ਦੇ ਨਾਲ ਸਜੇ ਹੋਏ ਖੂਬਸੂਰਤ ਗੀਤ ਤੁਹਾਡੇ ਤੱਕ ਪਹੁੰਚਾਏ ਜਾਣਗੇ। ਆਓ ਸੁਣਦੇ ਹਾਂ ਫਿਲਮ ਚਿੱਤਰਲੇਖਾ ਦੇ ਵਿੱਚੋਂ ਮੁਹੰਮਦ ਰਫ਼ੀ ਦੀ ਆਵਾਜ਼ ਦੇ ਵਿੱਚ ਗਾਇਆ ਇਹ ਖੂਬਸੂਰਤ ਗੀਤ।

ਆਪਣੇ ਨਾਂ ਵਾਂਗ ਹੀ ਰੋਸ਼ਨ ਜੀ ਨੇ ਹਿੰਦੀ ਸਿਨੇਮਾ ਨੂੰ ਰੋਸ਼ਨ ਕੀਤਾ ਅਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ। ਰੋਸ਼ਨ ਜੀ ਨੇ ਲਖਨਊ ਦੇ ਪ੍ਰਸਿੱਧ ਮੈਰਿਸ ਕਾਲਜ ਆਫ ਮਿਊਜ਼ਿਕ ਵਿਖੇ ਪੰਡਿਤ ਐਸ ਐਨ ਰਤਨ ਸ਼ੰਕਰ ਤੋਂ ਸ਼ੁਰੂਆਤੀ ਸੰਗੀਤ ਤਾਲੀਮ ਹਾਸਿਲ ਕੀਤੀ ਔਰ ਉਸ ਤੋਂ ਬਾਅਦ ਪ੍ਰਸਿੱਧ ਸਰੋਦ ਵਾਦਕ ਉਸਤਾਦ ਅਲਾਉਦੀਨ ਖਾਨ ਤੋਂ ਇੰਸਟਰੂਮੈਂਟ ਵਜਾਉਣ ਦੀ ਤਾਲੀਮ ਹਾਸਿਲ ਕੀਤੀ। ਰੋਸ਼ਨ ਜੀ ਨੂੰ 1940 ਦੇ ਵਿੱਚ ਦਿੱਲੀ ਆਲ ਇੰਡੀਆ ਰੇਡੀਓ ਵਿੱਚ ਬਤੌਰ ਸੰਗੀਤਕਾਰ ਕੰਮ ਕਰਨ ਦਾ ਮੌਕਾ ਮਿਲਦਾ ਹੈ ਅਤੇ 1948 ਵਿੱਚ ਰੋਸ਼ਨ ਸਾਹਿਬ ਨੇ ਅਨਿਲ ਵਿਸ਼ਵਾਸ ਜੀ ਦੇ ਕਹਿਣ 'ਤੇ ਮਾਇਆ ਨਗਰੀ ਮੁੰਬਈ ਦਾ ਰੁੱਖ ਕਰਨਾ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਮੁੰਬਈ ਪਹੁੰਚ ਕੇ ਵੀ ਉਹਨਾਂ ਦਾ ਜਿਹੜਾ ਸਫ਼ਰ ਹੈ, ਜ਼ਿੰਦਗੀ ਦਾ ਸਫ਼ਰ ਹੈ, ਫਿਲਮੀ ਸਫ਼ਰ ਹੈ, ਉਹ ਕਾਫ਼ੀ ਸੰਘਰਸ਼ਪੂਰਨ ਰਿਹਾ। ਇਹ ਸਫ਼ਰ ਕਿਵੇਂ ਦਾ ਰਿਹਾ ਦੱਸਾਂਗਾ ਇਸ ਗੀਤ ਤੋਂ ਬਾਅਦ। 102.7 FM ਰੇਨਬੋ 'ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ ਆਪਣੇ ਦੋਸਤ ਲਲਿਤ ਦੇ ਨਾਲ।

ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਰੋਸ਼ਨ ਲਾਲ ਨਾਗਰਥ ਯਾਨੀ ਕਿ ਰੋਸ਼ਨ ਜੀ ਦੇ ਬਾਰੇ। ਸੋ ਗੀਤ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਮੁੰਬਈ ਦੇ ਵਿੱਚ ਰੋਸ਼ਨ ਜੀ ਦਾ ਸ਼ੁਰੂਆਤੀ ਸਫ਼ਰ ਕਾਫ਼ੀ ਸੰਘਰਸ਼ਪੂਰਨ ਰਿਹਾ। ਕਾਫ਼ੀ ਸੰਘਰਸ਼ ਤੋਂ ਬਾਅਦ ਉਹਨਾਂ ਨੂੰ ਫਿਲਮਾਂ ਦੇ ਵਿੱਚ ਸੰਗੀਤ ਦੇਣ ਦਾ ਮੌਕਾ ਮਿਲਿਆ ਅਤੇ ਉਹਨਾਂ ਦੀਆਂ ਸੰਗੀਤ ਦੇ ਨਾਲ ਸਜੀਆਂ ਹੋਈਆਂ ਧੁਨਾਂ ਵਿੱਚ ਸ਼ਾਸਤਰੀ ਸੰਗੀਤ ਦੀ ਮਿਠਾਸ, ਲੋਕ ਸੰਗੀਤ ਦੀ ਸਾਦਗੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਰੂਹਾਨੀਅਤ ਦਾ ਅਨੋਖਾ ਮਿਲਾਪ ਸੀ। ਅਤੇ ਇਸੇ ਸੰਘਰਸ਼ਪੂਰਨ ਸਫ਼ਰ ਦੌਰਾਨ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਕੇਦਾਰ ਸ਼ਰਮਾ ਜੀ ਦੇ ਨਾਲ। ਸੋ ਕੇਦਾਰ ਜੀ ਨੇ ਰੋਸ਼ਨ ਜੀ ਨੂੰ 1949 ਦੀ ਫਿਲਮ ਨੇਕੀ ਔਰ ਬਦੀ ਦੇ ਲਈ ਬਤੌਰ ਸੰਗੀਤਕਾਰ ਜਿਹੜਾ ਆ ਉਹ ਕੰਮ ਕਰਨ ਦਾ ਮੌਕਾ ਦਿੱਤਾ। ਹਾਲਾਂਕਿ ਇਹ ਫਿਲਮ ਜਿਹੜੀ ਆ ਕੁਝ ਖਾਸ ਜ਼ਿਆਦਾ ਕਮਾਲ ਨਹੀਂ ਦਿਖਾ ਪਾਈ, ਪਰ ਕੇਦਾਰ ਸ਼ਰਮਾ ਜੀ ਨੇ ਇਹ ਜਾਣ ਲਿਆ ਸੀ ਕਿ ਰੋਸ਼ਨ ਜੀ ਦੇ ਸੰਗੀਤ ਦੇ ਵਿੱਚ ਕੁਝ ਤਾਂ ਜਾਦੂ ਹੈ ਔਰ ਅੱਗੇ ਜਾ ਕੇ ਇਹਨਾਂ ਦੇ ਸੰਗੀਤ ਦੇ ਵਿੱਚ ਬਹੁਤ ਸਾਰੇ ਗੀਤ ਜਿਹੜੇ ਨੇ ਉਹ ਬਣਨਗੇ। ਸੋ ਇਸੇ ਕਰਕੇ ਹੀ ਉਹਨਾਂ ਨੇ 1950 ਦੇ ਵਿੱਚ ਆਈ ਫਿਲਮ ਬਾਵਰੇ ਨੈਣ ਦੇ ਵਿੱਚ ਇੱਕ ਵਾਰ ਫਿਰ ਤੋਂ ਰੋਸ਼ਨ ਜੀ ਨੂੰ ਸੰਗੀਤ ਤਿਆਰ ਕਰਨ ਦਾ ਮੌਕਾ ਦਿੱਤਾ ਅਤੇ ਇਸ ਵਾਰ ਰੋਸ਼ਨ ਜੀ ਨੇ ਕਮਾਲ ਹੀ ਕਰ ਦਿੱਤੀ ਔਰ ਇਸ ਫਿਲਮ ਦਾ ਸੰਗੀਤ ਸੁਪਰ ਹਿੱਟ ਰਿਹਾ ਔਰ ਇਹ ਫਿਲਮ ਰੋਸ਼ਨ ਜੀ ਦੇ ਕਰੀਅਰ ਦੀ ਟਰਨਿੰਗ ਪੁਆਇੰਟ ਸਾਬਿਤ ਹੋਈ। ਤੋ ਆਓ ਸੁਣਦੇ ਹਾਂ ਇਸੇ ਫਿਲਮ ਦਾ ਇਹ ਖੂਬਸੂਰਤ ਗੀਤ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਰੋਸ਼ਨ ਜੀ ਦੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਗੱਲਾਂਬਾਤਾਂ ਦੇ ਨਾਲ।

1960 ਦੇ ਦਸ਼ਕ ਤਾਂ ਰੋਸ਼ਨ ਜੀ ਦੇ ਨਾਮ ਹੀ ਰਿਹਾ, ਇੱਕ ਤੋਂ ਬਾਅਦ ਇੱਕ ਉਹਨਾਂ ਦੀਆਂ ਫਿਲਮਾਂ ਦਾ ਸੰਗੀਤ ਹਿੱਟ ਹੁੰਦਾ ਰਿਹਾ। ਔਰ ਉਹਨਾਂ ਦੀ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ ਲਿਸਟ ਬਹੁਤ ਲੰਬੀ ਹੈ, ਜਿਨ੍ਹਾਂ ਦੇ ਵਿੱਚੋਂ ਹਮ ਲੋਗ, ਮਲਹਾਰ, ਅਨਹੋਨੀ, ਨੌਬਹਾਰ, ਰੰਗਾ ਰੰਗ, ਸੰਸਕਾਰ, ਸ਼ੀਸ਼ਮ, ਆਗੋਸ਼, ਗੁਨਾਹ, ਬਾਪ ਬੇਟੀ, ਬਰਾਤੀ, ਦੋ ਰੋਟੀ, ਰਾਜ਼ਾ ਬੇਟਾ, ਆਂਗਨ, ਬਰਸਾਤ ਕੀ ਰਾਤ, ਵਾਰੰਟ, ਆਰਤੀ, ਤਾਜ ਮਹਿਲ, ਚਿੱਤਰਲੇਖਾ ਵਰਗੀਆਂ ਬਹੁਤ ਸਾਰੀਆਂ ਹਿੱਟ ਫਿਲਮਾਂ ਦੇ ਵਿੱਚ ਉਹਨਾਂ ਨੇ ਸੰਗੀਤ ਜਿਹੜਾ ਦਿੱਤਾ। ਸੋ ਉਹਨਾਂ ਦੇ ਅਮਰ ਸੰਗੀਤ ਦੇ ਵਿੱਚ ਸਜੇ ਹੋਏ ਗੀਤ ਬਹੁਤ ਜ਼ਿਆਦਾ ਹਿੱਟ ਰਹੇ, ਖਾਸ ਕਰਕੇ ਉਹਨਾਂ ਦੀ ਇੱਕ ਜਿਹੜੀ ਫਿਲਮ ਸੀ ਬਰਸਾਤ ਕੀ ਰਾਤ, ਉਹ ਸਭ ਤੋਂ ਵੱਡੀ ਮਿਊਜ਼ੀਕਲ ਹਿੱਟ ਸਾਬਿਤ ਹੋਈ। ਸੋ ਆਓ ਸੁਣਦੇ ਹਾਂ ਇਸੇ ਹੀ ਮੂਵੀ ਦਾ ਇੱਕ ਖੂਬਸੂਰਤ ਗੀਤ।

1948 ਦੇ ਵਿੱਚ ਰੋਸ਼ਨ ਜੀ ਦਾ ਵਿਆਹ ਇਰਾ ਰੋਸ਼ਨ ਦੇ ਨਾਲ ਹੋਇਆ। ਉਹਨਾਂ ਦੇ ਦੋ ਬੇਟੇ ਰਾਕੇਸ਼ ਤੇ ਰਾਜੇਸ਼ ਰੋਸ਼ਨ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਰਾਕੇਸ਼ ਰੋਸ਼ਨ ਜੀ ਐਕਟਰ, ਪ੍ਰੋਡਿਊਸਰ, ਡਾਇਰੈਕਟਰ ਦੇ ਤੌਰ 'ਤੇ ਔਰ ਰਾਜੇਸ਼ ਰੋਸ਼ਨ ਮਿਊਜ਼ਿਕ ਡਾਇਰੈਕਟਰ ਦੇ ਤੌਰ 'ਤੇ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਨੇ। ਔਰ ਇਸ ਤੋਂ ਇਲਾਵਾ ਰਾਕੇਸ਼ ਰੋਸ਼ਨ ਜੀ ਦੇ ਬੇਟੇ ਅਤੇ ਰੋਸ਼ਨ ਸਾਹਿਬ ਜੀ ਦੇ ਪੋਤੇ ਰਿਤਿਕ ਰੋਸ਼ਨ ਵੀ ਐਕਟਿੰਗ ਦੀ ਦੁਨੀਆ ਦੇ ਵਿੱਚ ਇੱਕ ਵੱਖਰਾ ਨਾਮ ਬਣਾ ਚੁੱਕੇ ਨੇ। ਸੋ ਅੱਜ ਵੀ ਰੋਸ਼ਨ ਪਰਿਵਾਰ ਬੋਲੀਵੁੱਡ ਦੇ ਵਿੱਚ ਰਾਜ ਕਰ ਰਿਹਾ ਹੈ ਔਰ ਰੋਸ਼ਨ ਪਰਿਵਾਰ ਨੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਆਪਣੀ ਇੱਕ ਵੱਖਰੀ ਜਗ੍ਹਾ ਬਣਾ ਲਈ ਹੈ।

ਸੋ ਖਾਸ ਕਰਕੇ ਗੱਲ ਕਰੀਏ ਤਾਂ ਰੋਸ਼ਨ ਸਾਹਿਬ ਦੀ ਖਾਸ ਜਿਹੜੀ ਆ ਉਹਨਾਂ ਦੀ ਪਹਿਚਾਣ ਉਹਨਾਂ ਦੀ ਕਵਾਲੀਆਂ ਤੋਂ ਰਹੀ ਔਰ ਉਹਨਾਂ ਦੇ ਰਾਗ ਆਧਾਰਿਤ ਜਿਹੜੀਆਂ ਧੁਨਾਂ ਰਹੀਆਂ ਉਹਨਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਸ਼ਾਸਤਰੀ ਸੰਗੀਤ ਨੂੰ ਵੀ ਲੋਕਪ੍ਰਿਯ ਅਤੇ ਸਦਾਬਹਾਰ ਬਹਾਰ ਜਿਹੜਾ ਹੈ ਉਹ ਬਣਾਇਆ ਜਾ ਸਕਦਾ ਹੈ। ਸੋ ਉਹਨਾਂ ਦੇ ਗੀਤਾਂ ਦੇ ਵਿੱਚ ਉਹਨਾਂ ਦੇ ਸੰਗੀਤ ਦੇ ਵਿੱਚ ਜੋ ਮਿਠਾਸ ਮਿਲਦੀ ਹੈ, ਸੋ ਵਾਕਈ ਉਹਨਾਂ ਦਾ ਕੋਈ ਵੀ ਤੁਸੀਂ ਗੀਤ ਸੁਣ ਕੇ ਦੇਖ ਲਓ, ਇੱਕ ਰੂਹ ਨੂੰ ਇੱਕ ਵੱਖਰਾ ਸਕੂਨ ਮਿਲਦਾ ਹੈ ਔਰ ਵੱਖਰਾ ਮਿੱਠਾ ਜਿਹਾ ਅਹਿਸਾਸ ਮਿਲਦਾ ਹੈ।

रोशन जी ने अपने करियर के दौरान मोहम्मद रफ़ी, मुकेश और तलत महमूद, लता मंगेशकर, आशा भोसले वर्गे दिग्गज सिंगर्स के नाल काम किया और रोशन जी ने ही मशहूर गीतकार इंदिवर ते आनंद बख्शी साहब नूं काम करन दा मौका दिता सी और रोशन जी नूं 1963 दे विच आई फिल्म ताज महल दे लई बेस्ट म्यूजिक डायरेक्टर दा अवार्ड दे नाल सन्मानित भी किया गया और कहा जाता है कि इस फिल्म दा मशहूर गीत जो वादा किया निभाना पड़ेगा, इस गीत नूं जिहड़ा साहिल लुधियानवी वल्लों लिखा गया सी और इस फिल्म इस गीत दा संगीत तैयार करन दे लई रोशन साहब नूं जिहड़ा लगातार 3 दिन तक मेहनत करनी पई सी। वो कहा जाता सी कि रोशन साहब 3 दिन तक इस गीत दा संगीत करन दे लई सुते नहीं सन। सो उन्हां दे ज़हन दे विच वक्खरियां अखर वक्खरियां धुनां आ रहियां सी किहड़े गीत दे विच किहड़े संगीत दे विच इस गीत नूं पिरोया जाए। सो बाद दे विच जदों इह गीत बण के तैयार होया तां सदा लई अमर हो गया। 1967 ਦੇ ਵਿੱਚ ਮਹਿਜ 50 ਸਾਲ ਦੀ ਉਮਰ ਦੇ ਵਿੱਚ ਇਮਹਾਨ ਫਨਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਫਿਲਮ ਅਨੂਠਾ ਅਤੇ ਅਨੋਖੀ ਰਾਤ ਵਰਗੀਆਂ ਫਿਲਮਾਂ ਉਹਨਾਂ ਦੀਆਂ ਆਖਰੀ ਫਿਲਮਾਂ ਰਹੀਆਂ ਔਰ ਰੋਸ਼ਨ ਸਾਹਿਬ ਜਿਹੜਾ ਆ ਇਸ ਫਾਨੀ ਸੰਸਾਰ ਨੂੰ ਜਿਹੜਾ ਆ ਅਲਵਿਦਾ ਕਹਿ ਗਏ। ਦੋਸਤੋ, ਰੋਸ਼ਨ ਸਾਹਿਬ ਇੱਕ ਸੰਗੀਤਕਾਰ ਨਹੀਂ ਸਨ ਬਲਕਿ ਅਜਿਹੇ ਫਨਕਾਰ ਸਨ ਜਿਨ੍ਹਾਂ ਨੇ ਸੁਰਾਂ ਨੂੰ ਰੂਹ ਦੀ ਆਵਾਜ਼ ਬਣਾ ਦਿੱਤਾ। ਉਹਨਾਂ ਦੀਆਂ ਧੁਨਾਂ ਦੇ ਵਿੱਚ ਸ਼ਾਸਤਰੀ ਸੰਗੀਤ ਦੀ ਡੂੰਘਾਈ ਅਤੇ ਕਵਾਲੀ ਦੀ ਰੂਹਾਨੀਅਤ ਅਤੇ ਭਾਵਨਾਵਾਂ ਦੀ ਮਿਠਾਸ ਇੱਕੋ ਵੇਲੇ ਸਾਨੂੰ ਮਹਿਸੂਸ ਹੁੰਦੀ ਹੈ। ਸੋ ਉਹਨਾਂ ਦੇ ਛੋਟੇ ਜਿਹੇ ਫਿਲਮੀ ਕਰੀਅਰ ਦੇ ਦੌਰਾਨ ਜਿੰਨੇ ਵੀ ਉਹਨਾਂ ਨੇ ਬਿਹਤਰੀਨ ਨਗਮੇ ਜਿਹੜੇ ਨੇ ਗੀਤ ਸੰਗੀਤ ਜਿਹੜਾ ਦਿੱਤਾ ਉਹਨਾਂ ਗੀਤਾਂ ਦੇ ਵਿੱਚ ਜਿਨ੍ਹਾਂ ਨੂੰ ਸੰਗੀਤ ਦੇ ਵਿੱਚ ਪਰੋਇਆ ਉਹ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੇ ਵਿੱਚ ਵਸ ਰਹੇ ਨੇ ਔਰ ਰੋਸ਼ਨ ਜੀ ਆਪਣੇ ਨਾਮ ਦੇ ਵਾਂਗ ਹਮੇਸ਼ਾ ਫਿਲਮ ਇੰਡਸਟਰੀ ਦੇ ਵਿੱਚ ਰੋਸ਼ਨੀ ਵਿਖੇਰਦੇ ਰਹਿਣਗੇ ਆਪਣੇ ਸੰਗੀਤ ਦੇ ਜ਼ਰੀਏ ਔਰ ਆਪਣੇ ਸੰਗੀਤ ਦੇ ਜ਼ਰੀਏ ਅੱਜ ਵੀ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਦੇ ਵਿੱਚ ਜਿਉਂਦੇ ਨੇ ਔਰ ਤਾ ਉਮਰ ਤੱਕ ਇਸੇ ਤਰ੍ਹਾਂ ਹੀ ਉਹਨਾਂ ਦੇ ਦਿਲਾਂ ਦੇ ਵਿੱਚ ਵਸੇ ਰਹਿਣਗੇ। ਸੋ ਪ੍ਰੋਗਰਾਮ ਫਿਲਮੀ ਦੁਨੀਆ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ ਪਰ ਤੁਸੀਂ ਕਿਤੇ ਨਹੀਂ ਜਾਣਾ। ਅਗਲਾ ਖੂਬਸੂਰਤ ਸਫ਼ਰ ਲੈ ਕੇ ਠੀਕ 8 ਵਜੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਮਿਲਦੇ ਹਾਂ ਔਰ ਜਾਂਦੇ ਜਾਂਦੇ ਖੂਬਸੂਰਤ ਗੀਤ ਤਾਜ ਮਹਿਲ ਮੂਵੀ ਦੇ ਵਿੱਚੋਂ ਜੋ ਵਾਅਦਾ ਕੀਆ ਉਹ ਨਿਭਾਉਣਾ ਪਵੇਗਾ। ਆਓ ਸੁਣਦੇ ਹਾਂ ਇਸ ਗੀਤ ਨੂੰ ਅਤੇ ਮਿਲਦੇ ਹਾਂ ਅਗਲੇ ਸਫ਼ਰ ਯਾਨੀ ਕਿ ਠੀਕ 8 ਵਜੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ।

नमस्कार, स्टूडियो कटते समा 8:30 हो रहे हैं। तो वेला हो गया FM न्यूज़ हेडलाइंस का। रेलवे मंत्री अश्विनी वैष्णव ने रेलवे विच कई वड्डे सुधारां दा ऐलान कीता। कहा, खादा नूं हुण रवायती बंद माल गड्डियां दी बजाए विशेष तौर ते डिजाइन कीते कंटेनरां विच लिजाया जाएगा। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਕੱਲ੍ਹ ਤੋਂ ਲਾਗੂ ਹੋਵੇਗਾ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਹਟਕਰ ਕੱਲ੍ਹ ਨੂੰ ਮੋਗਾ ਅਤੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਕੇ ਢਾਇਆ। 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਬਗੀਚੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬਾ ਸਰਕਾਰੀ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਭਾਰਤ ਸਰਕਾਰ ਦੇ ਸੂਖਮ ਛੋਟੇ ਅਤੇ ਦਰਮਿਆਨ ਉੱਦਮ MSME ਮੰਤਰਾਲੇ ਅਧੀਨ ਲੁਧਿਆਣਾ ਦਾ ਕੌਮੀ SC ST ਹੱਬ ਕੱਲ੍ਹ ਨੂੰ ਪਟਿਆਲਾ ਵਿਖੇ SC ST ਭਾਈਚਾਰੇ ਦੇ ਉੱਦਮੀਆਂ ਲਈ ਇੱਕ ਉੱਦਮੀ ਜਾਗਰੂਕਤਾ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰ ਰਿਹਾ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਖੇ 2 ਵੱਖ-ਵੱਖ ਮਾਮਲਿਆਂ ਵਿੱਚ 5 ਤਸਕਰਾਂ ਨੂੰ 1 AK-47 ਰਾਈਫਲ ਅਸਲੇ ਅਤੇ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਪੰਜਾਬ ਬਿਜਨਸ ਬਿਊਰੋ ਨੇ ਮੋਰਿੰਡਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਅਵਤਾਰ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 3-1 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ ਵਿੱਚ ਖੇਡਿਆ ਜਾ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਹੁਣ ਤੋਂ ਕੁਝ ਪਲਾਂ ਬਾਅਦ।

नमस्कार आदाब सत श्री अकाल FM बैंड 102.7 मेगाहर्ट्ज नाल दीना न्यू जोन AIR ऐप वाले दोस्तों एक बार फिर तो प्यार परी सत श्री अकाल मैं कहा जी रेनबो कड़ी से समा 8:04:55 हो रहे ने ਤੇ ਪ੍ਰੋਗਰਾਮ ਰੰਗਲਾ ਪੰਜਾਬ ਲੈ ਕੇ ਤੁਹਾਡਾ ਦੋਸਤ ਆਰਜੇ ਲਲਿਤ ਸੋਨੀ ਹਾਜ਼ਰ ਹੋ ਚੁੱਕਿਆ ਜਨਾਬ ਪ੍ਰੋਗਰਾਮ ਰੰਗਲਾ ਪੰਜਾਬ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ਪ੍ਰੋਗਰਾਮ ਰੰਗਲਾ ਪੰਜਾਬ ਔਰ ਪ੍ਰੋਗਰਾਮ ਰੰਗਲੇ ਪੰਜਾਬ ਦੇ ਵਿੱਚ ਗੱਲ ਹੁੰਦੀ ਹੈ ਪੰਜਾਬੀ ਵਿਰਸੇ ਦੀ ਬੁੱਕਲ ਦੇ ਵਿੱਚ ਛਿਪੇ ਹੋਏ ਕਿੱਸੇ ਕਹਾਣੀਆਂ ਪੰਜਾਬੀ ਵਿਰਸੇ ਦੇ ਵਿੱਚ ਸਾਂਭੀਆਂ ਹੋਈਆਂ ਉਹ ਕਹਾਣੀਆਂ ਉਹ ਲੋਕ ਗਾਥਾਵਾਂ ਦੇ ਬਾਰੇ ਜਿਹੜੀਆਂ ਸਾਡੇ ਲੋਕ ਮਨਾਂ ਦੇ ਉੱਪਰ ਅਸਰ ਕਰ ਗਈਆਂ ਨੇ ਜਾਂ ਫਿਰ ਲੋਕ ਮਨਾਂ ਦੇ ਵਿੱਚੋਂ ਅਜੇ ਤੱਕ ਗਈਆਂ ਨੇ ਸਾਡੇ ਚੇਤਿਆਂ ਦੇ ਵਿੱਚ ਅਜੇ ਤੱਕ ਵਸੀਆਂ ਹੋਈਆਂ ਨੇ ਸੋ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੰਜਾਬ ਦੀ ਇੱਕ ਅਜਿਹੀ ਪੁਰਾਣੀ ਲੋਕ ਕਥਾ ਲੋਕ ਕਹਾਣੀ ਜੋ ਕਿ ਪੰਜਾਬੀਆਂ ਦੇ ਰੋਮ ਰੋਮ ਦੇ ਵਿੱਚ ਸਮਾਈ ਹੋਈ ਹੈ ਜੀ ਹਾਂ ਗੱਲ ਕਰਨ ਜਾ ਰਹੇ ਹਾਂ ਅੱਜ ਤੁਹਾਡੇ ਨਾਲ ਪੂਰਨ ਭਗਤ ਦਾ ਕਿੱਸੇ ਦੇ ਬਾਰੇ ਪੂਰਨ ਭਗਤ ਦਾ ਕਿੱਸਾ ਜੋ ਕਿ ਬਹੁਤ ਸਮਾਂ ਪਹਿਲਾਂ ਜਿਹੜਾ ਆ ਸਾਡੇ ਲੋਕ ਗਾਥਾਵਾਂ ਦੇ ਰਾਹੀਂ ਲੋਕ ਕਥਾਵਾਂ ਦੇ ਰਾਹੀਂ ਢਾਡੀ ਜਥੇ ਕਵਿਸ਼ਰਾਂ ਦੇ ਰਾਹੀਂ ਸਾਡੇ ਤੱਕ ਪਹੁੰਚਦਾ ਰਿਹਾ ਹੈ ਸੋ ਗੱਲ ਕਰਦੇ ਹਾਂ ਅੱਜ ਪੂਰਨ ਭਗਤ ਦੇ ਕਿੱਸੇ ਦੀ ਬਹੁਤ ਸਮਾਂ ਪਹਿਲਾਂ ਲਹਿੰਦੇ ਪੰਜਾਬ ਦੇ ਸ਼ਹਿਰ ਸਿਆਲਕੋਟ ਦੇ ਵਿੱਚ ਸਲਮਾਨ ਨਾਮ ਦਾ ਰਾਜਾ ਰਾਜ ਕਰਦਾ ਸੀ ਰਾਜੇ ਨੂੰ ਕਿਸੇ ਗੱਲ ਦੀ ਕੋਈ ਘਾਟ ਨਹੀਂ ਸੀ ਜੇ ਘਾਟ ਸੀ ਤਾਂ ਸਿਰਫ ਇੱਕ ਔਲਾਦ ਦੀ ਬਹੁਤ ਮੰਨਤਾ ਮੰਗਣ ਤੋਂ ਬਾਅਦ ਉਸ ਦੀ ਰਾਣੀ ਇੱਛਰਾਂ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੁੰਦਾ ਹੈ ਜਿਸ ਦਾ ਨਾਂ ਰੱਖਿਆ ਜਾਂਦਾ ਹੈ ਪੂਰਨ ਸੋ ਰਾਜਾ ਬੱਚੇ ਦੀ ਜਨਮ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਮਨਾਉਂਦਾ ਹੈ ਅਤੇ ਬੱਚੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਰਾਜਾ ਇੱਕ ਬਾਗ ਲਗਾਉਂਦਾ ਹੈ ਸੋ ਨਵਜਨਮੇ ਬੱਚੇ ਦਾ ਭਵਿੱਖ ਜਾਣਨ ਦੇ ਲਈ ਰਾਜਾ ਜੋਤਸੀਆਂ ਨੂੰ ਬੁਲਾਉਂਦਾ ਹੈ ਅਤੇ ਜੋਤਸੀ ਰਾਜੇ ਨੂੰ ਦੱਸਦੇ ਨੇ ਕਿ ਜੇ ਉਹ 12 ਵਰੇ ਤੋਂ ਪਹਿਲਾਂ ਆਪਣੇ ਪੁੱਤਰ ਦੇ ਮੱਥੇ ਲੱਗੇਗਾ ਤਾਂ ਉਸ ਦੇ ਰਾਜ 'ਤੇ ਸੰਕਟ ਆ ਸਕਦਾ ਹੈ ਜਾਂ ਫਿਰ ਉਸ ਦੀ ਮੌਤ ਵੀ ਹੋ ਸਕਦੀ ਹੈ ਸੋ ਵਹਿਮਾਂ ਭਰਮਾਂ ਦੇ ਵਿੱਚ ਫਸਿਆ ਹੋਇਆ ਰਾਜਾ ਸਲਵਾਨ ਇਹ ਗੱਲ ਸੁਣ ਕੇ ਡਰ ਜਾਂਦਾ ਹੈ ਅਤੇ ਉਹ ਨਵਜਨਮੇ ਪੂਰਨ ਨੂੰ 12 ਵਰਿਆਂ ਦੇ ਲਈ ਭੋਰੇ ਵਿੱਚ ਰੱਖਣ ਦਾ ਹੁਕਮ ਸੁਣਾ ਦਿੰਦਾ ਹੈ ਸੋ ਰਾਣੀ ਇੱਛਰਾਂ ਤੜਪਦੀ ਏ ਕੁਰਲਾਉਂਦੀ ਏ ਰੋਂਦੀ ਏ ਤਾਹਾਂ ਮਾਰਦੀ ਏ ਪਰ ਵਹਿਮਾਂ ਭਰਮਾਂ ਵਿੱਚ ਫਸਿਆ ਹੋਇਆ ਰਾਜਾ ਸਲਵਾਨ ਉਸ ਦੀ ਇੱਕ ਨਹੀਂ ਸੁਣਦਾ

ਸੋ ਆਪਣੇ ਪ੍ਰਸਿੱਧ ਕਿੱਸੇ ਪੂਰਨ ਭਗਤ ਦੇ ਪ੍ਰਸਿੱਧ ਕਿੱਸੇ ਦੇ ਵਿੱਚ ਕਾਦਰ ਯਾਰ ਫਰਮਾਉਂਦੇ ਨੇ ਕਿ ਅਲਫ ਆਖ ਸਖੀ ਸਿਆਲਕੋਟ ਅੰਦਰ ਪੂਰਨ ਪੁੱਤ ਸਲਵਾਨ ਦੇ ਜਾਇਆ ਜੀ, ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ, ਸਦ ਪੰਡਤਾਂ ਵੇਦ ਪੜਾਇਆ ਈ, 12 ਬਰਸ ਨਾ ਰਾਜਿਆਂ ਮੂੰਹ ਲੱਗੀ, ਦੇਖ ਪੰਡਤਾਂ ਇਹ ਫਰਮਾਇਆ ਈ, ਕਾਦਰ ਮੀਆਂ ਪੂਰਨ ਭਗਤ ਤਾਈਂ ਬਾਪ ਜੰਮ

102.7 FM रेनबो ते प्रोग्राम एंजॉय कर रहे हो। पंजाब पंजाबीयत दीयां बातां पाउंदा प्रोग्राम रंगला पंजाब अपने दोस्त ललित दे नाल। सो रंगले पंजाब दे विच अज असीं गल कर रहे हां पूरन भगत दे किस्से दे बारे, पूरन भगत दी जिंदगी दे बारे। सो गीत तो पहला गल कीती सी कि राजे सलवान ने ज्योतिषियां दे कहण दे मुताबिक 12 सालां दे लई पूरन नूं भोरे दे विच पाउण दा हुक्म दे दित्ता। ਅਤੇ ਉਸ ਤੋਂ ਬਾਅਦ ਰਾਜਾ ਸਲਵਾਨ ਨੇ ਢਲਦੀ ਉਮਰ ਦੇ ਵਿੱਚ ਲੂਣਾ ਨਾਮ ਦੀ ਇੱਕ ਮੁਟਿਆਰ ਦੇ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ। ਸੋ ਉੱਧਰ ਰਾਣੀ ਇੱਛਰਾਂ ਪੁੱਤਰ ਪੂਰਨ ਦੇ ਵਿਯੋਗ ਦੇ ਵਿੱਚ ਤੜਪਦੀ ਰਹਿੰਦੀ ਹੈ ਅਤੇ ਦੂਜੇ ਪਾਸੇ ਮਾਂ ਬਾਪ ਦੇ ਪਿਆਰ ਤੋਂ ਸੱਖਣਾ ਪੂਰਨ ਦਿਨੋ ਦਿਨ ਜਵਾਨ ਹੁੰਦਾ ਜਾਂਦਾ ਹੈ ਅਤੇ ਆਖਰ 12 ਵਰੇ ਬੀਤਣ ਤੋਂ ਬਾਅਦ ਪੂਰਨ ਭੋਰਿਓਂ ਬਾਹਰ ਨਿਕਲਦਾ ਹੈ। ਭੋਰਿਓਂ ਬਾਹਰ ਨਿਕਲਣ ਤੋਂ ਬਾਅਦ ਪੂਰਨ ਸਭ ਤੋਂ ਪਹਿਲਾਂ ਆਪਣੇ ਪਿਤਾ ਰਾਜਾ ਸਲਵਾਨ ਨੂੰ ਜਾ ਕੇ ਮਿਲਦਾ ਹੈ। ਸੋ ਰਾਜਾ ਸਲਵਾਨ ਆਪਣੇ ਪੁੱਤਰ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਅਤੇ ਉਹ ਪੂਰਨ ਨੂੰ ਆਪਣੀਆਂ ਦੋਵੇਂ ਮਾਵਾਂ ਨੂੰ ਮਿਲਣ ਦੇ ਲਈ ਕਹਿੰਦਾ ਹੈ ਅਤੇ ਇਹ ਵੀ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਉਹ ਆਪਣੀ ਮਤਰੇਈ ਮਾਂ ਲੂਣਾ ਨੂੰ ਜਾ ਕੇ ਮਿਲੇ। ਪਿਤਾ ਦੇ ਹੁਕਮ ਅਨੁਸਾਰ ਪੂਰਨ ਸਭ ਤੋਂ ਪਹਿਲਾਂ ਆਪਣੀ ਮਤਰੇਈ ਮਾਂ ਲੂਣਾ ਨੂੰ ਮਿਲਦਾ ਹੈ। ਸੋ ਲੂਣਾ ਪੂਰਨ ਦਾ ਰੂਪ ਦੇਖ ਕੇ, ਉਹਦਾ ਕੱਦ ਕਾਠ ਦੇਖ ਕੇ, ਸੋਹਣਾ ਗੱਭਰੂ ਜਵਾਨ ਦੇਖ ਕੇ ਉਸ 'ਤੇ ਮੋਹਿਤ ਹੋ ਜਾਂਦੀ ਹੈ ਅਤੇ ਲੂਣਾ ਪੂਰਨ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਪੂਰਨ ਉਸ ਨੂੰ ਧਰਮ ਦੀ ਮਾਂ ਦੱਸ

102.7 FM ਰੇਨਬੋ ਤੇ ਪ੍ਰੋਗਰਾਮ ਰੰਗਲਾ ਪੰਜਾਬ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ ਪੂਰਨ ਭਗਤ ਦਾ ਕਿੱਸਾ। ਸੋ ਗੀਤ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਰਾਣੀ ਲੂਣਾ ਨੂੰ ਮਿਲਣ ਤੋਂ ਬਾਅਦ ਪੂਰਨ ਆਪਣੀ ਮਾਂ ਇੱਛਰਾਂ ਨੂੰ ਜਾ ਕੇ ਮਿਲਦਾ ਹੈ ਅਤੇ ਲੂਣਾ ਵੱਲੋਂ ਕੀਤੇ ਗਏ ਵਤੀਰੇ ਦੇ ਬਾਰੇ ਦੱਸਦਾ ਹੈ ਅਤੇ ਉੱਧਰ ਲੂਣਾ ਪੂਰਨ ਵੱਲੋਂ ਕੀਤੇ ਆਪਣੇ ਇਸ ਅਪਮਾਨ ਦਾ ਬਦਲਾ ਲੈਣ ਦੇ ਲਈ ਰਾਜੇ ਸਲਵਾਨ ਨੂੰ ਝੂਠੀ ਕਹਾਣੀ ਸੁਣਾਉਂਦੀ ਹੋਈ ਕਹਿੰਦੀ ਹੈ ਕਿ ਉਸ ਦੇ ਪੁੱਤਰ ਪੂਰਨ ਨੇ ਉਸ ਨਾਲ ਬਦਸਲੂਕੀ ਕੀਤੀ ਹੈ। ਸੋ ਇਹ ਸੁਣ ਕੇ ਰਾਜਾ ਸਲਵਾਨ ਬਹੁਤ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਆਪਣੇ ਜੱਲਾਦਾਂ ਨੂੰ ਹੁਕਮ ਦਿੰਦਾ ਹੈ ਕਿ ਉਹ ਪੂਰਨ ਨੂੰ ਮਾਰ ਦੇਣ। ਸੋ ਰਾਜੇ ਸਲਵਾਨ ਦੇ ਹੁਕਮ ਮੁਤਾਬਕ ਜੱਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰਦੇ ਨੇ। ਸੋ ਰਾਣੀ ਇੱਛਰਾਂ ਰਾਜੇ ਸਲਵਾਨ ਦੇ ਬਹੁਤ ਤਰਲੇ ਕਰਦੀ ਏ ਕਿ ਉਹ ਆਪਣੇ ਇਕਲੌਤੇ ਪੁੱਤਰ ਨਾਲ ਇਹੋ ਜਿਹਾ ਸਲੂਕ ਨਾ ਕਰੇ, ਪਰ ਗੁੱਸੇ ਵਿੱਚ ਆਇਆ ਰਾਜਾ ਸਲਵਾਨ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ। ਉਧਰ ਜੱਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂ ਸਨ, ਉਹਨਾਂ ਨੂੰ ਪਤਾ ਸੀ ਕਿ ਪੂਰਨ ਬੇਕਸੂਰ ਹੈ, ਪਰ ਉਹ ਰਾਜੇ ਦਾ ਹੁਕਮ ਕਿਵੇਂ ਮੋੜ ਸਕਦੇ ਸਨ। ਸੋ ਜੱਲਾਦ ਪੂਰਨ ਨੂੰ ਮਾਰਨ ਦੀ ਥਾਂ ਉਸ ਦੇ ਹੱਥ ਪੈਰ ਕੱਟ ਕੇ ਇੱਕ ਖੂਹ ਦੇ ਵਿੱਚ ਸੁੱਟ ਦਿੰਦੇ ਨੇ। ਉਹ ਪੂਰਨ ਦੀ ਮੌਤ ਦੀ ਖਬਰ ਰਾਜੇ ਸਲਵਾਨ ਨੂੰ ਸੁਣਾ ਦਿੰਦੇ ਨੇ। ਪੁੱਤਰ ਦੇ ਵਿਯੋਗ ਦੇ ਵਿੱਚ ਰਾਣੀ ਇੱਛਰਾਂ ਤੜਪਦੀ ਹੈ।

ਸੋ 102.7 FM ਰੇਨਬੋ ਨਿਊਜ਼ ਓਨ AIR ਐਪ ਤੇ ਪ੍ਰੋਗਰਾਮ ਰੰਗਲਾ ਪੰਜਾਬ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ਪ੍ਰੋਗਰਾਮ ਰੰਗਲਾ ਪੰਜਾਬ। ਸੋ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਲੋਕ ਗਾਥਾ ਪੂਰਨ ਭਗਤ ਯਾਨੀ ਕਿ ਪੂਰਨ ਭਗਤ ਦੇ ਕਿੱਸੇ ਦੀ। ਸੋ ਗੀਤ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਰਾਜੇ ਸਲਵਾਨ ਦੇ ਹੁਕਮ ਅਨੁਸਾਰ ਜੱਲਾਦ ਪੂਰਨ ਦੇ ਹੱਥ ਪੈਰ ਕੱਟ ਕੇ ਉਸ ਨੂੰ ਇੱਕ ਖੂਹ ਦੇ ਵਿੱਚ ਸੁੱਟ ਦਿੰਦੇ ਨੇ। ਸੋ ਪੂਰਨ ਉਸੇ ਖੂਹ ਦੇ ਵਿੱਚ 12 ਸਾਲ ਕਹਿੰਦੇ ਨੇ ਕਿ ਤੜਪਦਾ ਰਿਹਾ ਅਤੇ 12 ਸਾਲਾਂ ਬਾਅਦ ਪ੍ਰਸਿੱਧ ਜੋਗੀ ਗੋਰਖਨਾਥ ਆਪਣੇ ਚੇਲਿਆਂ ਦੇ ਸਮੇਤ ਉੱਥੋਂ ਲੰਘਦੇ ਨੇ ਅਤੇ ਉਹਨਾਂ ਨੂੰ ਖੂਹ ਦੇ ਵਿੱਚੋਂ ਕਿਸੇ ਇਨਸਾਨ ਦੇ ਕੁਰਲਾਉਣ ਦੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਖੂਹ ਦੇ ਵਿੱਚ ਦੇਖਣ 'ਤੇ ਉਹ ਪੂਰਨ ਨੂੰ ਉਸ ਦੇ ਨਾਲ ਵਾਪਰੀ ਹੋਈ ਘਟਨਾ ਬਾਰੇ ਦੱਸਣ ਦੇ ਲਈ ਕਹਿੰਦੇ ਨੇ। ਪੂਰਨ ਆਪਣੀ ਸਾਰੀ ਕਹਾਣੀ ਜੋਗੀ ਗੋਰਖਨਾਥ ਨੂੰ ਸੁਣਾ ਦਿੰਦਾ ਹੈ। ਸੋ ਗੋਰਖਨਾਥ ਜੀ ਉਸ ਦੀ ਕਹਾਣੀ ਸੁਣ ਕੇ ਕਹਿੰਦੇ ਨੇ, ਪੂਰਨ ਜੇ ਤੂੰ ਸੱਚਾ ਹੈ ਤੇ ਇਹ ਮੈਂ ਕੱਚਾ ਸੂਤ ਖੂਹ ਦੇ ਵਿੱਚ ਲਮਕਾਉਣ ਜਾ ਰਿਹਾ ਹੈ, ਜੇ ਤੂੰ ਸੱਚਾ ਹੋਇਆ ਤੇ ਇਸ ਕੱਚੇ ਸੂਤ ਨੂੰ ਫੜ ਕੇ ਖੂਹ ਤੋਂ ਬਾਹਰ ਆ ਜਾਵੇਂਗਾ। ਤੇ ਹੋਇਆ ਇਸੇ ਤਰ੍ਹਾਂ ਹੀ, ਜਦੋਂ ਸੂਤ ਦਾ ਕੱਚਾ ਧਾਗਾ ਖੂਹ ਦੇ ਵਿੱਚ ਲਮਕਾਇਆ ਗਿਆ ਤੇ ਪੂਰਨ ਉਸ ਧਾਗੇ ਨੂੰ ਫੜ ਕੇ ਬਾਹਰ ਆ ਗਿਆ, ਕਿਉਂਕਿ ਪੂਰਨ ਸੱਚਾ ਸੀ। ਤੇ ਜੋਗੀ ਗੋਰਖਨਾਥ ਨੇ ਪੂਰਨ ਨੂੰ ਕਹਿੰਦੇ ਨੇ ਕਿ ਫਿਰ ਉਸੇ ਤਰ੍ਹਾਂ ਨੋ ਬਰ ਨੋ ਕਰ ਦਿੱਤਾ, ਉਹਦੇ ਹੱਥ ਪੈਰ ਫਿਰ ਤੋਂ ਪਹਿਲਾਂ ਵਾਂਗ ਜੋੜ ਦਿੱਤੇ। ਤੇ ਜੋਗੀ ਗੋਰਖਨਾਥ ਪੂਰਨ ਨੂੰ ਆਪਣਾ ਰਾਜ ਭਾਗ ਸੰਭਾਲਣ ਲਈ ਕਹਿੰਦੇ ਨੇ ਕਿ ਤੂੰ ਇੱਕ ਰਾਜੇ ਦਾ ਪੁੱਤਰ ਹੈ, ਤੈਨੂੰ ਆਪਣਾ ਰਾਜ ਭਾਗ ਸੰਭਾਲਣ ਲਈ ਆਪਣੇ ਸ਼ਹਿਰ ਵਾਪਸ ਜਾਣਾ ਚਾਹੀਦਾ ਹੈ। ਪਰ ਪੂਰਨ ਕਹਿੰਦਾ ਹੈ ਕਿ ਮੈਂ ਹੁਣ ਤੁਹਾਡੇ ਨਾਲ ਰਹਿ ਕੇ ਜੋਗੀ ਬਣਨਾ ਚਾਹੁੰਦਾ ਹਾਂ, ਇਸ ਮਹਿਲ ਮਾੜੀਆਂ ਦੇ ਵਿੱਚ ਹੁਣ ਮੇਰਾ ਮਨ ਨਹੀਂ ਲੱਗਦਾ। ਸੋ ਗੋਰਖਨਾਥ ਉਸ ਨੂੰ ਦੱਸਦੇ ਨੇ ਕਿ ਜੋਗੀਆਂ ਦਾ ਜੀਵਨ ਜਿਉਣਾ, ਫਕੀਰੀ ਜਿਹੜੀ ਹੈ, ਬਹੁਤ ਮੁਸ਼ਕਿਲ ਹੈ। ਪਰ ਪੂਰਨ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੋਰਖਨਾਥ ਅੱਗੇ ਸਮਰਪਿਤ ਕਰ ਦਿੰਦਾ ਹੈ ਅਤੇ ਫਿਰ ਕਹਿੰਦੇ ਨੇ ਕਿ ਗੋਰਖਨਾਥ ਪੂਰਨ ਦੇ ਕੰਨਾਂ ਦੇ ਵਿੱਚ ਮੁੰਦਰਾ ਪਾ ਕੇ ਉਸ ਨੂੰ ਜੋਗੀ ਬਣਾ ਦਿੰਦੇ ਨੇ।

ਜੋਗੀ ਬਣਿਆ ਪੂਰਨ ਗਲ ਦੇ ਵਿੱਚ ਬਗਲੀ ਪਾ ਕੇ ਘਰ ਘਰ ਭਿੱਖਿਆ ਮੰਗਣ ਲੱਗਦਾ ਹੈ ਅਤੇ ਇੱਕ ਦਿਨ ਉਹ ਭਿੱਖਿਆ ਲੈਣ ਦੇ ਲਈ ਰਾਣੀ ਸੁੰਦਰਾਂ ਦੇ ਮਹਿਲੀ ਪਹੁੰਚਦਾ ਹੈ। ਸੁੰਦਰਾਂ ਹੀਰੇ ਮੋਤੀਆਂ ਦੀ ਥਾਲ ਭਰ ਕੇ ਪੂਰਨ ਦੀ ਬਗਲੀ ਦੇ ਵਿੱਚ ਪਾ ਦਿੰਦੀ ਔਰ ਹੀਰੇ ਮੋਤੀ ਵੇਖ ਕੇ ਗੋਰਖਨਾਥ ਪੂਰਨ ਨੂੰ ਕਹਿੰਦੇ ਨੇ ਕਿ ਹੀਰੇ ਮੋਤੀ ਸਾਡੇ ਜੋਗੀਆਂ ਦੇ ਕਿਸੇ ਕੰਮ ਦੇ ਨਹੀਂ ਅਤੇ ਵਾਪਸ ਜਾ ਅਤੇ ਜਾ ਕੇ ਕੁਝ ਖਾਣ ਲਈ ਲੈ ਕੇ ਆ। ਸੋ ਪੂਰਨ ਵਾਪਸ ਰਾਣੀ ਸੁੰਦਰਾਂ ਦੇ ਮਹਿਲੀ ਪਹੁੰਚਦਾ ਹੈ ਤੇ ਸੁੰਦਰਾਂ ਪੂਰਨ ਨੂੰ ਵੇਖ ਕੇ ਉਸ ਉੱਪਰ ਮੋਹਿਤ ਹੋ ਜਾਂਦੀ ਹੈ। ਪੂਰਨ ਸੁੰਦਰਾਂ ਨੂੰ ਉਸ ਦੇ ਹੀਰੇ ਮੋਤੀਆਂ ਦੀ ਭਿੱਖਿਆ ਵਾਪਸ ਕਰਕੇ ਕੁਝ ਖਾਣ ਲਈ ਮੰਗਦਾ ਹੈ। ਇਹ ਸੁਣ ਕੇ ਰਾਣੀ ਸੁੰਦਰਾਂ 36 ਪ੍ਰਕਾਰ ਦੇ ਭੋਜਨ ਭਾਵ ਪਕਵਾਨ ਬਣਾ ਕੇ ਜੋਗੀ ਗੋਰਖਨਾਥ ਦੇ ਡੇਰੇ 'ਤੇ ਲੈ ਜਾਂਦੀ ਹੈ। ਸੋ ਭੋਜਨ ਛੱਕ ਕੇ ਗੋਰਖਨਾਥ ਇੰਨੇ ਜ਼ਿਆਦਾ ਖੁਸ਼ ਹੁੰਦੇ ਨੇ ਕਿ ਉਹ ਰਾਣੀ ਸੁੰਦਰਾਂ ਨੂੰ ਵਰ ਮੰਗਣ ਦੇ ਲਈ ਕਹਿੰਦੇ ਨੇ ਪਰ ਰਾਣੀ ਸੁੰਦਰਾਂ ਕਹਿੰਦੀ ਹੈ ਕਿ ਬਸ ਜੋਗੀ ਜੀ ਮੈਨੂੰ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ। ਪਰ ਬਾਰ ਬਾਰ ਜਦੋਂ ਗੋਰਖਨਾਥ ਜੀ ਉਹਨੂੰ ਕਹਿੰਦੇ ਨੇ ਕਿ ਤੂੰ ਵਰ ਮੰਗ ਤਾਂ ਫਿਰ ਬਦਲੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਰਾਣੀ ਸੁੰਦਰਾਂ ਪੂਰਨ ਨੂੰ ਮੰਗ ਲੈਂਦੀ ਹੈ ਅਤੇ ਗੋਰਖਨਾਥ ਪੂਰਨ ਨੂੰ ਰਾਣੀ ਸੁੰਦਰਾਂ ਦੇ ਨਾਲ ਤੋਰ ਦਿੰਦੇ ਨੇ ਅਤੇ ਪੂਰਨ ਰਾਣੀ ਸੁੰਦਰਾਂ ਦੇ ਨਾਲ ਉਹਦੇ ਮਹਿਲੀ ਤੁਰਿਆ ਜਾਂਦਾ ਹੈ ਅਤੇ ਪੂਰਨ ਨੂੰ ਹਾਸਲ ਕਰਕੇ ਰਾਣੀ ਸੁੰਦਰਾਂ ਬਹੁਤ ਖੁਸ਼ ਹੁੰਦੀ ਹੈ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

102.7 FM रेनबो ਦੇ ਪ੍ਰੋਗਰਾਮ ਰੰਗਲਾ ਪੰਜਾਬ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲੋਕ ਗਾਥਾ ਪੂਰਨ ਭਗਤ, ਯਾਨੀ ਕਿ ਪੂਰਨ ਭਗਤ ਦਾ ਕਿੱਸਾ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ। ਸੋ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗ ਰਿਹਾ, ਇਹ ਕਿੱਸਾ ਤੁਹਾਨੂੰ ਕਿਵੇਂ ਦਾ ਲੱਗ ਰਿਹਾ, ਤੁਸੀਂ ਸਾਨੂੰ 9855-10-10-27 ਸਾਡਾ ਵਟਸਐਪ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ। ਸੋ ਗੀਤ ਤੋਂ ਪਹਿਲਾਂ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਰਾਣੀ ਸੁੰਦਰਾਂ ਜਿਹੜਾ ਆ ਉਹ ਪੂਰਨ ਨੂੰ ਆਪਣੇ ਨਾਲ ਆਪਣੇ ਮਹਿਲੀ ਲੈ ਕੇ ਚਲੀ ਜਾਂਦੀ ਹੈ। ਸੋ ਰਾਣੀ ਸੁੰਦਰਾਂ ਦਾ ਹੁਸਨ, ਪਿਆਰ, ਨਖਰੇ ਅਤੇ ਮਹਿਲਾਂ ਦਾ ਸੁੱਖ ਵੀ ਪੂਰਨ ਨੂੰ ਭਰਮਾ ਨਹੀਂ ਸਕਦੇ। ਇੱਕ ਸਵੇਰ ਕਹਿੰਦੇ ਨੇ ਕਿ ਪੂਰਨ ਰਾਣੀ ਸੁੰਦਰਾਂ ਦਾ ਮਹਿਲ ਛੱਡ ਕੇ ਚਲਿਆ ਜਾਂਦਾ ਹੈ। ਰਾਣੀ ਸੁੰਦਰਾਂ ਪੂਰਨ ਦਾ ਇਸ ਤਰ੍ਹਾਂ ਜਾਣਾ ਜਿਹੜਾ ਹੈ ਉਹ ਸਹਿ ਨਹੀਂ ਪਾਉਂਦੀ ਅਤੇ ਮਹਿਲ ਦੀ ਛੱਤ ਤੋਂ ਛਾਲ ਮਾਰ ਕੇ ਮਰ ਜਾਂਦੀ ਹੈ। ਪੂਰਨ ਵਾਪਸ ਗੋਰਖਨਾਥ ਦੇ ਟਿੱਲੇ 'ਤੇ ਆ ਜਾਂਦਾ ਹੈ ਅਤੇ ਫਿਰ ਗੋਰਖਨਾਥ ਦੇ ਹੁਕਮ ਅਨੁਸਾਰ ਪੂਰਨ ਆਪਣੇ ਮਾਤਾ ਪਿਤਾ ਨੂੰ ਮਿਲਣ ਦੇ ਲਈ ਸਿਆਲਕੋਟ ਚਾਲੇ ਪਾ ਦਿੰਦਾ ਹੈ। ਜੋਗੀ ਬਣਿਆ ਪੂਰਨ ਜੋਗ ਦਾ ਚਾਨਣ ਵੰਡਦਾ ਵੰਡਦਾ ਵੱਖ ਵੱਖ ਥਾਵਾਂ 'ਤੇ ਘੁੰਮਦਾ ਹੋਇਆ ਪੂਰੇ 12 ਸਾਲਾਂ ਬਾਅਦ ਆਪਣੇ ਸ਼ਹਿਰ ਸਿਆਲਕੋਟ ਪਹੁੰਚਦਾ ਹੈ। ਸ਼ਹਿਰੋਂ ਬਾਹਰ ਉਹ ਆਪਣੀ ਯਾਦ ਦੇ ਵਿੱਚ ਬਣੇ ਹੋਏ ਉਜੜੇ ਹੋਏ ਬਾਗ ਦੇ ਵਿੱਚ ਧੂਣਾ ਤਪਾ ਕੇ ਬੈਠ ਜਾਂਦਾ ਹੈ। ਸੋ ਇਹ ਉਹੀ ਬਾਗ ਸੀ ਜਿਹੜਾ ਪੂਰਨ ਦੇ ਜਨਮ 'ਤੇ ਉਸ ਦੇ ਬਾਪ ਨੇ ਲਗਵਾਇਆ ਸੀ। ਸੋ ਦੇਖਦੇ ਹੀ ਦੇਖਦੇ ਕਹਿੰਦੇ ਨੇ ਕਿ ਉਹ ਉਜੜਿਆ ਬਾਗ ਹਰਿਆ ਭਰਿਆ ਹੋ ਜਾਂਦਾ ਹੈ ਅਤੇ ਲੂਣਾ ਅਤੇ ਰਾਜਾ ਸਲਵਾਨ ਔਲਾਦ ਨਾ ਹੋਣ ਕਰਕੇ ਬਹੁਤ ਦੁਖੀ ਰਹਿ ਰਹੇ ਸਨ ਅਤੇ ਜਦੋਂ ਉਹਨਾਂ ਨੂੰ ਜੋਗੀ ਦੇ ਕਰਮਾਤਮ ਦੇ ਬਾਰੇ ਪਤਾ ਲੱਗਦਾ ਹੈ, ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਇੱਕ ਜੋਗੀ ਆਇਆ ਹੋਇਆ ਹੈ ਜਿਸ ਨੇ ਉਹਨਾਂ ਦੇ ਉਜੜੇ ਬਾਗ ਨੂੰ ਫਿਰ ਤੋਂ ਹਰਿਆ ਭਰਿਆ ਕਰ ਦਿੱਤਾ ਹੈ। ਸੋ ਜੋਗੀ ਦੀਆਂ ਇਹ ਪ੍ਰਸ਼ੰਸਾਵਾਂ ਸੁਣ ਕੇ ਰਾਜਾ ਸਲਵਾਨ ਆਪਣੀਆਂ ਦੋਵੇਂ ਰਾਣੀਆਂ ਸਮੇਤ ਜੋਗੀ ਨੂੰ ਮਿਲਣ ਦੇ ਲਈ ਪਹੁੰਚ ਜਾਂਦਾ ਹੈ। ਉਧਰ ਸਮਾਧੀ ਦੇ ਵਿੱਚ ਲੀਨ ਪੂਰਨ ਜਦੋਂ ਅੱਖਾਂ ਖੋਲ੍ਹਦਾ ਹੈ ਅਤੇ ਆਪਣੇ ਮਾਂ ਬਾਪ ਨੂੰ ਵੇਖ ਕੇ ਸਤਿਕਾਰ ਵਜੋਂ ਆਪਣੀ ਮਾਂ ਇੱਛਰਾਂ ਦੇ ਚਰਨ ਛੋਹਦਾ ਹੈ। ਕਹਿੰਦੇ ਨੇ ਕਿ ਪੂਰਨ ਦੀ ਛੋਹ ਪ੍ਰਾਪਤ ਕਰਦੇ ਸਾਰ ਹੀ ਇੱਛਰਾਂ ਜਿਹਦੀ ਕਿ ਪੂਰਨ ਦੀ

102.7 FM ਰੇਨਬੋ ਤੇ ਆਨੰਦ ਮਾਣ ਰਹੇ ਹੋ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ਪ੍ਰੋਗਰਾਮ ਰੰਗਲਾ ਪੰਜਾਬ। ਰੰਗਲੇ ਪੰਜਾਬ ਦੇ ਖੂਬਸੂਰਤ ਰੰਗਾਂ ਦੀ ਗੱਲ ਕਰਦੇ ਹਾਂ ਹਰ ਮੰਗਲਵਾਰ, ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਪੂਰਨ ਭਗਤ ਦੀ ਲੋਕ ਗਾਥਾ ਦੇ ਬਾਰੇ, ਪੂਰਨ ਭਗਤ ਦੀ ਉਸ ਲੋਕ ਕਹਾਣੀ ਦੇ ਬਾਰੇ ਜੋ ਲੋਕ ਮਨਾਂ ਦੇ ਵਿੱਚ ਅੱਜ ਵੀ ਵਸੀ ਹੋਈ ਹੈ। ਸੋ ਗੀਤ ਤੋਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਜਦੋਂ ਰਾਜੇ ਸਲਵਾਨ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਤਰੇਈ ਮਾਂ ਲੂਣਾ ਨੇ ਝੂਠੀ ਤੋਹਮਤ ਲਾ ਕੇ ਪੂਰਨ ਭਗਤ ਨੂੰ ਜਿਹੜਾ ਆ ਉਹ ਮਰਵਾਉਣ ਦਾ ਹੁਕਮ ਜਿਹੜਾ ਸੁਣਾ ਦਿੱਤਾ ਸੀ, ਅਤੇ ਇਹ ਸੁਣ ਕੇ ਕਹਿੰਦੇ ਨੇ ਕਿ ਰਾਜਾ ਸਲਵਾਨ ਗੁੱਸੇ ਦੇ ਵਿੱਚ ਆ ਕੇ ਆਪਣੀ ਤਲਵਾਰ ਕੱਢ ਲੈਂਦਾ ਹੈ, ਪਰ ਪੂਰਨ ਰਾਜੇ ਸਲਵਾਨ ਨੂੰ ਅਜਿਹਾ ਕਰਨ ਤੋਂ ਰੋਕ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਰਾਣੀ ਲੂਣਾ ਨੂੰ ਮੁਆਫ਼ ਕਰ ਦਿਓ, ਤੁਹਾਡਾ ਪੁੱਤਰ ਜਿਉਂਦਾ ਹੈ ਔਰ ਮੈਂ ਹੀ ਤੁਹਾਡਾ ਪੁੱਤਰ ਪੂਰਨ ਹਾਂ। ਇੱਛਰਾਂ ਲੂਣਾ ਅਤੇ ਸਲਵਾਨ ਪੂਰਨ ਨੂੰ ਆਪਣੇ ਮਹਿਲੀ ਚੱਲਣ ਲਈ ਆਖਦੇ ਨੇ, ਪਰੰਤੂ ਪੂਰਨ ਉਹਨਾਂ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੰਦਾ ਹੈ। ਸੋ ਇੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਪੂਰਨ ਭਗਤ ਰਾਣੀ ਲੂਣਾ ਨੂੰ ਵਰਦਾਨ ਦੇ ਕੇ ਜਾਂਦਾ ਹੈ ਕਿ ਤੁਹਾਡੇ ਘਰ ਇੱਕ ਪੁੱਤਰ ਜ਼ਰੂਰ ਪੈਦਾ ਹੋਏਗਾ। ਸੋ ਇੱਥੇ ਕਈ ਲੇਖਕ ਕਈ ਵਿਦਵਾਨ ਇਹ ਵੀ ਲਿਖਦੇ ਨੇ ਕਿ ਪੂਰਨ ਲੂਣਾ ਨੂੰ ਚੋਲ ਦਾ ਇੱਕ ਦਾਣਾ ਦਿੰਦਿਆਂ ਕਹਿੰਦਾ ਹੈ ਕਿ ਤੁਹਾਡੀ ਝੋਲੀ ਦੇ ਵਿੱਚ ਪੁੱਤਰ ਖੇਡੇਗਾ ਔਰ ਇਸ ਬਾਗ ਦੇ ਵਾਂਗ ਤੁਹਾਡੀ ਕੋਖ ਵੀ ਹਰੀ ਭਰੀ ਹੋਏਗੀ ਅਤੇ ਉਹ ਜਿਹੜਾ ਪੁੱਤਰ ਹੋਏਗਾ ਤੁਹਾਡੇ ਰਾਜ ਦਾ ਵਾਰਸ ਬਣੇਗਾ ਅਤੇ ਤੁਹਾਡਾ ਰਾਜ ਭਾਗ ਉਹੀ ਸੰਭਾਲੇਗਾ। ਸੋ ਇਹਨਾਂ ਕਹਿ ਕੇ ਪੂਰਨ

ਅਗਾਂਹ ਨੂੰ ਤੁਰ ਪੈਂਦਾ ਹੈ ਅਤੇ ਰਾਜਾ ਸਲਵਾਨ, ਰਾਣੀ ਲੂਣਾ, ਰਾਣੀ ਇੱਛਰਾਂ ਭਿੱਜੀਆਂ ਅੱਖਾਂ ਦੇ ਨਾਲ ਜਾਂਦੇ ਹੋਏ ਪੂਰਨ ਨੂੰ ਵੇਖਦੇ ਰਹਿੰਦੇ ਨੇ। ਸੋ ਕਹਿੰਦੇ ਨੇ ਕਿ ਸਮਾਂ ਪਾ ਕੇ ਪੂਰਨ ਭਗਤ ਦੇ ਵਰਦਾਨ ਸਦਕੇ ਲੂਣਾ ਦੀ ਕੁੱਖੋਂ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਸ ਦਾ ਨਾਮ ਰਾਜਾ ਰਸਾਲੂ ਰੱਖਿਆ ਜਾਂਦਾ ਹੈ। ਲੋਕ ਵੀਰ ਰਾਜਾ ਰਸਾਲੂ, ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਿਤ ਹਨ।

102.7 FM ਰੇਨਬੋ ਤੇ ਪ੍ਰੋਗਰਾਮ ਰੰਗਲਾ ਪੰਜਾਬ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਪੂਰਨ ਭਗਤ ਦੇ ਕਿੱਸੇ ਦੇ ਬਾਰੇ, ਪੂਰਨ ਭਗਤ ਦੀ ਲੋਕ ਗਾਥਾ ਦੇ ਬਾਰੇ। ਸੋ ਪੂਰਨ ਭਗਤ ਦਾ ਕਿੱਸਾ ਜਿਹੜਾ ਹੈ, ਤਕਰੀਬਨ 50 ਤੋਂ ਵੱਧ ਕਵੀਆਂ ਕਿੱਸਾਕਾਰਾਂ ਨੇ ਇਸ ਨੂੰ ਲਿਖਿਆ, ਜਿਨ੍ਹਾਂ ਵਿੱਚੋਂ ਕਾਦਰ ਯਾਰ ਦਾ ਕਿੱਸਾ ਸਭ ਤੋਂ ਜ਼ਿਆਦਾ ਮਕਬੂਲ ਹੋਇਆ। ਕਾਦਰ ਯਾਰ ਕਹਿੰਦੇ ਨੇ ਕਿ ਸਿੱਖ ਰਾਜ ਦਾ ਇੱਕ ਹਰਮਨ ਪਿਆਰਾ ਕਿੱਸਾਕਾਰ ਹੋਇਆ ਹੈ। ਉਹ ਕਿਹਾ ਜਾਂਦਾ ਹੈ ਕਿ ਉਸ ਨੂੰ ਪੂਰਨ ਭਗਤ ਦਾ ਕਿੱਸਾ ਲਿਖਣ 'ਤੇ ਇਨਾਮ ਵਜੋਂ ਇੱਕ ਖੂਹ ਦਿੱਤਾ ਗਿਆ ਸੀ। ਔਰ ਇਸ ਤੋਂ ਇਲਾਵਾ

ਪੂਰਨ ਭਗਤ ਦਾ ਕਿੱਸਾ ਲਿਖਣ ਦੇ ਲਈ ਕਾਦਰ ਯਾਰ ਨੂੰ ਹੋਰ ਵੀ ਸਨਮਾਨ ਦੇ ਕੇ ਉਸ ਵਕਤ ਨਵਾਜ਼ਿਆ ਗਿਆ ਸੀ। ਔਰ ਕਾਦਰ ਯਾਰ ਨੇ ਇਹ ਕਿੱਸਾ ਸ਼ੀ ਹਰਫੀਆਂ ਦੇ ਵਿੱਚ ਲਿਖਿਆ, ਜਿਹਦੇ ਵਿੱਚ 970 ਕਲੀਆਂ ਦੇ ਵਿੱਚ ਇਹ ਜਿਹੜਾ ਹੈ ਕਿੱਸਾ ਲਿਖਿਆ ਗਿਆ। ਸੋ ਇਸ ਕਿੱਸੇ ਦੇ ਵਿੱਚੋਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਾਫ ਕਰਮ ਹੋਏ ਤਦੋਂ ਇੱਛਰਾਂ ਦੇ, ਰੱਬ ਉਸ ਨੂੰ ਨਾਥ ਜੀ ਨੈਣ ਦਿੱਤੇ, ਦੇਖ ਸੂਰਤ ਮੇਰੀ ਤਦੋਂ ਰੋਣ ਲੱਗੀ, ਬੱਚਾ ਛੱਡ ਕੇ ਜਾਈ ਨਾ ਵੱਲ ਕਿਤੇ, ਤੈਨੂੰ ਮੈਨੂੰ ਤਰਸਦੀ ਨੂੰ ਰੱਬ ਮਿਲਿਆ, ਰੱਬ ਲਿਖੇ ਸੇ ਪੂਰਨਾ ਭਾਗ ਮੱਥੇ, ਕਾਦਰ ਯਾਰ ਕਿਹਾ ਮੈਂ ਫਿਰ ਮਿਲ ਸਾਂ, ਤਦੋਂ ਤੁਰ ਕੇ ਆਇਆ ਹਾਂ ਵੱਲ ਕਿੱਥੇ, ਤਦੋਂ ਤੁਰ ਕੇ ਆਇਆ ਹਾਂ ਵੱਲ ਇੱਥੇ।

0: ਕਹਿੰਦੀ ਆਖੇ ਲੱਗ ਕੇ ਨਾਰਦ ਰਾਜਾ ਗੱਭਰੂ ਪੁੱਤ ਨਾ ਮਾਰ।
1: 102.7 FM ਰੇਨਬੋ ਤੇ ਪ੍ਰੋਗਰਾਮ ਰੰਗਲਾ ਪੰਜਾਬ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ। ਸੋ ਗੀਤ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਕਾਦਰ ਯਾਰ ਵੱਲੋਂ ਜਿਹੜਾ ਲਿਖਿਆ ਕਿੱਸਾ ਬਹੁਤ ਜ਼ਿਆਦਾ ਮਕਬੂਲ ਹੋਇਆ, ਅਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਬਿਰਹਾ ਦੇ ਸੁਲਤਾਨ ਕਹੇ ਜਾਣ ਵਾਲੇ ਜਨਾਬ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਮਹਾਂਕਾਵਿ ਦੀ ਰਚਨਾ ਕੀਤੀ, ਜਿਸ ਵਿੱਚ ਉਹਨਾਂ ਨੇ ਲੂਣਾ ਨੂੰ ਇੱਕ ਖਲਨਾਇਕਾ ਦੀ ਬਜਾਏ ਇੱਕ ਨਾਇਕਾ ਦੇ ਤੌਰ 'ਤੇ ਪੇਸ਼ ਕੀਤਾ। ਜਿਸ ਵਿੱਚੋਂ ਉਹਨਾਂ ਨੇ ਦੱਸਿਆ ਕਿ ਲੂਣਾ ਕਿਸ ਤਰ੍ਹਾਂ ਪਿਆਰ ਤੋਂ ਸੱਖਣੇ ਇੱਕ ਪਿਆਰ ਦੀ ਭਾਲ ਦੇ ਵਿੱਚ ਜਿਹੜਾ ਆ ਉਸ ਨੂੰ ਉਸ ਉਮਰ ਦੇ ਵਿੱਚ ਪਿਆਰ ਨਹੀਂ ਮਿਲਦਾ ਜਿਸ ਉਮਰ ਦੇ ਵਿੱਚ ਉਹਨੂੰ ਪਿਆਰ ਮਿਲਣਾ ਚਾਹੀਦਾ, ਅਤੇ ਉਹ ਪਿਆਰ ਉਹ ਢਲਦੀ ਉਮਰ ਦੇ ਰਾਜੇ ਸਲਵਾਨ ਦੇ ਵਿੱਚੋਂ ਨਹੀਂ ਬਲਕਿ ਪੂਰਨ ਦੇ ਵਿੱਚੋਂ ਵੇਖਦੀ ਹੈ। ਸੋ ਪੂਰਨ ਭਗਤ ਦਾ ਕਿੱਸੇ ਦੀ ਗੱਲ ਕਰੀਏ ਤਾਂ ਸਦੀਆਂ ਤੋਂ ਮੇਲਿਆਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਇਹ ਪੂਰਨ ਭਗਤ ਦਾ ਕਿੱਸਾ ਜਿਹੜਾ ਆ ਉਹ ਗਾਇਆ ਜਾਂਦਾ ਰਿਹਾ ਹੈ, ਔਰ ਉਸ ਵਕਤ ਤੋਂ ਲੈ ਕੇ ਹੁਣ ਤੱਕ ਅੱਜ ਵੀ ਪੂਰਨ ਭਗਤ ਦਾ ਕਿੱਸਾ ਲੋਕ ਹਿਰਦਿਆਂ ਦੇ ਉੱਪਰ ਜਿਹੜਾ ਆ ਉਹ ਵਸਿਆ ਹੋਇਆ ਹੈ, ਔਰ ਲੋਕ ਅੱਜ ਵੀ ਇਸ ਕਿੱਸੇ ਦੀਆਂ ਬਾਤਾਂ ਪਾਉਂਦੇ ਨੇ ਔਰ ਇਸ ਕਿੱਸੇ ਨੂੰ ਜਿਹੜਾ ਆ ਉਹ ਯਾਦ ਕਰਦੇ ਨੇ। ਸੋ ਇਸ ਤੋਂ ਇਲਾਵਾ ਪੂਰਨ ਭਗਤ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਉਸ ਦਾ ਖੂਹ ਅੱਜ ਵੀ ਸਿਆਲਕੋਟ ਦੇ ਵਿੱਚ ਮੌਜੂਦ ਹੈ, ਔਰ ਸਿਆਲਕੋਟ ਤੋਂ ਜਿਹੜਾ ਹੈ ਕਿ ਇਹ ਪਿੰਡ ਕਪੂਰਵਾਲੀ ਦੇ ਨੇੜੇ ਇਹ ਖੂਹ ਜਿਹੜਾ ਮੌਜੂਦ ਹੈ, ਔਰ ਜਿੰਨੇ ਵੀ ਪਾਤਰ ਇਸ ਕਿੱਸੇ ਦੇ ਵਿੱਚ ਆਏ ਨੇ ਉਹ ਸਾਰੇ ਪਾਤਰ ਜਿਹੜੇ ਨੇ ਇਤਿਹਾਸਿਕ ਪਾਤਰ ਨੇ, ਔਰ ਜਿਹੜਾ ਸਿਆਲਕੋਟ ਦੇ ਵਿੱਚ ਰਾਜੇ ਸਲਵਾਨ ਵੱਲੋਂ ਜਿਹੜਾ ਖੂਹ ਤਿਆਰ ਕੀਤਾ ਗਿਆ ਸੀ ਪੂਰਨ ਭਗਤ ਦੇ ਖੂਹ ਤੋਂ ਜਿਹੜਾ ਮਸ਼ਹੂਰ ਹੈ ਉਹ ਤਕਰੀਬਨ 6-7 ਕਿਲੋਮੀਟਰ ਦੀ ਦੂਰੀ 'ਤੇ ਕੈਂਟ ਦੇ ਇਲਾਕੇ ਦੇ ਨੇੜੇ ਤੇੜੇ ਸਥਿਤ ਹੈ। ਸੋ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਾ ਤੁਸੀਂ ਆਪਣੀ ਫੀਡਬੈਕ ਦੇ ਲਈ 98-55-10-10-27 'ਤੇ ਸਾਨੂੰ ਦੱਸ ਸਕਦੇ ਹੋ। ਫਿਰ ਕਿਸੇ ਵਕਤ ਫਿਰ ਕਿਸੇ ਵਾਲੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਰੰਗਲੇ ਪੰਜਾਬ ਦੇ ਖੂਬਸੂਰਤ ਰੰਗਾਂ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਹੋਏਗੀ। ਤਦ ਤੱਕ ਦੇ ਲਈ ਤੁਸੀਂ ਰੱਖਣਾ ਹੈ ਆਪਣਾ ਢੇਰ ਸਾਰਾ ਖਿਆਲ, ਅਤੇ ਸੁਣਦੇ ਰਹਿਣਾ FM ਰੇਨਬੋ ਆਪਣੇ ਦੋਸਤ ਲਲਿਤ ਨਾਲ।

ਨਮਸਕਾਰ, ਐਫਐਮ ਰੇਨਬੋ ਤੇ ਵੇਲਾ ਹੋ ਗਿਆ ਨਿਊਜ਼ ਹੈਡਲਾਈਨਸ ਦਾ। ਭਾਰਤ ਪੱਛਮੀ ਏਸ਼ੀਆ ਵਿੱਚ ਵਪਾਰ ਵਾਪਰ ਰਹੀਆਂ ਘਟਨਾਵਾਂ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਇਰਾਨੀ ਦੂਤਘਰ ਦੇ ਉਪ ਮਿਸ਼ਨ ਮੁਖੀ ਨੂੰ ਅੱਜ ਤਲਬ ਕੀਤਾ ਹੈ ਅਤੇ ਵਪਾਰਕ ਸਮੁੰਦਰੀ ਜਹਾਜ਼ਾਂ ਉੱਪਰ ਹਮਲਿਆਂ ਦੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਆਮਦਨ ਕਰ ਵਿਭਾਗ ਨੇ ਵਿੱਤੀ ਸਾਲ 2026-27 ਵਿੱਚ ਹੁਣ ਤੱਕ 7,73,000 ਕਰੋੜ ਰੁਪਏ ਤੋਂ ਵੱਧ ਦਾ ਸਿੱਧਾ ਟੈਕਸ ਇਕੱਤਰ ਕੀਤਾ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 16% ਤੋਂ ਵੱਧ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਵਿੱਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ, ਕਿਹਾ ਖਾਦਾਂ ਦੀ ਢੋਆ ਢੁਆਈ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਰਾਹੀਂ ਹੋਵੇਗੀ। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤਾ ਕੱਲ੍ਹ ਤੋਂ ਲਾਗੂ ਹੋਵੇਗਾ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਹਟਕਰ ਕੱਲ੍ਹ ਮੋਗਾ ਅਤੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਏ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਏ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ 2 ਵੱਖ-ਵੱਖ ਮਾਮਲਿਆਂ 'ਚ 5 ਤਸਕਰਾਂ ਨੂੰ ਇੱਕ AK-47 ਰਾਈਫਲ, ਅਸਲੇ ਅਤੇ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਏ। ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬਾ ਸਰਕਾਰੀ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਇੰਗਲੈਂਡ ਨੇ ਭਾਰਤ ਖਿਲਾਫ਼ 3 ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਜਿੱਤ ਲਈ 259 ਦੌੜਾਂ ਦਾ ਟੀਚਾ ਰੱਖਿਆ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਫਰਾਂਸ ਅਤੇ ਸਪੇਨ ਆਹਮੋ ਸਾਹਮਣੇ ਹੋਣਗੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਦਿਲ ਚਾਹਤਾ ਹੈ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ। ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜਨਾਬ ਸ਼ਿਰਕਤ ਕਰ ਸਕਦੇ ਹੋ। ਨੰਬਰ ਹੈ 9855-10-10-27। ਸੋ ਇਸ ਨੰਬਰ 'ਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਕਰਨਾ ਹੈ, ਆਪਣਾ ਨਾਮ ਲਿਖਣਾ, ਆਪਣੇ ਸ਼ਹਿਰ ਦਾ ਨਾਮ ਲਿਖਣਾ ਹੈ ਅਤੇ ਭੇਜ ਦੇਣਾ ਹੈ ਸਾਡੇ ਇਸ ਵਟਸਐਪ ਨੰਬਰ 'ਤੇ। ਅਤੇ ਜਿਵੇਂ ਹੀ ਤੁਹਾਡਾ ਮੈਸੇਜ ਮੇਰੇ ਤੱਕ ਪਹੁੰਚੇਗਾ, ਬਕਾਇਦਾ ਤੁਹਾਡਾ ਨਾਮ ਲੈ ਕੇ, ਤੁਹਾਡੇ ਪਿੰਡ ਦਾ ਨਾਮ ਲੈ ਕੇ ਤੁਹਾਡੇ ਤੱਕ ਤੁਹਾਡਾ ਗੀਤ ਜ਼ਰੂਰ ਪਹੁੰਚਾਇਆ ਜਾਏਗਾ। ਸੋ ਆਗਾਜ਼ ਕਰਦੇ ਹਾਂ, ਇਸ ਸਿਲਸਿਲੇ ਨੂੰ ਸ਼ੁਰੂਆਤ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਨੇ ਸਾਨੂੰ ਮੈਸੇਜ ਆਉਣੇ ਸ਼ੁਰੂ ਹੋ ਚੁੱਕੇ ਹੋਏ ਨੇ ਔਰ ਬਹੁਤ ਹੀ ਜ਼ਿਆਦਾ ਲਿਸਟ ਜਿਹੜੀ ਆ ਬਹੁਤ ਲੰਬੀ ਹੋ ਚੁੱਕੀ ਹੈ। ਸੋ ਸਾਡੇ ਤੱਕ ਮੈਸੇਜ ਕੀਤਾ ਸੀਗਾ ਜੀ, ਫੂਲ ਚਿੰਚੋਲੀ ਤਾਲੁਕਾ ਸੋਲਾਪੁਰ ਤੋਂ ਸਾਨੂੰ ਮੈਸੇਜ ਕਰ ਰਹੇ ਸੀ ਜ਼ਾਕਿਰ, ਸੁਮੇਆ, ਸੁਬਾਨ, ਸਮੀਰ, ਸਲਮਾ, ਮੁਮਤਾਜ਼, ਦਿਲਸ਼ਾਦ, ਨਾਸਿਰ, ਬਾਨੂ ਬੀ ਅਤੇ ਬਾਦਸ਼ਾਹ ਮੁਲਾਨੀ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਮੈਸੇਜ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕਿਆ ਹੈ। ਔਰ ਇੱਕ ਹੋਰ ਮੈਸੇਜ, ਸਵਰਨ ਸਿੰਘ ਪਿੰਡ ਦੋਲੇਵਾਲਾ ਜ਼ਿਲ੍ਹਾ ਮੋਗਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਜਨਾਬ, ਤੁਹਾਡਾ ਮੈਸੇਜ ਵੀ ਸਾਡੇ ਕੋਲ ਪਹੁੰਚ ਗਿਆ।

ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਜੀ। ਪਿੰਡ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਤੋਂ ਰਾਧੇ ਸ਼ਾਮ ਇੰਦਰਾ ਅਤੇ ਸਾਰਥਕ ਸ਼ਰਮਾ ਦਾ ਨਾਈਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਸਾਨੂੰ ਵੇਦ ਮਿੱਡਾ ਅਲਕਾ ਮਿੱਡਾ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ।

ਸੋ ਇਸੇ ਤਰ੍ਹਾਂ ਹੀ ਇੱਕ ਹੋਰ ਮੈਸੇਜ ਗਾਓਂ ਘਮੰਡੀਆਂ ਸੂਰਤਗੜ੍ਹ ਜਗਦੀਸ਼ ਪ੍ਰੋਮਿਲਾ ਜੋਤੀ ਸ਼ਿਵਮ ਅਮਨਾ ਤਮੰਨਾ ਸਾਇਨਾ ਅਤੇ ਈਵਾ ਧਾਰਨੀਆਂ ਸਾਨੂੰ ਮੈਸੇਜ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਔਰ ਇਸੇ ਤਰ੍ਹਾਂ ਹੀ ਕਰਨਵੀਰ ਸਿੰਘ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਸਾਨੂੰ ਮੈਸੇਜ ਕਰ ਰਿਹਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਔਰ ਇੱਕ ਹੋਰ ਮੈਸੇਜ ਨਰੇਸ਼ ਕੁਮਾਰ ਪੌਲ ਅਤੇ ਪੂਰਾ ਪੌਲ ਪਰਿਵਾਰ ਵਿਲੇਜ ਸੰਘਵਾਲ ਜਲੰਧਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਔਰ ਦੋਸਤਾਂ ਦੀ ਫਰਮਾਇਸ਼ ਸੀ ਕਿ ਫਿਲਮ ਬਲੈਕਮੇਲ ਦੇ ਵਿੱਚੋਂ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਗਾਇਆ ਇਹ ਗੀਤ ਸੁਣਾਇਆ ਜਾਏ ਸੋ ਇਹ ਗੀਤ ਤੁਹਾਡੇ ਸਭ ਦੇ ਰੇਡੀਓ ਸੈੱਟ 'ਤੇ ਪਹੁੰਚ ਰਿਹਾ ਅਤੇ ਤੁਸੀਂ ਵੀ 9855 10 10 27 ਨੰਬਰ 'ਤੇ ਮੈਸੇਜ ਕਰਕੇ ਆਪਣਾ ਫੇਵਰੇਟ ਗੀਤ ਆਪਣੇ ਫੇਵਰੇਟ ਸਿੰਗਰ ਦੀ ਆਵਾਜ਼ ਦੇ ਵਿੱਚ ਸੁਣ ਸਕਦੇ ਹੋ।

ਮੂਵੀ ਬੇਤਾਬ ਦੇ ਵਿੱਚੋਂ ਲਤਾ ਮੰਗੇਸ਼ਕਰ ਔਰ ਸ਼ਬੀਬ ਕੁਮਾਰ ਦੀਆਂ ਆਵਾਜ਼ਾਂ ਵਿੱਚ ਗਾਏ ਇਹ ਗੀਤ ਨੂੰ ਜ਼ਰੂਰ ਸੁਣਾਇਆ ਜਾਏ। ਆਓ ਸੁਣਦੇ ਹਾਂ ਇਹ ਖੂਬਸੂਰਤ ਗੀਤ, ਔਰ ਗੀਤ ਤੋਂ ਬਾਅਦ ਤੁਹਾਡੀਆਂ ਪਿਆਰੀਆਂ ਜਿਹੀਆਂ ਫਰਮਾਇਸ਼ਾਂ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਔਰ ਤੁਹਾਡੀਆਂ ਫਰਮਾਇਸ਼ਾਂ ਜ਼ਰੂਰ ਪੂਰੀਆਂ ਕਰਾਂਗੇ।

ਮੈਸੇਜ ਕਰ ਰਹੇ ਨੇ ਔਰ ਇੱਕ ਇੱਕ ਕਰਕੇ ਹੀ ਅਸੀਂ ਸਾਰੇ ਹੀ ਦੋਸਤਾਂ ਦੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਰਹੇ ਹਾਂ ਔਰ ਉਹਨਾਂ ਤੱਕ ਉਹਨਾਂ ਦਾ ਗੀਤ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਕੁਮਾਰ ਹੇੜਾ ਸਹਾਰਨਪੁਰ ਤੋਂ, ਸੈਦਾ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ ਇਬਰਾਹਿਮ ਸਾਨੂੰ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਮਜਨੂੰ ਘਾਟੀਲਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਕਮਲ, ਮਧੂ, ਸਾਗਰ, ਬਾਲੂਜਾ। ਸਤਨਾ MP ਤੋਂ ਉਮੰਗ ਅਤੇ ਆਕਾਂਸ਼ਾ ਅਤੇ ਮਾਹੀ ਮਲਿਕ। ਔਰ ਇਸੇ ਤਰ੍ਹਾਂ ਹੀ ਭਾਟਾਪਾਰਾ ਦਤਰੇਂਗੀ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪੇਂਦਰਮਣੀ ਵਰਮਾ, ਨਾਖੇ ਲਾਲ ਵਰਮਾ ਮੈਸੇਜ ਕਰ ਰਹੇ ਨੇ। ਜਲਾਲਾਬਾਦ ਵੈਸਟ ਤੋਂ ਸੁਰੇਸ਼, ਪੂਨਮ, ਗਗਨੀਜਾ, ਵਿਸ਼ਾਲ, ਪ੍ਰੀਆ, ਦਿਸ਼ਾਨੀ ਅਤੇ ਨਿਮਿਤ ਆਹੂਜਾ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਅਤੇ ਭਾਨੂ ਪ੍ਰਕਾਸ਼ ਮੈਸੇਜ ਕਰ ਰਹੇ ਨੇ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ, ਭਰਤ ਮੱਕੜ, ਕਮਲ ਸਾਹਨੀ, ਪਿੰਗਾਵਾਲਾ ਚੌਕ, ਗੁਰਾਇਆ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਇਸੇ ਤਰ੍ਹਾਂ ਹੀ ਇੱਕ ਹੋਰ ਮੈਸੇਜ, ਨਰਗੋੜਾ ਛੱਤੀਸਗੜ੍ਹ ਤੋਂ ਸਾਨੂੰ ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ ਗੋਸਵਾਮੀ, ਜੋਗੇਸ਼ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨਿਸ਼ਾ, ਤੁਲਸੀ ਅਤੇ ਦਿਸ਼ਾ ਮੈਸੇਜ ਕਰ ਰਹੇ ਨੇ।

ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਜਸਵੀਰ ਸਿੰਘ ਦੂੜਾ, ਪਲੀਜ਼ ਪਲੇ ਦਾ ਟਾਈਟਲ ਸੌਂਗ ਫਿਲਮ ਜੰਗਲੀ। ਔਰ ਸੁਖਵੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਕਹਿ ਰਹੇ ਨੇ ਕਿ ਕੋਈ ਵੀ ਗੀਤ ਸਾਨੂੰ ਸੁਣਾ ਦਿਓ।

ਮੈਂ ਕਿਹਾ ਜੀ ਕਰਨਾ ਸਿਰਫ ਇੰਨਾ ਹੈ ਕਿ 9855-10-10-27 ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸਾਨੂੰ ਮੈਸੇਜ ਕਰਨਾ ਔਰ ਆਪਣਾ ਪਿਆਰਾ ਜਿਹਾ ਗੀਤ ਦੀ ਫਰਮਾਇਸ਼ ਸਾਡੇ ਤੱਕ ਪਹੁੰਚਾਉਣੀ ਹੈ ਅਤੇ ਤੁਹਾਡਾ ਉਹ ਗੀਤ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਬਹੁਤ ਸਾਰੇ ਦੋਸਤ ਸਾਨੂੰ ਮੈਸੇਜ ਕਰ ਰਹੇ ਨੇ, ਅਸੀਂ ਇੱਕ ਇੱਕ ਕਰਕੇ ਉਹਨਾਂ ਦਾ ਗੀਤ ਉਹਨਾਂ ਤੱਕ ਪਹੁੰਚਾ ਰਹੇ ਨੇ। ਸੋ ਇੱਕ ਹੋਰ ਮੈਸੇਜ ਲਿਖਿਆ ਹੈ ਵੀ ਲਲਿਤ ਵੀਰ ਜੀ ਨਮਸਕਾਰ, ਖੁਸ਼ ਰਹੋ, ਸਵਸਥ ਰਹੋ, ਕਾਫ਼ੀ ਟਾਈਮ ਬਾਅਦ ਆਉਂਦੇ ਹੋ ਅੱਜ ਕੱਲ੍ਹ, ਚਲੋ ਆਉਂਦੇ ਰਿਹਾ ਕਰੋ ਵੀਰ ਜੀ ਅਤੇ ਐਨਰਜੀ ਦਾ ਤੜਕਾ ਲਾਉਂਦੇ ਰਿਹਾ ਕਰੋ। ਔਰ ਸਾਨੂੰ ਮੈਸੇਜ ਕੀਤਾ ਸੀ ਪ੍ਰੀਕਸ਼ਿਤ, ਰਿਹਾਨ, ਏਕਤਾ, ਗੁੱਡੂ, ਅਨੀਤਾ, ਵਿਕਾਸ, ਕਸ਼ਪ, ਬੋਵੀ, ਰਾਜਪੂਤ, ਕਸਤੂਰਬਾ ਨਗਰ, ਜਲੰਧਰ ਕੈਂਟ, FM ਰੇਨਬੋ, ਦਿਲ ਸੇ ਦਿਲ ਤੱਕ। ਸੋ ਮੂਵੀ ਪ੍ਰਤਿਗਿਆ ਦਾ ਗੀਤ ਸੁਣਨ ਦੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਵੀ ਸਾਨੂੰ ਪ੍ਰਤਿਗਿਆ ਮੂਵੀ ਦਾ ਗੀਤ ਜਿਹੜਾ ਹੈ ਉਹ ਸੁਣਾਇਆ ਜਾਵੇ। ਸੋ ਇਸੇ ਤਰ੍ਹਾਂ ਹੀ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ ਹੈ। ਹੋਲੀ ਚੌਂਕ ਉੱਤਮ ਨਗਰ ਦਿੱਲੀ ਤੋਂ ਜੈਰਾਮ ਖੋਰਵਾਲ, ਸਚਿਨ, ਅਮਨ ਤੇ ਦੀਪਾਂਸ਼ੂ। ਔਰ ਇਸੇ ਤਰ੍ਹਾਂ ਹੀ ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਯਸ਼ਮੀਤ, ਯਸ਼ੂ, ਸੋਮਿਆ ਸਿੰਘ, ਅਵਿਰਲ ਸਿੰਘ ਦਾ ਮੈਸੇਜ ਆਇਆ ਹੈ। ਔਰ ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨ, ਆਰਤੀ ਗੋਰੀ ਤੇ ਓਮ ਕੁਮਾਰ ਦਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਕੁਝ ਦੋਸਤ ਬਾਰ ਬਾਰ ਇੱਕੋ ਹੀ ਮੈਸੇਜ ਕਰੀ ਜਾ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਜਨਾਬ ਕਿ ਇੱਕੋ ਵਾਰ ਤੁਹਾਡਾ ਭੇਜਿਆ ਹੋਇਆ ਮੈਸੇਜ ਸਾਡੇ ਤੱਕ ਪਹੁੰਚ ਜਾਂਦਾ ਹੈ। ਸੋ ਇੱਕ ਹੋਰ ਮੈਸੇਜ ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਾਵਿਤਰੀ, ਸੁਮਰ ਅਤੇ ਬੇਟੀ ਅੰਸ਼ੂ ਦਾ ਮੈਸੇਜ ਸਾਡੇ ਤੱਕ ਪਹੁੰਚਿਆ। ਚੌਟਾਲਾ ਹਰਿਆਣਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਦਾਰਾ ਪੰਡਿਤ, ਸੰਜੇ, ਪ੍ਰਿਯੰਕਾ ਸ਼ਰਮਾ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਮੁਹੰਮਦ ਰਫੀ ਦੀ ਖੂਬਸੂਰਤ ਆਵਾਜ਼ ਦੇ ਵਿੱਚ ਫਿਲਮ ਪ੍ਰਤਿਗਿਆ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜਨਾਬ।

ਸੋ ਲਿਖਿਆ ਇਹਨਾਂ ਨੇ ਰੰਗਲਾ ਪੰਜਾਬ ਪ੍ਰੋਗਰਾਮ, ਵੈਰੀ ਨਾਈਸ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਸੋ ਮੂਵੀ ਤੇਜ਼ਾਬ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੋਈ ਹੈ। ਔਰ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਪਿੰਡ ਵੜਿੰਗਖੇੜਾ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ, ਜਲੰਧਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੁਮਾਰ ਕਹਿ ਰਹੇ ਨੇ ਕਿ ਸੋਨੀ ਸਾਹਿਬ ਸਾਡਾ ਨਾਮ ਬੋਲ ਦਿਓ ਜੀ। ਜਨਾਬ, ਤੁਹਾਡਾ ਨਾਮ ਵੀ ਅਸੀਂ ਲੈ ਲਿੱਤਾ ਹੋਇਆ, ਬਕਾਇਦਾ ਤੁਹਾਡਾ ਨਾਮ ਔਰ ਤੁਹਾਡੇ ਜਿਹੜੇ ਸਾਥੀ ਮੈਸੇਜ ਕਰ ਰਹੇ ਨੇ ਉਹਨਾਂ ਦਾ ਨਾਮ ਵੀ ਅਸੀਂ ਲੈ ਲਿਆ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਪਿਆਰ ਭਰਾ ਨਮਸਕਾਰ ਜੀ, ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਔਰ ਇਰਫਾਨ ਖਾਨ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੈਸੇਜ ਕਰਨ ਦੇ ਲਈ। ਸੋ ਇਸੇ ਤਰ੍ਹਾਂ ਹੀ ਇੱਕ ਹੋਰ ਮੈਸੇਜ ਸੁਖਦੇਵ ਸਿੰਘ ਲਖਨਪਾਲ ਜਨਕ ਨਗਰ ਜਲੰਧਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਸੋ ਬਹੁਤ ਦਿਨਾਂ ਦੇ ਬਾਅਦ ਅੱਜ ਮੁਲਾਕਾਤ ਹੋਈ ਹੈ ਤੁਹਾਡੇ ਨਾਲ, ਅਤੇ ਪੁਰਾਣੇ ਪੁਰਾਣੇ ਸਾਥੀਆਂ ਦੇ ਮੈਸੇਜ ਦੇਖ ਕੇ ਵਾਕਈ ਬਹੁਤ ਖੁਸ਼ੀ ਹੋ ਰਹੀ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਦੇਖਿਆ ਕਿ ਯਵਤਮਾਲ ਵਿਦਰਭ ਮਹਾਰਾਸ਼ਟਰ ਤੋਂ, ਅਤੇ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਲਿਖਿਆ ਇਹ ਪ੍ਰੋਗਰਾਮ ਪੇਸ਼ਕਰਤਾ ਸਤਿਕਾਰਯੋਗ ਜੀ, ਆਪ ਜੀ ਨੂੰ ਆਦਰ ਸਹਿਤ ਨਮਸਕਾਰ, ਆਪ ਜੀ ਸਦਾ ਮੁਸਕਰਾਉਂਦੇ ਰਹੋ। ਤ੍ਰਿਪਤਾ ਕੁਮਾਰ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ, ਬੇਬੀ ਭਾਮਿਕਾ ਅਤੇ ਬਾਣੀ ਥਾਂਦੀ ਮੈਸੇਜ ਕਰ ਰਹੇ ਨੇ, ਨਵਾਂ ਸ਼ਹਿਰ ਬਲਾਚੌਰ ਪਿੰਡ ਟੋਰੋਵਾਲ ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਇਹਨਾਂ ਸਭ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੇਜ਼ਾਬ ਮੂਵੀ ਦਾ ਖੂਬਸੂਰਤ ਗੀਤ ਮੈਂ ਪਲੇ ਕਰਨ ਜਾ ਰਿਹਾ, ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਤੁਹਾਡੀਆਂ ਪਿਆਰੀਆਂ ਜਿਹੀਆਂ ਫਰਮਾਇਸ਼ਾਂ ਦੇ ਨਾਲ।

ਉਸਤਵੀ ਨੇ, ਪਾਲੀ ਸਾਹਿਬ ਮਾਸਟਰ ਮੋਹਨ ਲਾਲ ਜੀ ਜੀ, ਔਰ ਇਹਨਾਂ ਨੇ ਮੈਸੇਜ ਕੀਤਾ ਹੈ ਕਿ ਪ੍ਰੋਗਰਾਮ ਫਿਲਮ ਪ੍ਰੋਗਰਾਮ ਦੇ ਵਿੱਚ ਫਿਲਮ ਰਾਜਪੂਤ ਦਾ ਗੀਤ ਸੁਣਾ ਦਿੱਤਾ ਜਾਵੇ, ਮੁਹੰਮਦ ਰਫੀ ਦੀ ਖੂਬਸੂਰਤ ਆਵਾਜ਼ ਦੇ ਵਿੱਚ ਕਹਾਣੀਆਂ ਸੁਣਾਤੀ ਹੈ। ਸੋ ਜ਼ਰੂਰ ਗੀਤ ਤੁਹਾਡੇ ਲਈ ਜ਼ਰੂਰ ਸੁਣਾਵਾਂਗਾ। ਔਰ ਬਹੁਤ ਸਾਰੇ ਦੋਸਤ ਇਸ ਵਕਤ ਮੈਸੇਜ ਕਰ ਰਹੇ ਨੇ, ਪਹਾੜਗੰਜ ਮੁਲਤਾਨੀ ਡਾਂਡਾ ਤੋਂ ਅਨਿਲ, ਊਸ਼ਾ, ਟਿੱਲੂ ਨਾਇਕ ਅਤੇ ਮਧੂ ਮੈਸੇਜ ਕਰ ਰਹੇ ਨੇ। ਔਰ ਇਸੇ ਤਰ੍ਹਾਂ ਹੀ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਪਿੰਡ ਮੁੱਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਨੂੰ ਪਿਆਰ ਭਰੀ ਨਮਸਕਾਰ ਕਹਿ ਰਹੇ ਨੇ ਵਿਨੋਦ, ਪ੍ਰਵੀਨ, ਹਨੀ ਅਤੇ ਦੀਕਸ਼ਾ ਕਾਠਪਾਲ ਅਤੇ ਨਾਲ ਇਹਨਾਂ ਦੇ ਜੰਨਤ ਕਾਠਪਾਲ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਇਸੇ ਤਰ੍ਹਾਂ ਹੀ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਅਤੇ ਹਰਵਿੰਦਰ ਮਾਨ ਸਾਨੂੰ ਮੈਸੇਜ ਕਰ ਰਹੇ ਨੇ, ਕਹਿੰਦੇ ਕੋਈ ਵੀ ਫਿਲਮੀ ਗੀਤ ਸੁਣਾ ਦਿਓ, ਪ੍ਰੋਗਰਾਮ ਨੂੰ ਅਸੀਂ ਲਾਈਵ ਸੁਣ ਰਹੇ ਹਾਂ, ਬਹੁਤ ਚੰਗਾ ਲੱਗ ਰਿਹਾ। ਸੋ ਸਾਨੂੰ ਵੀ ਬਹੁਤ ਚੰਗਾ ਲੱਗ ਰਿਹਾ, ਤੁਸੀਂ ਪਿਆਰੇ ਪਿਆਰੇ ਮੈਸੇਜ ਭੇਜ ਰਹੇ ਹੋ ਔਰ ਆਪਣੀ ਹਾਜ਼ਰੀ ਪ੍ਰੋਗਰਾਮ ਦੇ ਵਿੱਚ ਲਗਾ ਰਹੇ ਹੋ, ਬਹੁਤ ਹੀ ਸ਼ੁਕਰੀਆ ਤੁਹਾਡਾ। ਸੋ ਇੱਕ ਹੋਰ ਮੈਸੇਜ ਕਹਿੰਦੇ ਨੇ ਕਿ ਕੋਈ ਵੀ ਗੀਤ ਸਾਨੂੰ ਸੁਣਾ ਦਿਓ, ਵਿਪਿਨ ਆਨੰਦ, ਪ੍ਰਵੀਨ ਆਨੰਦ, ਰਾਹੁਲ ਆਨੰਦ, ਮੇਗਾ ਆਨੰਦ ਮੈਸੇਜ ਕਰ ਰਹੇ ਨੇ ਨੇੜੇ ਕਾਵੰਡੀ ਚੌਂਕ ਜਲੰਧਰ ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਸੇ ਤਰ੍ਹਾਂ ਹੀ ਇੱਕ ਹੋਰ ਮੈਸੇਜ ਸਾਦੁਲ ਸ਼ਹਿਰ ਰਾਜਸਥਾਨ ਤੋਂ ਰਾਵ ਕੁਮਾਰ ਰੇਵਾੜ, ਚੰਦਰਕਲਾ ਰੇਵਾੜ ਜੀ ਮੈਸੇਜ ਕਰ ਰਹੇ ਨੇ। ਔਰ ਇਸੇ ਤਰ੍ਹਾਂ ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸਰੋਤਾ ਸੁਭਾਸ਼ ਗੋਦਾਰਾ, ਵਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਦਿਲ ਚਾਹਤਾ ਲਾਈਵ ਸੁਣ ਰਹੇ ਹਾਂ, ਰਾਤ ਨੂੰ ਸਾਰੇ ਕੰਮ ਨਿਪਟਾ ਕੇ ਇਸ ਪ੍ਰੋਗਰਾਮ ਦੇ ਨਾਲ ਜੁੜ ਜਾਂਦੇ ਹਾਂ, ਕੋਈ ਵੀ ਗੀਤ ਕਹਿੰਦੇ ਸਾਨੂੰ ਸੁਣਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਇਸ ਪਿਆਰ ਲਈ, ਇਸ ਮੁਹੱਬਤ ਦੇ ਲਈ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਰਮਨ, ਅਮਨ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਸਾਨੂੰ ਮੈਸੇਜ ਕਰ ਰਹੇ ਨੇ। ਔਰ ਇਸੇ ਤਰ੍ਹਾਂ ਹੀ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਸਾਨੂੰ ਮੈਸੇਜ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਭ ਦੇ ਲਈ, ਇਸ ਮੈਸੇਜ ਦੇ ਲਈ। ਔਰ ਗੀਤ ਮੁਹੰਮਦ ਰਫੀ ਦੀ ਖੂਬਸੂਰਤ ਆਵਾਜ਼ ਦੇ ਵਿੱਚ, ਰਾਜਪੂਤ ਮੂਵੀ ਦਾ ਇਹ ਖੂਬਸੂਰਤ ਗੀਤ ਤੁਹਾਡੇ ਤੱਕ।

102.7 FM ਰੇਨਬੋ ਤੇ ਪ੍ਰੋਗਰਾਮ ਦਿਲ ਚਾਹਤਾ ਹੈ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਸਾਨੂੰ ਮੈਸੇਜ ਕਰ ਰਹੇ ਨੇ ਔਰ ਇੱਕ ਇੱਕ ਕਰਕੇ ਅਸੀਂ ਉਹਨਾਂ ਦੇ ਸਾਰੇ ਹੀ ਮੈਸੇਜ ਪ੍ਰੋਗਰਾਮ 'ਚ ਸ਼ਾਮਿਲ ਕਰਕੇ ਉਹਨਾਂ ਤੱਕ ਉਹਨਾਂ ਦੇ ਗੀਤ ਪਹੁੰਚਾ ਰਹੇ ਹਾਂ। ਸੋ ਇੱਕ ਮੈਸੇਜ ਸਾਡੇ ਤੱਕ ਪਹੁੰਚਿਆ ਸੀ। ਲਲਿਤ ਸੋਨੀ ਜੀ, ਆਪ ਜੀ ਦੀ ਕੀ ਤਾਰੀਫ ਕਰਾਂ ਆਪ ਜੀ ਦੀ ਸੁੰਦਰ ਪੇਸ਼ਕਾਰੀ ਦੀ। ਪੂਰਨ ਭਗਤ ਦੀ ਕਹਾਣੀ ਯਾਦ ਤਾਂ ਹੈਗੀ ਸੀ ਪਰ ਯਾਦ ਮੈਲੀ ਹੋ ਗਈ ਸੀ। ਆਪ ਜੀ ਨੇ ਫਿਰ

ਯਾਦ ਕਰਵਾ ਦਿੱਤੀ। ਨੌਜਵਾਨ ਪੀੜ੍ਹੀ ਵਾਸਤੇ ਵੱਡਾ ਉਪਰਾਲਾ ਕੀਤਾ ਹੈਗਾ ਜੀ। ਸਾਡੀ ਵਿਰਾਸਤ ਵਿੱਚ ਕੋਹੀਨੂਰ ਹੀਰੇ ਲੁਕੇ ਪਏ ਨੇ, ਸੋ ਆਪ ਜੀ ਦੀ ਮਿਹਨਤ ਨਾਲ ਉਸ ਕੋਹੀਨੂਰ ਦੀ ਕਹਾਣੀ ਨਾਲ ਅੱਜ ਅਸੀਂ ਵਾਕਫੀਅਤ ਕਰਾਈ। ਵਿਕਟੋਰੀਆ ਗਾਰਡਨ ਜਲੰਧਰ ਤੋਂ ਸਾਨੂੰ ਮੈਸੇਜ ਕਰ ਰਹੇ ਸੀ ਉਦੇ ਚੰਦਰ ਜੀ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਔਰ ਇਹਨਾਂ ਦੇ ਨਾਲ ਨੇ ਆਲੋਕ, ਅੰਕੁਸ਼, ਅਨੁਜ, ਸ਼ਾਇਨਾ, ਪੂਨਮ, ਲੂਥਰਾ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਪਰਮਜੀਤ ਸਿੰਘ ਬਾਗਾ ਪੁਰਾਣਾ, ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਲਿਖਿਆ ਵੀ ਰੱਬ ਤੁਹਾਨੂੰ ਰਾਜ਼ੀ ਰੱਖੇ, ਰੂਹ ਤੁਹਾਡੀ ਤਾਜ਼ੀ ਰੱਖੇ। ਸੋ ਕੋਈ ਵੀ ਗੀਤ ਕਹਿੰਦੇ ਸਾਨੂੰ ਸੁਣਾ ਦਿਓ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜੀ। ਨਮਸਕਾਰ ਆਦਾਬ ਆਰ ਜੇ ਜੀ, ਆਪਕੋ ਪਲੀਜ਼ ਐਨੀ ਸੌਂਗ ਸਾਡੇ ਲਈ ਪਲੇ ਕਰ ਦਿਓ। ਕਹਿੰਦੇ ਵੀ ਧਨੋਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲਿਆ ਔਰ ਆਇਨਾ ਬਾਬੂ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ, ਕਪਿਲ, ਇਸ਼ਾਨ ਅਤੇ ਪੂਜਾ ਪਰਿਹਰ ਮੈਸੇਜ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਸਾਡਾ ਮੈਸੇਜ ਜ਼ਰੂਰ ਸ਼ਾਮਿਲ ਕੀਤਾ ਜਾਏ। ਸੋ ਤੁਹਾਡਾ ਮੈਸੇਜ ਪ੍ਰੋਗਰਾਮ 'ਚ ਸ਼ਾਮਿਲ ਕਰ ਲਿਆ ਜੀ। ਰਘਵੀਰ ਨਗਰ ਦਿੱਲੀ ਤੋਂ ਦਿਲਾਵਰ ਖਾਨ, ਹਸੀਨਾ ਬਾਨੂ, ਐਲੀਜ਼ਾ ਨਾਇਬ ਅਤੇ ਲੱਡੂ ਸਾਨੂੰ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਨਮਸਕਾਰ ਸਰ, ਰਾਕੇਸ਼ ਰਾਜਪੂਤ, ਤਹਿਸੀਲ ਬਿਲਾਵਰ, ਡਿਸਟ੍ਰਿਕਟ ਕਠੂਆ, ਜੰਮੂ ਐਂਡ ਕਸ਼ਮੀਰ। ਆਪਕਾ ਪ੍ਰੋਗਰਾਮ ਸੁਣਾ, ਬਹੁਤ ਅੱਛਾ ਲਗਾ, 8 ਵਜੇ ਵਾਲਾ ਸੌਂਗ ਕੋਈ ਵੀ ਸੁਣਾ ਦਿਓ, ਬਹੁਤ ਬਹੁਤ ਸ਼ੁਕਰੀਆ ਜੀ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਸਾਨੂੰ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਕਹਿੰਦੇ ਨੇ ਕਿ ਪ੍ਰੋਗਰਾਮ ਦਿਲ ਚਾਹਤਾ ਹੈ ਪੇਸ਼ ਕਰਨ ਵਾਲੇ ਆਰਜੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੋਈ ਵੀ ਗੀਤ ਕਹਿੰਦੇ ਸੁਣਾ ਦਿਓ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਜੀ ਤੁਹਾਡੇ ਲਈ ਮੈਂ ਗੀਤ ਪਲੇ ਕਰਨ ਜਾ ਰਿਹਾ, ਪਾਕਿਜ਼ਾ ਮੂਵੀ ਤੋਂ ਖੂਬਸੂਰਤ ਗੀਤ, ਉਮੀਦ ਹੈ ਤੁਹਾਨੂੰ ਪਸੰਦ ਆਏਗਾ।

ਸੋ ਉਮੀਦ ਹੈ ਵੀ ਦੋਸਤ ਸਾਡੀ ਇਸ ਮਜਬੂਰੀ ਨੂੰ ਸਮਝਣਗੇ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਰੇ ਹੀ ਦੋਸਤਾਂ ਦੇ ਨਾਮ ਜ਼ਰੂਰ ਸ਼ਾਮਲ ਕਰਾਂਗੇ। ਸੋ ਮੈਸੇਜ ਸਾਡੇ ਤੱਕ ਪਹੁੰਚਿਆ ਸੀ ਜਨਕਪੁਰੀ ਸਹਾਰਨਪੁਰ ਤੋਂ ਮੈਸੇਜ ਕਰ ਰਹੇ ਸੀ ਜੋਨ ਰੋਜ਼ੀ ਪਰਲ ਡਿਕੈਸਟਰੋ ਅਤੇ ਵਿਲਿਸ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਦਿਲ ਚਾਹਤਾ ਹੈ ਸ਼ੋਅ ਆਕਾਸ਼ਵਾਣੀ ਜਲੰਧਰ FM ਰੇਨਬੋ ਚੈਨਲ। ਅਸਾਮ ਤੋਂ ਸਾਨੂੰ ਮੈਸੇਜ ਕਰ ਰਹੇ ਸੀ ਹਿਤੇਂਦਰ ਦਾਸ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਸ ਪਿਆਰ ਇਸ ਮੁਹੱਬਤ ਦੇ ਲਈ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਵੀ ਆਦਰਣੀ ਕਾਰਿਕ੍ਰਮ ਪ੍ਰਸਾਰਕ ਜੀ, ਸਾਦਰ ਪ੍ਰਣਾਮ ਆਦਾਬ ਸਲਾਮ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਪਿਆਰ ਦੇ ਨਾਲ ਸਤਿ ਸ਼੍ਰੀ ਅਕਾਲ ਆਦਾਬ ਅਤੇ ਨਮਸਕਾਰ। ਸਾਨੂੰ ਮੈਸੇਜ ਕੀਤਾ ਸੀ ਇਹ ਭਾਈ ਪ੍ਰੇਮ ਸਿੰਘ, ਸੁਖਵੀਰ, ਕਾਜਲ, ਲਖਵੀਰ, ਰਾਨੋ, ਕ੍ਰਿਸ਼ਨ, ਸ਼੍ਰੀਮਤੀ ਸ਼ਿੰਦੋ, ਪ੍ਰਵੀਨ, ਸ਼ੀਤਲ, ਨਵੀਨ, ਰਨਾਲਦੀਨਾ, ਨਿਸ਼ਾਨ, ਅਨਮੋਲ ਔਰ ਪਿਆਰੇ ਬੇਟੇ ਚਟਕੂ ਮਟਕੂ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਸਾਨੂੰ ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ, ਸ਼ੁਭਮ, ਪ੍ਰਿਯੰਕਾ, ਆਂਚਲ, ਕੁੰਜ, ਪਰਵ, ਪ੍ਰਵੀਨ, ਚਿਰਾਗ, ਰਜਤ ਅਤੇ ਇਹਨਾਂ ਦਾ ਪੂਰਾ ਧੀਮਾਨ ਪਰਿਵਾਰ ਮੈਸੇਜ ਕਰ ਰਿਹਾ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮਾਂ ਦੀ ਤਾਰੀਫ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਦੋਸਤ ਗੁਰਮੀਤ ਸਿੰਘ ਮੀਤਾ ਜੀ। ਸੋ ਪੁਰਸ਼ੋਤਮ, ਨੀਲਮ, ਤਨਵੀ, ਜੋਇਆ, ਗੁੱਡੂ ਕਪੂਰਥਲਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਅਜੀਤ ਨਗਰ ਮਲੋਟ ਪੰਜਾਬ ਤੋਂ ਛਿੰਦਰ ਸਿੰਘ ਛਿੰਦਾ, ਸਤਨਾਮ ਕੌਰ, ਦਿਲਪ੍ਰੀਤ ਸਿੰਘ, ਗਗਨਦੀਪ ਕੌਰ ਅਤੇ ਉਹਨਾਂ ਦੀ ਲਾਡਲੀ ਪੋਤੀ ਰੌਣਕਦੀਪ ਕੌਰ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ।

ਪ੍ਰੋਗਰਾਮ ਦਿਲ ਚਾਹਤਾ ਹੈ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਦੋਸਤਾਂ ਵੱਲੋਂ ਬਹੁਤ ਪਿਆਰੇ ਪਿਆਰੇ ਮੈਸੇਜ ਸਾਡੇ ਤੱਕ ਪਹੁੰਚਾਏ ਜਾ ਰਹੇ ਨੇ ਔਰ ਬਹੁਤ ਸਾਰੇ ਗੀਤਾਂ ਦੀ ਫਰਮਾਇਸ਼ ਕੀਤੀ ਜਾ ਰਹੀ ਹੈ। ਸੋ ਮਾਫ਼ੀ ਚਾਹੁੰਦੇ ਹਾਂ ਵੀ ਇੱਕ ਘੰਟੇ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਰੇ ਹੀ ਦੋਸਤਾਂ ਦੇ ਜਿਹੜੇ ਆ ਉਹ ਗੀਤ ਉਹਨਾਂ ਤੱਕ ਨਹੀਂ ਪਹੁੰਚਾ ਸਕਦੇ, ਪਰ ਅਸੀਂ ਉਹਨਾਂ ਦਾ ਨਾਮ ਜ਼ਰੂਰ ਲਵਾਂਗੇ ਪ੍ਰੋਗਰਾਮ ਵਿੱਚ, ਉਹਨਾਂ ਦਾ ਨਾਮ ਜ਼ਰੂਰ ਸ਼ਾਮਿਲ ਕਰਾਂਗੇ। ਅਸੀਂ ਕਿਸੇ ਵੀ ਦੋਸਤ ਨੂੰ ਨਿਰਾਸ਼ ਔਰ ਨਾਰਾਜ਼ ਨਹੀਂ ਕਰਨਾ ਚਾਹੁੰਦੇ।

ਪ੍ਰੋਗਰਾਮ ਦੇ ਵਿੱਚ ਹੁਣ ਸਮਾਂ 9:57 ਮਿੰਟ ਔਰ 9:08 ਸੈਕਿੰਡ ਹੋ ਰਹੇ ਨੇ ਔਰ ਜਾਂਦੇ ਜਾਂਦੇ ਦੋਸਤਾਂ ਦੇ ਨਾਮ ਜ਼ਰੂਰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਔਰ ਮੈਸੇਜ ਸਾਡੇ ਤੱਕ ਪਹੁੰਚਿਆ ਸੀ ਗਾਂਧੀ ਚੌਂਕ ਬਾੜਮੇਰ ਰਾਜਸਥਾਨ ਤੋਂ ਬਬਲੇਸ਼ ਪਵਾਰ ਡੈਨੀ ਮਨੀਸ਼ ਜੀ ਦਾ ਮੈਸੇਜ ਆਇਆ ਸੀ ਔਰ ਦਿਨੇਸ਼ ਚੌਹਾਨ ਵੀ ਸਾਨੂੰ ਮੈਸੇਜ ਕਰ ਰਹੇ ਸੀ ਨਾਲ ਦੀ ਨਾਲ ਇੱਕ ਹੋਰ ਕ੍ਰਿਸ਼ਨਾ ਪਾਰਕ ਤੋਂ ਸਾਨੂੰ ਮੈਸੇਜ ਸੁਖਵਿੰਦਰ ਸਿੰਘ ਜੋੜਾ ਨੇ ਕੀਤਾ ਸੀ ਦਿੱਲੀ ਤੋਂ ਔਰ ਕਾਰਿਕ੍ਰਮ ਪ੍ਰਸਾਰਕ ਮਹੋਦੇ ਜੀ ਆਪਕੋ ਨਮਸਕਾਰ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਿਧਾਰਥ ਗੋਡਾਨੇ ਅਰਚਨਾ ਪ੍ਰਣੇ ਔਰ ਹੀਰਾਮਨ ਸ਼ੈਂਡੇ ਦਾ ਮੈਸੇਜ ਸਾਨੂੰ ਪਹੁੰਚਿਆ ਸੀ ਔਰ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਸੀ ਰਾਮ ਸਿੰਘਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਅਸ਼ੋਕ ਬੱਬਰ ਪਵਨ ਰਾਜੇਸ਼ ਅਜੇ ਰਾਹੁਲ ਅਤੇ ਮਨੂ ਔਰ ਇੱਕ ਹੋਰ ਮੈਸੇਜ ਰਵਿੰਦਰ ਮੋਹਨਦਾਸ ਆਸ਼ਾ ਦੇਵੀ ਰਾਘਵ ਕੁਮਾਰ ਭਾਨੂਪ੍ਰਿਆ ਵਰਸ਼ਾ ਸੁਮਨ ਕਿਸ਼ਨਗੰਜ ਬਿਹਾਰ ਤੋਂ ਸਾਨੂੰ ਮੈਸੇਜ ਕਰ ਰਹੇ ਸੀਗੇ ਔਰ ਹੋਰ ਸਾਡੇ ਤੱਕ ਮੈਸੇਜ ਜੀ ਹਾਂ ਤਕਰੀਬਨ ਸਾਰੇ ਹੀ ਦੋਸਤਾਂ ਦੇ ਅਸੀਂ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਰਹੇ ਨੇ ਔਰ ਉਮੀਦ ਕਰਦੇ ਹਾਂ ਵੀ ਸਾਰੇ ਦੋਸਤਾਂ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਨਾਮ ਜ਼ਰੂਰ ਲੈ ਲਿਆ ਹੋਏਗਾ ਔਰ ਪ੍ਰੋਗਰਾਮ ਦਿਲ ਚਾਹਤਾ ਹੈ ਨੂੰ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ ਤੁਸੀਂ ਕਿਤੇ ਨਹੀਂ ਜਾਣਾ ਠੀਕ 10 ਵਜੇ ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ ਤੁਹਾਨੂੰ ਗਜ਼ਲਾਂ ਦੀ ਰੰਗੀਨ ਖੂਬਸੂਰਤ ਮਹਿਫਿਲ ਦੇ ਵਿੱਚ ਲੈ ਚੱਲਾਂਗੇ ਔਰ ਜਾਂਦੇ ਜਾਂਦੇ ਤੁਹਾਡੇ ਲਈ ਮੁਕੇਸ਼ ਕੁਮਾਰ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਹ ਗੀਤ ਮੈਂ ਪਲੇ ਕਰਨ ਜਾ ਰਿਹਾ ਉਮੀਦ ਹੈ ਗੀਤ ਤੁਹਾਨੂੰ ਪਸੰਦ ਆਏਗਾ।

ਤੇ ਦਿਲ ਕਰਦਾ ਹੈ ਕਿ ਉਸ ਇਨਸਾਨ ਨੂੰ ਇਸੇ ਤਰ੍ਹਾਂ ਹੀ ਸੁਣਦੇ ਜਾਈਏ ਤੇ ਉਸ ਇਨਸਾਨ ਦੀਆਂ ਗੱਲਾਂ ਇਸ ਕਦਰ ਚੰਗੀਆਂ ਲੱਗਦੀਆਂ ਨੇ ਕਿ ਜਿਵੇਂ ਉਹਨਾਂ ਗੱਲਾਂ ਨੂੰ ਸੁਣਦੇ ਜਾਈਏ ਔਰ ਜ਼ਿੰਦਗੀ ਦੀ ਇਹ ਰਫਤਾਰ ਸਮੇਂ ਦਾ ਇਹ ਪਹੀਆ ਇੱਥੇ ਹੀ ਰੁਕ ਜਾਏ। ਕੋਈ ਝੋਂਕਾ ਜੋ ਗੁਜ਼ਰੇ ਆਂਗਨ ਸੇ, ਕੋਈ ਝੋਂਕਾ ਜੋ ਗੁਜ਼ਰੇ ਆਂਗਨ ਸੇ, ਚਾਲ ਤੇਰੀ ਦਿਖਾਈ ਦੇਤੀ ਹੈ, ਸੀੜੀਓ ਸੇ ਉਤਰਤੀ ਸ਼ਾਮ ਕੋ ਤੇਰੀ ਪਾਇਲ ਸੁਣਾਈ ਦੇਤੀ ਹੈ, ਤੇਰੀ ਪਾਇਲ ਸੁਣਾਈ ਦੇਤੀ ਹੈ।

रात खामोश सी चुपचाप है, रात खामोश सी चुपचाप है, शोर तेरी यादों का बेहिसाब है। 102.7 FM रेनबो ते प्रोग्राम शामी गजल दा आनंद माण रहे हो अपने दोस्त ललित दे नाल। वैसे इस खामोश रात दे विच बहुत कुछ राज छुपे हुए ने, जिन्हां दे नैणां नूं नींदर नहीं पैंदी, ਉਹ ਦੱਸ ਸਕਦੇ ਨੇ ਕਿ ਇਹ ਰਾਤ ਉਹਨਾਂ ਦੇ ਲਈ ਕਿੰਨੀ ਲੰਬੀ ਹੈ। ਕਿਸੇ ਦਾ ਇੰਤਜ਼ਾਰ ਇਹਨਾਂ ਅੱਖਾਂ ਨੂੰ ਰਹਿੰਦਾ ਹੈ, ਕਿਸੇ ਨੂੰ ਮਿਲਣ ਦੀ ਤੜਪ ਇਹਨਾਂ ਅੱਖਾਂ ਨੂੰ ਰਹਿੰਦੀ ਹੈ। ਅਤੇ ਹੁਣ ਅੱਖਾਂ ਨੂੰ ਨੀਂਦ ਕਿੱਦਾਂ ਪੈ ਸਕਦੀ ਹੈ? ਜਿਨ੍ਹਾਂ ਅੱਖਾਂ ਨੇ ਕੁਝ ਸੁਪਨੇ ਦੇਖੇ ਹੋਣ, ਤਾਂ ਉਹਨਾਂ ਦੇ ਲਈ ਇਹ ਰਾਤ ਬੜਾ ਕੁਛ ਲੈ ਕੇ ਆਉਂਦੀ ਹੈ। ਬਹੁਤ ਸਾਰੇ ਨਵੀਆਂ ਜ਼ਿੰਦਗੀ ਨੂੰ ਜਿਉਣ ਦੀਆਂ ਕਹਾਣੀਆਂ, ਔਰ ਕਿਸੇ ਨੂੰ ਮਿਲ ਕੇ ਜਿਹੜਾ ਸਕੂਨ ਹਾਸਲ ਹੁੰਦਾ ਹੈ, ਉਹ ਇਸ ਰਾਤ ਦੀ ਬੁੱਕਲ ਦੇ ਵਿੱਚ ਛੁਪਿਆ ਹੁੰਦਾ ਹੈ। ਅਤੇ ਜਦੋਂ ਇਹ ਰਾਤ ਬੀਤਦੀ ਹੈ ਤਾਂ ਉਸ ਵਕਤ ਉਹਨਾਂ ਦਾ ਉਹ ਸੁਪਨਾ ਪੂਰਾ ਹੁੰਦਾ ਹੈ। ਸੋ ਇਹ ਚੁੱਪਚਾਪ ਜਿਹੜੀ ਰਾਤ ਹੈ, ਇਹ ਖਾਮੋਸ਼ ਰਾਤ ਹੈ, ਬਹੁਤ ਕੁਛ ਆਪਣੇ ਅੰਦਰ ਤੂਫਾਨ ਸਮੇਟ ਕੇ ਬੈਠੀ ਹੋਈ ਹੈ।

ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਿਹਾ। ਇਸ ਵਕਤ ਰਾਤ ਦੇ ਠੀਕ 11 ਵਜ ਰਹੇ ਨੇ। ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਕੱਲ੍ਹ ਸਵੇਰੇ 5:55 'ਤੇ ਫਿਰ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਇਜਾਜ਼ਤ ਦਿਓ। ਸ਼ੁਭ ਰਾਤਰੀ। ਜੈ ਹਿੰਦ।